ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਗੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਰ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨ ਦਿਆ ਬਹਿ ਤਾਈ ਸਭ ਥਾਈ ਹੋਏ ਸਹਾਇ

ਸਹਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ

ਚਣਾ ਬੱਚਿਆਂ ਨੂੰ ਗੁਰਮਾਨ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ।

ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਾਹਿਬ ਸਾਧ ਸੰਗਤ ਆ ਵਡਭਾਗੀ ਹੋ, ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਜੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਪਣੇ ਜੀਵਨ ਦੇ ਮੋਲਕ ਪਲ ਸਬਲੇ ਕਰ ਰਹੇ ਸੀ। ਆਓ ਸਤਿਕਾਰਯੋਗ ਬੱਚੇ ਜੋ ਕਿ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ, ਉਹਨਾਂ ਪਾਸੋਂ ਗੁਰਬਾਣੀ ਵਿਦਿਆ ਸਿੱਖ ਰਹੇ ਨੇ, ਉਹਨਾਂ ਪਾਸੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ।

की फतेह।

0: ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਕਾਰ ਜੋ ਬੱਚਿਆਂ ਦਾ, ਜੋ ਬੱਚੇ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਪਾਸੋਂ ਕੀਰਤਨ ਦੀ ਵਿਦਿਆ ਸਿੱਖ ਰਹੇ ਨੇ। ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਬੱਚਿਆਂ ਦਾ ਜੋ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਸਨ। ਸੋ ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਕਥਾ ਹੈ, ਚੱਲ ਰਹੀ ਹੈ, ਉਸ ਦੀ ਵਿਚਾਰ ਸਾਂਝੀ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਦੀ ਰਸਨਾ ਤੋਂ 7:30 ਵਜੇ ਤੱਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਉਪਰੰਤ ਢਾਡੀ ਜਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਦਾ ਗੁਰ ਤਿਆਰ ਦੇ ਨਾਲ ਜੁੜਨਗੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ, ਜੋ ਕਿ ਸ਼ਾਮ ਦੇ ਦੀਵਾਨਾਂ ਵਿੱਚ ਹਰ ਰੋਜ਼ 7:15 ਤੋਂ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। ਸੋ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ ਜੀ। ਆਓ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ

ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਘਾ ਸੁਹੰਦਾ ਅਜਬ ਅਜਾਇਬ ਸੰਘਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਥ ਕਲਯੁਗ ਕੇ ਜਹਾਜ, ਗੁਰੂ ਗਰੀਬ ਨਿਵਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ, ਗੁਰੂ ਦਰ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਕੀਰਤਨ ਸੁਣਿਆ। ਸਮਾਂ ਹੋਇਆ ਹੈ ਹਰ ਰੋਜ਼ ਦੀ ਤਰ੍ਹਾਂ ਉਹਨਾਂ ਸਿੱਖਾਂ ਦਾ ਟੂਕ ਮਾਤਰ ਜੀਵਨ, ਜਿਨ੍ਹਾਂ ਨੇ ਗੁਰੂ ਕਾਲ ਵੇਲੇ ਗੁਰੂ ਸਾਹਿਬਾਨਾਂ ਦੇ ਸਮੇਂ ਵਿੱਚ ਵੱਖ ਵੱਖ ਰੂਪਾਂ ਵਿੱਚ ਸੇਵਾ ਕੀਤੀ, ਸਿਮਰਨ ਕੀਤਾ, ਨਾਮ ਜਪਿਆ, ਗੁਰੂ ਦੇ ਚਰਨਾਂ ਵਿੱਚ ਉਹ ਕਬੂਲ ਹੋ ਗਏ, ਪ੍ਰਵਾਨ ਹੋ ਗਏ। ਇਹੀ ਸਿੱਖੀ ਦੀ ਨਿਸ਼ਾਨੀ ਹੈ, ਗੁਰਸਿੱਖੀ ਕੀ ਇਹ ਨਿਸ਼ਾਨੀ। ਨਿਸ਼ਾਨੀ ਸਿੱਖ ਦੀ ਇਹੀ ਹੈ, ਨਿਸ਼ਾਨੀ ਦਾ ਭਾਵ ਹੈ ਪਹਿਚਾਣ। ਨਿਸ਼ਾਨ ਨਿਸ਼ਾਨੀ ਸ਼ਬਦ ਸਾਡੇ ਇਤਿਹਾਸ ਵਿੱਚ, ਵਾਰਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦੇ ਰਹਿੰਦੇ ਹਨ। ਨਿਸ਼ਾਨੀ ਦਾ ਭਾਵ, ਨਿਸ਼ਾਨੀ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਉਹਦੀ ਨਿਸ਼ਾਨੀ ਹੈ, ਉਹਦੀ ਯਾਦ ਵਿੱਚ, ਜਾਂ ਕੋਈ ਚਿੰਨ ਹੋਵੇ ਉਹਨੂੰ ਵੀ ਆਪਾਂ ਨਿਸ਼ਾਨ ਕਹਿ ਦਿੰਦੇ ਹਾਂ। ਔਰ ਨਿਸ਼ਾਨੀ ਦਾ ਅਰਥ ਰਾਹਦਾਰੀ ਵੀ ਹੁੰਦਾ ਹੈ, ਪ੍ਰਵਾਨਾ ਵੀ ਹੁੰਦਾ ਹੈ। ਨਿਸ਼ਾਨ ਦੇ ਬੜੇ ਹੀ ਅਰਥ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰ ਗੁਰਸਿੱਖੀ ਦੀ ਇਹ ਨਿਸ਼ਾਨੀ ਦਾ ਭਾਵ ਕੀ ਹੈ, ਪਹਿਚਾਣ। ਸਿੱਖੀ ਦੀ ਪਹਿਚਾਣ ਨਿਸ਼ਾਨੀ ਇਹੋ ਹੀ ਹੈ ਕਿ ਉਹ ਗੁਰੂ ਦੇ ਮਾਰਗ 'ਤੇ ਚੱਲਦਾ ਹੈ, ਗੁਰੂ ਦੇ ਰਸਤੇ 'ਤੇ ਤੁਰਦਾ ਹੈ। ਨਿਸ਼ਾਨੀ ਦਾ ਅਰਥ ਰਾਹਦਾਰੀ, ਨਿਸ਼ਾਨੀ ਦਾ ਅਰਥ ਚਿੰਨ, ਨਿਸ਼ਾਨੀ ਦਾ ਅਰਥ ਪਹਿਚਾਣ। ਗਾਵੇ ਕੋ ਦਾਤ ਜਾਣੈ ਨਿਸ਼ਾਨ, ਉਹਦੀਆਂ ਨਿਸ਼ਾਨੀਆਂ, ਉਹਦੀਆਂ ਦਾਤਾਂ। ਉੱਥੇ ਨਿਸ਼ਾਨੀਆਂ ਦਾ ਅਰਥ ਕੀ ਕਰਾਂਗੇ, ਦਾਤਾਂ। ਪ੍ਰਕਰਨ ਦੇ ਹਿਸਾਬ ਦੇ ਨਾਲ ਕਿਸ ਲਹਿਜ਼ੇ ਵਿੱਚ ਇਹ ਬੋਲ ਉਚਾਰਿਆ ਗਿਆ ਹੈ, ਕੀ ਮਨੋਰਥ ਹੈ, ਕਿਹਨਾਂ ਦੀ ਪੁਰਖਾ ਇਹ ਬੋਲ ਹੈ, ਉਸ ਹਿਸਾਬ ਦੇ ਨਾਲ ਅਰਥਾਂ ਵਿੱਚ ਬਦਲਾਵ ਆਉਂਦਾ ਰਹਿੰਦਾ ਹੈ, ਤਬਦੀਲੀ ਆਉਂਦੀ ਰਹਿੰਦੀ ਹੈ। ਸਿੱਖਾਂ ਦੀ ਸੇਵਾ ਦੇ ਰੰਗ ਰੂਪ ਢੰਗ ਤਰੀਕੇ ਇਹ ਨਿਰਾਲੇ ਨੇ, ਵੱਖਰੇ ਨੇ। ਹਰ ਇੱਕ ਸਿੱਖ ਨੇ ਗੁਰੂ ਚਰਨਾਂ ਵਿੱਚ ਰਹਿ ਕੇ, ਹੁਕਮ ਮੰਨ ਕੇ, ਆਗਿਆ ਵਿੱਚ ਰਹਿ ਕਰਕੇ ਕਾਲ ਕੀਤੀ, ਕਮਾਈ ਕੀਤੀ, ਸੇਵਾ ਕੀਤੀ। ਪਰ ਸਾਰਿਆਂ ਦੀ ਇੱਕੋ ਜਿਹੀ ਸੇਵਾ ਨਹੀਂ, ਸਮਾਂ ਵੀ ਇੱਕੋ ਜਿਹਾ ਨਹੀਂ। ਕਿਸੇ ਦਾ ਸਮਾਂ ਕਿਹੜਾ ਹੈ, ਕਿਸੇ ਦਾ ਸਮਾਂ ਕਿਹੜਾ ਹੈ, ਕਿਸੇ ਦੀ ਸੇਵਾ ਕਿਸ ਰੂਪ ਵਿੱਚ ਹੈ, ਅਲੱਗ ਅਲੱਗ। ਕੋਈ ਪੱਖੇ ਦੀ ਸੇਵਾ ਕਰਦਾ ਹੈ, ਕੋਈ ਪਾਣੀ ਦੀ ਸੇਵਾ ਕਰਦਾ ਹੈ, ਕੋਈ ਟੋਕਰੀ ਦੀ ਸੇਵਾ ਕਰਦਾ ਹੈ, ਕੋਈ ਬਰਤਨਾਂ ਦੀ ਸੇਵਾ ਕਰਦਾ ਹੈ, ਕੋਈ ਬਾਲਣ ਦੀ ਸੇਵਾ ਕਰਦਾ ਹੈ, ਸੇਵਾ ਹੀ ਹੈ। ਔਰ ਬਾਣੀ ਨੇ ਇਹ ਬਖਸ਼ਿਸ਼ ਕੀਤੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਸੇਵਾ ਉਹ ਜਿਹੜੀ ਜ਼ਰੂਰਤ ਦੇ ਮੁਤਾਬਕ ਹੈ ਔਰ ਗੁਰੂ ਨੂੰ ਭਾ ਜਾਏ, ਗੁਰੂ ਨੂੰ ਚੰਗੀ ਲੱਗੇ, ਉਹ ਸੇਵਾ। ਸਿੱਖਾਂ ਨੇ ਸੇਵਾ ਕੀਤੀ ਹੈ ਗੁਰੂ ਦੀ ਆਗਿਆ ਦੇ ਮੁਤਾਬਕ। ਜਿੱਥੇ ਜਿੱਥੇ ਗੁਰੂ ਨੇ ਸੇਵਾ 'ਤੇ ਲਾਇਆ ਸੀ, ਉੱਥੇ ਹੀ ਉੱਥੇ ਉਹਨਾਂ ਨੇ ਸੇਵਾ ਕੀਤੀ।

0: ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਦੇ ਬੋਲ ਪੜ੍ਹਦੇ ਆ, ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰ ਹੈ ਲਾਈਆਂ, ਗੁਰਮੁਖ ਸਖੀਆਂ ਸਿੱਖ, ਉਹ ਗੁਰਮੁਖ ਉਹ ਸਿੱਖ, ਸਖੀਆਂ ਦਾ ਭਾਵ ਪ੍ਰੇਮ ਕਰਨ ਵਾਲੀਆਂ, ਜਿਨ੍ਹਾਂ ਦੀ ਗੁਰੂ ਦੇ ਨਾਲ ਪ੍ਰੀਤ ਹੈ, ਭਾਵਨਾ ਹੈ, ਗੁਰੂ ਮਿਲਾਈਆ। ਮਾਨੋ ਉਹਨਾਂ ਗੁਰਮੁਖਾਂ ਨੂੰ, ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਸਖੀਆਂ ਨੂੰ ਗੁਰੂ ਨੇ ਨਦਰ ਦੀ ਦਾਤ ਕਰਕੇ ਆਪ ਹੀ ਆਪਣੇ ਨਾਲ ਮਿਲਾਇਆ ਹੋਇਆ ਹੈ, ਮਿਲਿਆ ਹੈ, ਜੋੜਿਆ ਹੈ। ਇੱਕ ਸੇਵਕ ਗੁਰ ਪਾਸ, ਇੱਕ ਤੇ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੇ ਕੋਲ ਹੀ ਅੰਗ ਸੰਗ ਰਹਿ ਕੇ ਸੇਵਾ ਕਰਦੇ ਨੇ। ਕਈਆਂ ਨੂੰ ਗੁਰੂ ਨੇ ਆਪਣੀ ਰਜ਼ਾ ਦੇ ਵਿੱਚ, ਆਪਣੇ ਹੁਕਮ ਦੇ ਵਿੱਚ ਕਿਤੇ ਦੂਰ ਦੁਰਾਡੇ ਸੇਵਾ ਵਾਸਤੇ ਤੋਰਿਆ ਹੋਇਆ ਹੈ। ਬਹੁਤ ਸਾਰੇ ਸਿੱਖਾਂ ਦਾ ਐਸਾ ਜੀਵਨ ਇਤਿਹਾਸ ਹੈ, ਕਿਸੇ ਨੂੰ ਕਾਬਲ ਭੇਜਿਆ, ਕੰਧਾਰ ਭੇਜਿਆ, ਕਿਸੇ ਨੂੰ ਉਜੈਨ ਭੇਜ ਦਿੱਤਾ। ਅਲੱਗ ਅਲੱਗ ਇਲਾਕਿਆਂ ਵਿੱਚ ਦੂਰ ਦੁਰਾਡੇ ਸੇਵਾ ਕਰਨ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਜੀ ਸਿੱਖਾਂ ਨੂੰ ਭੇਜਦੇ ਰਹਿੰਦੇ ਸਨ। ਜਿੰਨਾ ਗੁਰ ਪਿਆਰਾ ਮਨ ਚਿੱਤ ਤਿੰਨਾਂ ਭਾਉ ਗੁਰੂ ਦੇਵਾਈਆ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜਿਵਾਈਆ। ਸਤਿਗੁਰੂ ਆਖਦੇ ਨੇ ਭਾਵੇਂ ਦੂਰ ਰਹਿ ਕੇ ਕੋਈ ਸੇਵਾ ਕਰ ਰਿਹਾ ਹੈ, ਭਾਵੇਂ ਕੋਈ ਗੁਰੂ ਦੇ ਕੋਲ ਰਹਿ ਕੇ ਸੇਵਾ ਕਰਦੇ ਆਇਆ ਹੈ, ਪਰ ਗੱਲ ਇੱਕ ਜ਼ਰੂਰ ਸੀ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਜਿਨ੍ਹਾਂ ਨੂੰ ਮਨ ਕਰਕੇ ਚਿੱਤ ਕਰਕੇ ਗੁਰੂ ਪਿਆਰਾ ਲੱਗਦਾ, ਗੁਰੂ ਦੇ ਨਾਲ ਸੁਨੇਹ ਸੀ, ਤਿੰਨਾਂ ਭਾਉ ਗੁਰੂ ਦੇਵਾਈਆ। ਭਾਉ ਦਾ ਭਾਵ ਕੀ ਹੈ? ਪ੍ਰੇਮ। ਭਾਉ ਦਾ ਭਾਵ ਹੈ ਪ੍ਰੇਮ। ਇਹ ਪ੍ਰੇਮ ਗੁਰੂ ਨੇ ਸਿੱਖਾਂ ਦੇ ਅੰਦਰ ਆਪ ਹੀ ਕਿਰਪਾ ਕਰਕੇ ਪੈਦਾ ਕੀਤਾ ਹੈ। ਅੱਜ ਦੇ ਇਹਨਾਂ ਬੋਲਾਂ ਦੇ ਰਾਹੀਂ ਕੁਝ ਕੁ ਉਹ ਸਿੱਖ ਜਿਨ੍ਹਾਂ ਨੇ ਮਸੰਦ ਰੂਪ ਵਿੱਚ ਸੇਵਾ ਕੀਤੀ, ਮਸੰਦ ਇੱਕ ਪ੍ਰਥਾ ਚਲਾਈ ਸੀ ਔਰ ਇਹਦਾ ਮੁੱਢ ਵੱਧਾ ਸੀ, ਖਾਸ ਕਰਕੇ ਉਦੋਂ ਜਦੋਂ ਬੌਲੇ ਦੀ ਰਚਨਾ ਕਰਨੀ ਸੀ। ਸ਼੍ਰੀ ਗੋਇੰਦਵਾਲ ਸਾਹਿਬ ਦਾ ਪਾਵਨ ਅਸਥਾਨ ਹੈ, ਇੱਥੇ ਇੱਕ ਤਾਂ ਸਿੱਖਾਂ ਦਾ ਵੱਡਾ ਭਾਰੀ ਇਕੱਠ ਹੋਣ ਲੱਗ ਪਿਆ ਸੀ। ਸ਼੍ਰੀ ਗੋਇੰਦਵਾਲ ਸਾਹਿਬ ਦੂਰੋਂ ਦੁਰਾਡੇ ਤੋਂ, ਦੇਸ਼ਾਂ ਤੋਂ, ਵਿਦੇਸ਼ਾਂ ਤੋਂ ਸਿੱਖ ਸੰਗਤਾਂ ਜਥਿਆਂ ਦੇ ਰੂਪ ਵਿੱਚ ਆਪੋ ਆਪਣੀ ਹੈਸੀਅਤ ਦੇ ਮੁਤਾਬਕ ਸ਼੍ਰੀ ਗੋਇੰਦਵਾਲ ਸਾਹਿਬ ਆਉਣ ਲੱਗ ਪਏ। ਕੋਈ ਪੈਦਲ ਆਉਂਦਾ ਸੀ, ਕੋਈ ਘੋੜਿਆਂ 'ਤੇ ਚੜ੍ਹ ਕੇ ਆਉਂਦਾ ਸੀ, ਕੋਈ ਰੱਥਾਂ 'ਤੇ ਅਸਵਾਰ ਹੋ ਕੇ, ਜਿਹੋ ਜਿਹੀ ਕਿਸੇ ਦੀ ਪਹੁੰਚ ਸੀ, ਆਪਣੀ ਵਿੱਤੀ ਪਹੁੰਚ ਦੇ ਮੁਤਾਬਕ ਉਹ ਗੋਇੰਦਵਾਲ ਆਉਣ ਲੱਗ ਪਏ। ਵੱਡੀ ਗਿਣਤੀ ਵਿੱਚ ਸਿੱਖਾਂ ਦਾ ਗੋਇੰਦਵਾਲ ਵਿਖੇ ਆਉਣਾ ਹੋ ਗਿਆ ਔਰ ਖਾਸ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਲੰਗਰ ਦੀ ਜਿਹੜੀ ਮਰਿਆਦਾ ਬੰਨ੍ਹ ਦਿੱਤੀ, ਪ੍ਰਥਾ ਬੰਨ੍ਹ ਦਿੱਤੀ, ਉਹਦੇ ਵਾਸਤੇ ਮਾਇਆ ਵੀ ਚਾਹੀਦੀ ਹੈ, ਪਦਾਰਥ ਵੀ ਚਾਹੀਦੇ ਨੇ, ਰਿਜ਼ਕ ਵੀ ਚਾਹੀਦਾ ਹੈ, ਕਿਉਂਕਿ ਇੰਨੀ ਵੱਡੀ ਗਿਣਤੀ ਵਿੱਚ ਲੰਗਰ ਚੱਲਦਾ ਹੈ ਗੋਇੰਦਵਾਲ ਵਿਖੇ, ਅਤੇ ਅਨਾਜ ਚਾਹੀਦਾ ਹੈ, ਰਿਜ਼ਕ ਚਾਹੀਦਾ ਹੈ। ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਬੋਲੀ ਦੀ ਉਸਾਰੀ ਵੀ ਕਰਨੀ ਹੈ ਔਰ ਜੋੜ ਮੇਲ ਵੀ ਆਰੰਭ ਕੀਤਾ ਗਿਆ ਵਿਸਾਖੀ ਦਾ। ਉਦੋਂ ਵੀ ਬਹੁਤ ਵੱਡੀ ਤਾਦਾਦ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਆਉਂਦੇ ਸਨ, ਖਰਚਾ ਬਹੁਤ ਹੋ ਰਿਹਾ ਸੀ। ਇੰਨੇ ਵੱਡੇ ਪਸਾਰੇ ਨੂੰ ਦੇਖ ਕਰਕੇ ਹੀ ਸ਼ਾਇਦ ਅਕਬਰ ਨੇ ਆਖਿਆ ਸੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਕਿ ਮੈਂ ਦੇਖਿਆ ਹੈ ਇੱਥੇ ਤੁਸੀਂ ਜੋ ਲੰਗਰ ਦੀ ਮਰਿਆਦਾ ਪ੍ਰਥਾ ਬੰਨੀ ਹੈ, ਖਰਚਾ ਤਾਂ ਬੜਾ ਹੋ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਨੇ, ਭੋਜਨ ਪ੍ਰਾਪਤ ਕਰਦੇ ਹਨ, ਲੰਗਰ ਛਕਦੇ ਨੇ, ਅਤੇ ਇਸ ਲੰਗਰ ਦਾ ਜਿੰਨਾ ਵੀ ਇਵਜ਼ ਹੈ ਖਜ਼ਾਨੇ ਵਿੱਚੋਂ ਮੈਂ ਦੇ ਦੇਵਾਂਗਾ, ਖਰਚਾ ਮੈਂ ਦੇ ਦਿਆਂਗਾ, ਮੈਂ ਕੁਝ ਜ਼ਮੀਨਾਂ ਦਾ ਪਟਾ ਤੁਹਾਡੇ ਨਾਮ ਲਿਖ ਦਿੰਦਾ ਹਾਂ। ਗੁਰੂ ਅਮਰਦਾਸ ਜੀ ਨੂੰ ਇਹ ਗੱਲ ਅਕਬਰ ਬਾਦਸ਼ਾਹ ਨੇ ਆਖੀ ਕਿ ਇੰਨਾ ਵੱਡਾ ਖਰਚਾ ਚੱਲਣਾ ਬੜਾ ਔਖਾ ਹੈ, ਬੜਾ ਮੁਸ਼ਕਲ ਹੈ, ਅਤੇ ਕੁਝ ਪਿੰਡਾਂ ਦੀ ਜ਼ਮੀਨ ਦਾ ਜਿਹੜਾ ਪਟਾ ਆਏਗਾ, ਮਾਮਲਾ ਆਏਗਾ, ਉਹ ਗੁਰੂ ਘਰ ਦੇ ਨਾਂ 'ਤੇ ਮੈਂ ਲਿਖ ਦਿੰਦਾ। ਮੈਂ ਤਾਂ ਅੱਖਰ ਹੀ ਲਿਖਣੇ ਹਨ, ਦੋ ਕਲਮ ਹੀ ਚਲਾਉਣੀ ਹੈ, ਤਾਂ ਕਿ ਤੁਹਾਡਾ ਖਰਚਾ ਸੌਖਾ ਨਿਕਲ ਜਾਏ, ਸੁਖਾਲਾ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ ਸੀ ਸਰਕਾਰ ਦੇ ਖਜ਼ਾਨੇ ਤੋਂ ਧਨ ਲੈਣ ਵਾਸਤੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਮੂੰਹ ਫੇਰਿਆ, ਆਖਣ ਲੱਗੇ, ਨਹੀਂ ਬਾਦਸ਼ਾਹ, ਤੇਰੀ ਸੇਵਾ ਭਾਵੇਂ ਕਬੂਲ ਹੈ, ਪ੍ਰਵਾਨ ਹੈ, ਪਰ ਸਿੱਖਾਂ ਦੀ ਕੀਤੀ ਹੋਈ ਘਾਲ ਦੇ ਨਾਲ, ਦਸਵੰਧ ਦੇ ਨਾਲ ਹੀ ਇਹ ਸੇਵਾ ਚੱਲੇਗੀ। ਭਾਵੇਂ ਜੋੜ ਮੇਲੇ ਦਾ ਖਰਚਾ ਹੈ, ਲੰਗਰ ਦਾ ਖਰਚਾ ਹੈ, ਬੌਲੀ ਸਾਹਿਬ ਦਾ ਖਰਚਾ ਹੈ, ਜਿੰਨੇ ਵੀ ਖਰਚੇ ਨੇ, ਸਿੱਖਾਂ ਦੀ ਕੀਤੀ ਹੋਈ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਜੋ ਦਸਵੰਧ ਆਏਗਾ, ਇਹ ਉਹਦੇ ਨਾਲ ਹੀ ਚੱਲੇਗਾ ਸਾਰਾ ਕੁਝ। ਉਦੋਂ ਫਿਰ ਮਸੰਦ ਪ੍ਰਥਾ ਆਰੰਭ ਹੋਈ ਸੀ, ਜੋ ਦੂਰ ਦੁਰਾਡੇ ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ ਜਾ ਕੇ ਜਿੱਥੇ ਜਿੱਥੇ ਸਿੱਖੀ ਵਸੀ ਹੋਈ ਸੀ, ਉਹਨਾਂ ਕੋਲੋਂ ਮਾਇਆ ਇਕੱਠੀ ਕਰਕੇ ਗੁਰੂ ਦਰਬਾਰ ਵਿੱਚ ਲੈ ਕੇ ਆਉਂਦੇ ਸਨ, ਜਿਵੇਂ ਜਿਵੇਂ ਸਮਾਂ ਮਿਲਦਾ ਸੀ। ਉਹਨਾਂ ਕੁਝ ਕੁ ਸਿੱਖਾਂ ਦਾ ਨਾਮ ਇੱਥੇ ਭਾਈ ਗੁਰਦਾਸ ਜੀ ਨੇ ਲੈਣਾ ਕੀਤਾ। ਕੀ ਕਹਿੰਦੇ ਨੇ, ਕਹਿੰਦੇ, ਦੀਪਕ ਦੀਪਾ ਕਾਸਰਾ ਗੁਰੂ ਦੁਆਰੇ ਹੁਕਮੀ ਬੰਦਾ। ਭਾਈ ਦੀਪਾ ਇਹਦਾ ਨਾਮ ਹੈ, ਕਾਸਰਾ ਇਹਦੀ ਗੋਤ ਹੈ, ਨਾਮ ਹੈ ਦੀਪਾ, ਗੋਤ ਹੈ ਕਾਸਰਾ, ਅਤੇ ਇਹਦਾ ਚਿੰਨ੍ਹ ਕੀ ਹੈ, ਇਹਦੀ ਨਿਸ਼ਾਨੀ ਕੀ ਹੈ, ਇਹ ਦੀਪਕ ਹੈ, ਮੰਨੋ ਦੀਪਕ ਦੀਵੇ ਨੂੰ ਆਖਦੇ ਨੇ। ਭਾਈ ਦੀਪਾ ਜੀ ਦਾ ਜਿਹੜਾ ਜੀਵਨ ਹੈ, ਉਹ ਦੀਪਕ ਦੀ ਤਰ੍ਹਾਂ ਜੱਗ ਮੰਗਾਉਂਦਾ ਹੈ। ਦੀਪਕ ਕੀ ਕਰਦਾ ਹੈ, ਹਨੇਰੇ ਨੂੰ ਦੂਰ ਕਰਦਾ ਹੈ, ਪ੍ਰਕਾਸ਼ ਕਰ ਦਿੰਦਾ ਹੈ, ਚਾਨਣ ਕਰ ਦਿੰਦਾ ਹੈ, ਹਨੇਰਾ ਉੱਥੋਂ ਬਿਨਸ ਜਾਂਦਾ ਹੈ ਜਿੱਥੇ ਦੀਵਾ ਜਗਣ ਲੱਗ ਪੈਂਦਾ ਹੈ। ਅਤੇ ਜਗਦੇ ਹੋਏ ਦੀਵੇ ਦੇ ਨਾਲ ਰਸਤਾ ਦਿਖਾਈ ਦੇਣ ਲੱਗ ਪੈਂਦਾ ਹੈ, ਰਸਤਾ ਦਿਸਣ ਲੱਗ ਪੈਂਦਾ ਹੈ। ਮਾਨੋ ਇਹ ਦੀਪਾ ਨਾਮ ਦਾ ਸਿੱਖ ਗੁਰੂ ਘਰ ਦਾ ਦੀਵਾ ਹੈ, ਗੁਰੂ ਘਰ ਦਾ ਦੀਪਕ ਹੈ। ਦੀਪਕ ਦਾ ਅਰਥ ਆਪਾਂ ਇਹ ਵੀ ਕਰ ਸਕਦੇ ਹਾਂ, ਦੂਜਿਆਂ ਦਾ ਮਾਰਗਦਰਸ਼ਨ ਕਰਨ ਵਾਲਾ, ਦੂਜਿਆਂ ਨੂੰ ਰਾਹ ਵਿਖਾਉਣ ਵਾਲਾ, ਦੀਪਕ ਦਾ ਇਹੀ ਭਾਵ ਹੁੰਦਾ ਹੈ ਨਾ, ਤਿਮਰ ਨੂੰ ਦੂਰ ਕਰ ਦੇਣਾ। ਇਸੇ ਕਰਕੇ ਬਾਣੀ ਵਿੱਚ ਗੁਰੂ ਦੇ ਬੋਲਾਂ ਨੂੰ ਦੀਵੇ ਦਾ ਨਾਮ ਦਿੱਤਾ ਗਿਆ, ਚਾਨਣ ਦਾ ਨਾਮ ਦਿੱਤਾ ਗਿਆ, ਪ੍ਰਕਾਸ਼ ਦਾ ਨਾਮ ਦਿੱਤਾ ਗਿਆ, ਜੋ ਦੂਜਿਆਂ ਦਾ ਮਾਰਗ ਕਰੇ, ਦੂਜਿਆਂ ਨੂੰ ਚਾਨਣ ਦੇਵੇ, ਅੰਧੇਰੇ ਵਿੱਚੋਂ ਬਾਹਰ ਕੱਢੇ, ਤਿਮਰ ਦੂਰ ਕਰ ਦੇਵੇ। ਉਹਨਾਂ ਵਿੱਚ ਇਸ ਸਿੱਖ ਦਾ ਨਾਮ ਆਉਂਦਾ ਹੈ ਭਾਈ ਦੀਪਾ। ਔਰ ਭਾਈ ਗੁਰਦਾਸ ਜੀ ਨੇ ਲਿਖਿਆ, ਦੀਪਕ ਦੀਪਾ ਕਾਸਰਾ ਗੁਰੂ ਦੁਆਰੇ ਹੁਕਮੀ ਬੰਦਾ। ਇਹ ਗੁਰੂ ਦੇ ਦਰ ਦਾ, ਗੁਰੂ ਦੇ ਦੁਆਰੇ ਦਾ ਬੰਦਾ ਸੀ, ਹੁਕਮੀ ਬੰਦਾ। ਬੰਦਾ ਦਾ ਕੀ ਭਾਵ ਹੈ, ਜੋ ਗੁਰੂ ਦੀ ਆਗਿਆ ਦੇ ਬੰਧਨ ਵਿੱਚ ਬੱਧਾ, ਉਹਨੂੰ ਬੰਦਾ ਕਹਿੰਦੇ ਨੇ। ਬੰਦੇ ਦਾ ਅਰਥ ਕੀ ਹੈ, ਜੋ ਬੰਦੀ ਬਣਿਆ ਹੋਇਆ ਹੈ। ਬੰਦੀ ਦਾ ਭਾਵ ਕੀ ਹੈ, ਕਿਸੇ ਬੰਧਨ ਵਿੱਚ ਹੈ। ਸਤਿਗੁਰੂ ਦੀ ਬਾਣੀ ਵਿੱਚ ਬੋਲ ਵੀ ਆਉਂਦੇ ਨਾ, ਬੰਦੇ ਬੰਦਗੀ ਇਕਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਜੋ ਬੰਦਗੀ ਦੇ ਵਿੱਚ ਵੱਧਾ ਹੋਇਆ ਹੈ, ਜੋ ਬੰਦਗੀ ਦੇ ਨਾਲ ਜੁੜਿਆ ਹੋਇਆ ਹੈ, ਜੋ ਕੀਰਤੀ ਦੇ ਨਾਲ ਲੱਗਾ ਹੋਇਆ ਹੈ, ਉਹਨੂੰ ਕਹਿੰਦੇ ਬੰਦਾ। ਬੰਦਗੀ ਤੋਂ ਗੁਰੂ ਦੀ ਮਰਿਆਦਾ ਵਿੱਚ ਵਧੇ ਹੋਏ ਉਹਨੂੰ ਬੰਦਾ ਕਹਿੰਦੇ ਨੇ। ਅਤੇ ਇਹ ਕੌਣ ਹੈ? ਹੁਕਮੀ ਬੰਦਾ, ਜੋ ਗੁਰੂ ਦੇ ਹੁਕਮ ਵਿੱਚ ਵਧਾ ਹੋਇਆ ਹੈ, ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੈ, ਗੁਰੂ ਦੀ ਆਗਿਆ ਤੋਂ ਪਾਸੇ ਨਹੀਂ। ਇਹ ਭਾਈ ਦੀਪਾ ਜੀ ਮਸੰਦ ਦੀ ਸੇਵਾ ਕਰਦੇ ਸਨ, ਮਸੰਦ ਦੀ ਇਹਨਾਂ ਨੂੰ ਉਪਾਧੀ ਦਿੱਤੀ ਗਈ ਸੀ। ਇਹ ਇੱਕ ਰੁਤਬੇ ਦਾ ਨਾਮ ਸੀ, ਇਹ ਇੱਕ ਅਹੁਦੇ ਦਾ ਨਾਮ ਸੀ। ਮਸੰਦ ਬੜਾ ਮਾਣਯੋਗ ਅਹੁਦਾ ਰੁਤਬਾ ਸੀ, ਬੜਾ ਮਾਣ ਸਨਮਾਨ ਸੀ। ਇਹਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਬੰਦ ਕਰ ਦਿੱਤਾ ਸੀ ਇਸ ਪ੍ਰਥਾ ਨੂੰ। ਉਂਝ ਤਾਂ ਇਹ ਜਿਹੜੀ ਮਸੰਦ ਪ੍ਰਥਾ ਸੀ ਬੜੀ ਉੱਤਮ ਮੰਨੀ ਗਈ, ਸੁੱਚੀ ਪ੍ਰਥਾ ਸੀ, ਚੰਗੀ ਪ੍ਰਥਾ ਸੀ। ਪਰ ਜਦੋਂ ਇਹਦੇ ਵਿੱਚ ਗਿਰਾਵਟਾਂ ਆ ਗਈਆਂ, ਕਮਜ਼ੋਰੀਆਂ ਆ ਗਈਆਂ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਬੜੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਮਸੰਦਾਂ ਵਾਸਤੇ ਕਿ ਪਾਤਸ਼ਾਹ ਜੀ, ਇਹ ਪ੍ਰਥਾ ਗੁਰੂ ਅਮਰਦਾਸ ਜੀ ਨੇ ਚੰਗੇ ਵਾਸਤੇ ਬਣਾਈ ਸੀ, ਦਸਵੰਧ ਦੀ ਕਾਰ ਭੇਟਾ ਇਕੱਠੀ ਕਰਕੇ ਗੁਰੂ ਦਰ ਤੱਕ ਲੈ ਕੇ ਆਉਣ ਵਾਸਤੇ, ਇਹਦੇ ਵਿੱਚ ਹੁਣ ਖੋਟ ਆ ਗਈ ਹੈ, ਇਹਦੇ ਵਿੱਚ ਕਮਜ਼ੋਰੀਆਂ ਆ ਗਈਆਂ ਨੇ, ਘਾਟ ਆ ਗਈ ਹੈ। ਅਤੇ ਕਲਗੀਧਰ ਪਾਤਸ਼ਾਹ ਨੇ ਜਿੱਥੇ ਜਿੱਥੇ ਵੀ ਮਸੰਦ ਸਨ ਉਹ ਸਾਰੇ ਵਾਪਸ ਬੁਲਾ ਲਏ ਸੀ ਸ਼੍ਰੀ ਅਨੰਦਪੁਰ। ਹੁਕਮਨਾਮੇ ਜਾਰੀ ਕਰ ਦਿੱਤੇ ਗਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਲੋਂ। ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ, ਦੂਰ ਦੁਰਾਡੇ ਜਿੱਥੇ ਵੀ ਕੋਈ ਮਸੰਦ ਹੈ ਉਹ ਗੁਰੂ ਦਰਬਾਰ ਵਿੱਚ ਆ ਜਾਏ, ਹਾਜ਼ਰ ਹੋਵੇ। ਸਾਰੇ ਮਸੰਦ ਆ ਗਏ ਅਤੇ ਸਭ ਨੂੰ ਸਤਿਗੁਰੂ ਜੀ ਨੇ ਆਖਿਆ, ਅੱਜ ਤੋਂ ਬਾਅਦ ਇਹ ਜਿਹੜਾ ਗੁਰੂ ਅਮਰਦਾਸ ਜੀ ਮਾਰੇ ਤੋਂ ਪਰੰਪਰਾ ਬੱਧੀ ਸੀ, ਚੱਲੀ ਆ ਰਹੀ ਸੀ, ਅਸੀਂ ਇਸ ਨੂੰ ਬੰਦ ਕਰਦੇ ਹਾਂ ਸਦਾ ਵਾਸਤੇ। ਅਗਰ ਕਿਸੇ ਨੇ ਕੋਈ ਕਾਰ ਭੇਟਾ ਦੇਣੀ ਹੈ ਤਾਂ ਸਿੱਧਾ ਗੁਰੂ ਦੇ ਦਰ 'ਤੇ ਆਪ ਹੀ ਆ ਕੇ ਦੇਵੇ, ਕਿਉਂਕਿ ਸਿੱਖਾਂ ਦਾ ਆਉਣਾ ਜਾਣਾ ਹੁਣ ਆਰੰਭ ਹੋ ਗਿਆ ਸੀ। ਅੱਗੇ ਤਾਂ ਮਸੰਦਾਂ ਦੇ ਰਾਹੀਂ, ਹੁਣ ਸਿੱਖਾਂ ਨੂੰ ਇਹ ਹੁਕਮ ਹੋ ਗਿਆ ਕਿ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ, ਜੇ ਕੋਈ ਕਾਰ ਭੇਟਾ ਦੇਣੀ ਲੋਚਦਾ ਹੈ ਤਾਂ ਉਹ ਸਿੱਧਾ ਗੁਰੂ ਦਰਬਾਰ ਵਿੱਚ ਆ ਕੇ ਸੇਵਾ ਕਰੇ। ਪਰ ਇਹਨਾਂ ਵਿੱਚੋਂ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੋਇਆ ਨਾਮ ਹੈ ਇਸ ਸਿੱਖ ਦਾ। ਔਰ ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਦੁਆਰਾ ਹੁਕਮੀ ਬੰਦਾ, ਇਹ ਗੁਰੂ ਦੇ ਦੁਆਰੇ 'ਤੇ ਰਹਿਣ ਵਾਲਾ, ਗੁਰੂ ਦੇ ਹੁਕਮ ਵਿੱਚ ਰਹਿਣ ਵਾਲਾ ਮਾਨੋ ਇੱਕ ਹੁਕਮੀ ਬੰਦਾ ਸੀ ਭਾਈ ਦੀਪਾ ਦੀਪਕ। ਅਗਲੀ ਪੰਕਤੀ ਵਿੱਚ ਕਹਿੰਦੇ, ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾ ਸੁਹੁੰਦਾ। ਪੱਟੀ ਇੱਕ ਸ਼ਹਿਰ ਹੈ, ਆਪਾਂ ਸਾਰੇ ਦੇਖਦੇ ਹਾਂ, ਮਾਝੇ ਦੇ ਇਲਾਕੇ ਵਿੱਚ ਨਾਮੀ ਸ਼ਹਿਰ ਹੈ, ਵੱਡਾ ਸ਼ਹਿਰ ਹੈ, ਪੱਟੀ ਇਹਦਾ ਨਾਮ ਹੈ। ਅਤੇ ਪੱਟੀ ਦੇ ਅੰਦਰ ਇੱਕ ਚੌਧਰੀ ਹੈ। ਭਾਈ ਗੁਰਦਾਸ ਜੀ ਨੇ ਆਖਿਆ, ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾ ਸੁਹੁੰਦਾ। ਢਿੱਲੋਂ ਇਹਦੀ ਵੰਸ਼ ਦਾ ਨਾਮ ਹੈ, ਗੋਤ ਹੈ, ਜਾਤ ਕਹਿ ਸਕਦੇ ਹਾਂ ਢਿੱਲੋਂ। ਅਤੇ ਇਹ ਹੈ ਗੁਰੂ ਕਾ ਲਾਲ ਅਤੇ ਇਹਦਾ ਨਾਮ ਹੈ ਲੰਗਾ। ਇਹ ਗੁਰੂ ਦੇ ਦਰ 'ਤੇ ਸੁਹੰਦਾ ਹੈ, ਸੋਭਾ ਦਿੰਦਾ, ਸੁਹਾਵਣਾ ਲੱਗਦਾ। ਕਿੰਨੀਆਂ ਹੀ ਖੂਬੀਆਂ ਲਿਖ ਦਿੱਤੀਆਂ ਭਾਈ ਗੁਰਦਾਸ ਜੀ ਨੇ ਭਾਈ ਲੰਗਾਹ ਜੀ ਦੇ ਬਾਰੇ ਵਿੱਚ। ਇੱਕ ਪੰਕਤੀ ਦੇ ਵਿੱਚ ਇੰਨੇ ਗੁਣ, ਇੰਨੀਆਂ ਵਡਿਆਈਆਂ, ਇੰਨੀਆਂ ਨਿਸ਼ਾਨੀਆਂ, ਇੰਨੀਆਂ ਖੂਬੀਆਂ ਭਾਈ ਲੰਗਾਹ ਦੇ ਬਾਰੇ ਵਿੱਚ ਭਾਈ ਗੁਰਦਾਸ ਲਿਖ ਰਹੇ ਨੇ। ਫਿਰ ਸੁਣੋ ਜੀ, ਕੀ ਕਹਿੰਦੇ, ਪੱਟੀ ਅੰਦਰ ਚੌਧਰੀ, ਪੱਟੀ ਸ਼ਹਿਰ ਦਾ ਨਾਮ ਹੈ। ਅਤੇ ਪੱਟੀ ਸ਼ਹਿਰ ਉਸ ਵੇਲੇ ਅਮੀਰਾਂ ਦਾ ਸ਼ਹਿਰ ਸੀ, ਗਰੀਬਾਂ ਦਾ ਨਹੀਂ ਸੀ। ਇਹਦਾ ਚੌਧਰੀ ਹੈ, ਇਹਦਾ ਨਾਮ ਕੀ ਹੈ? ਭਾਈ ਗੁਰਦਾਸ ਕਹਿੰਦੇ, ਢਿੱਲੋਂ ਲਾਲ ਲੰਗਾ ਸੁਹੰਦਾ। ਢਿੱਲੋਂ ਇਹਦੀ ਵੰਸ਼ ਹੈ, ਲੰਗਾ ਇਹਦਾ ਨਾਮ ਹੈ। ਅਤੇ ਲਾਲ ਦੀ ਤਰ੍ਹਾਂ ਇਹ ਬੜਾ ਕੀਮਤੀ ਹੈ, ਜਿਵੇਂ ਲਾਲ ਹੁੰਦਾ ਨਾ, ਲਾਲ ਲਾਲ ਦੇ ਬੜੇ ਅਰਥ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਇੱਕ ਤਾਂ ਲਾਲ ਉਹ ਹੁੰਦਾ ਨਾ ਜੋ ਗਹਿਣੇ ਦੇ ਰੂਪ ਵਿੱਚ ਹੁੰਦਾ, ਮਾਣਕ ਦੇ ਰੂਪ ਵਿੱਚ ਲਾਲ ਹੁੰਦਾ, ਬੜਾ ਮਹਿੰਗਾ ਹੁੰਦਾ, ਬੜਾ ਕੀਮਤੀ ਹੁੰਦਾ, ਉਹਨੂੰ ਲਾਲ ਕਹਿੰਦੇ ਨੇ। ਅਤੇ ਲਾਲ ਦਾ ਅਰਥ ਰੰਗ ਵੀ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ। ਇੱਥੇ ਬਸ ਨਹੀਂ, ਲਾਲ ਦਾ ਅਰਥ ਪ੍ਰੇਮ ਵੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ। ਜਦੋਂ ਆਪਾਂ ਪੜ੍ਹਦੇ ਹਾਂ ਨਾ, ਲਾਲ ਰੰਗ ਤਿਸ ਕੌ ਲੱਗਾ ਜਿਸ ਕੇ ਵੱਡ ਭਾਗਾ, ਉੱਥੇ ਲਾਲ ਰੰਗ ਦੀ ਗੱਲ ਹੈ, ਪਰ ਪ੍ਰਥਾਏ ਕਾਹਦੇ ਵਰਤਿਆ ਹੈ? ਭਗਤੀ ਵਾਸਤੇ, ਨਾਮ ਵਾਸਤੇ ਲਾਲ ਰੰਗ। ਇੱਕ ਥਾਂ 'ਤੇ ਭਗਤ ਬਾਣੀ ਦੇ ਵਿੱਚ ਬੋਲ ਆਉਂਦਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥੇ ਛਤਰ ਧਰੇ। ਭਗਤ ਰਵਿਦਾਸ ਜੀ ਉਹ ਕਹਿੰਦੇ, ਇੰਨੀ ਪ੍ਰੀਤ, ਇੰਨਾ ਪਿਆਰ, ਇੰਨਾ ਪ੍ਰੇਮ, ਤੇਰੇ ਤੋਂ ਬਿਨਾਂ ਮੇਰੇ ਵਰਗੇ ਨੀਚ ਦੇ ਨਾਲ ਹੋਰ ਕੌਣ ਕਰ ਸਕਦਾ? ਐਸੀ ਲਾਲ, ਇੱਥੇ ਲਾਲ ਦਾ ਭਾਵ ਕੀ ਹੈ? ਪ੍ਰੇਮ, ਪ੍ਰੀਤ। ਹੀਰਾ ਲਾਲ ਅਮੁੱਲਕ ਹੈ ਭਾਰੀ, ਉੱਥੇ ਲਾਲ ਦਾ ਕੀ ਅਰਥ ਹੈ? ਜਿਵੇਂ ਕੋਈ ਹੀਰਾ ਹੁੰਦਾ ਹੈ, ਮੋਤੀ ਹੁੰਦਾ ਹੈ, ਲਾਲ ਹੁੰਦਾ ਹੈ। ਸੋ ਲਾਲ ਦੇ ਵੱਖਰੇ ਵੱਖਰੇ ਅਰਥ ਨੇ। ਪੱਟੀ ਸ਼ਹਿਰ ਦੇ ਚੌਧਰੀ ਨੂੰ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਦਾ ਵੱਡਾ ਸਮਾਂ ਸੁਭਾਗ ਮਿਲਿਆ, ਅਤੇ ਇਸ ਕਰਕੇ ਇਹਦਾ ਨਾਮ ਸੀ ਭਾਈ ਲੰਗਾਹ। ਇਹ ਮਾਨੋ ਗੁਰੂ ਦਾ ਲਾਲ ਬਣ ਗਿਆ, ਸੁਹੰਦਾ ਦਾ ਭਾਵੇ, ਸੋਹਣੀ ਸੇਵਾ ਕਰਦਾ, ਖੂਬ ਇਹਨੇ ਕਮਾਈ ਕੀਤੀ ਹੈ ਭਾਈ ਲੰਗਾਹ ਜੀ ਨੇ। ਇਤਿਹਾਸ ਕਹਿੰਦਾ ਇਹ ਪਹਿਲੇ ਗੁਰੂਆਂ ਦੇ ਸਮੇਂ ਤੋਂ ਹੀ ਗੁਰੂ ਦਰਬਾਰ ਦੇ ਨਾਲ ਜੁੜ ਚੁੱਕਾ ਸੀ। ਕੁਝ ਵਿਦਵਾਨਾਂ ਨੇ ਲਿਖਿਆ ਕਿ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੋਂ ਹੀ ਸਿੱਖੀ ਧਾਰਨ ਕਰ ਗਿਆ ਸੀ ਭਾਈ ਲੰਗਾਹ। ਉਂਝ ਇਹਦੇ ਬਾਰੇ ਵਿੱਚ ਇਹ ਵੀ ਲਿਖਿਆ ਹੈ, ਇਹ ਪਹਿਲਾਂ ਸਖੀ ਸਰਵਰਿਆਂ ਦਾ ਚੇਲਾ ਸੀ। ਸਖੀ ਸਰਵਰ, ਸਖੀ ਸਰਵਰ ਕੌਣ ਹੈ? ਆਪਾਂ ਸਾਰੇ ਹੀ ਜਾਣਦੇ ਹਾਂ, ਜਿਸ ਤਰ੍ਹਾਂ ਅੱਜ ਵੀ ਕਬਰਾਂ ਹਨ, ਔਰ ਉਹਨਾਂ ਕਬਰਾਂ 'ਤੇ ਜਾ ਕੇ ਆਪਣੇ ਆਪ ਦੇ ਜਿਵੇਂ ਕੋਈ ਪੂਜਾ ਕਰਦਾ ਹੈ। ਇਹ ਇਸਲਾਮ ਦੇ ਨਾਲ ਸੰਬੰਧ ਰੱਖਣ ਵਾਲਾ ਇੱਕ ਫਿਰਕਾ ਹੈ, ਸਖੀ ਸਰਵਰ ਉਸਨੂੰ ਆਖਦੇ ਹਨ। ਵੱਡੇ ਵੱਡੇ ਰੋਟ ਪਕਾ ਕੇ ਉੱਥੇ ਚੜ੍ਹਾਏ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਜਿਹੜਾ ਸ਼ੇਖ ਫਤਿਹ ਹੈ ਤਰਨ ਤਾਰਨ, ਇਹ ਵੀ ਇੱਕ ਸਖੀ ਸਰਵਰ ਦੀ ਹੀ ਨਿਸ਼ਾਨੀ ਹੈ। ਇਹ ਜਿਹੜਾ ਬਾਅਦ ਵਿੱਚ ਸਿੱਖ ਬਣ ਗਿਆ, ਇਹਦਾ ਨਾਮ ਕੀ ਸੀ? ਭਾਈ ਲੰਗਾਹ ਜੀ। ਇਹ ਪੱਟੀ ਦਾ ਚੌਧਰੀ ਸੀ, ਲੇਕਿਨ ਇਹਦਾ ਜਿਹੜਾ ਰਹਿਣ ਸਹਿਣ ਸੀ ਉਹ ਝਬਾਲ ਵਿੱਚ ਸੀ। ਝਬਾਲ ਆਪਾਂ ਸਾਰੇ ਜਾਣਦੇ ਹਾਂ, ਇਹ ਵੀ ਤਰਨ ਤਾਰਨ ਸਾਹਿਬ ਦੇ ਨੇੜੇ ਹੀ ਅਸਥਾਨ ਹੈ। ਬਹੁਤ ਸਾਰੇ ਐਸੇ ਸਖੀ ਸਰਵਰ ਦੇ ਚੇਲੇ ਸੇਵਕ ਆਪਾਂ ਕਹਿ ਸਕਦੇ ਹਾਂ, ਜਿਨ੍ਹਾਂ ਨੇ ਜਦੋਂ ਗੁਰੂ ਘਰ ਦੀ ਮਹਿਮਾ ਦੇਖੀ, ਵਡਿਆਈ ਦੇਖੀ, ਅਤੇ ਉਹਨਾਂ ਨੇ ਸਿੱਖੀ ਨੂੰ ਧਾਰਨ ਕਰ ਲਿਆ। ਉਹਦੇ ਵਿੱਚ ਇਸ ਭਾਈ ਸਿੱਖ ਦਾ ਨਾਮ ਆਉਂਦਾ ਹੈ ਭਾਈ ਲੰਗਾਹ ਜੀ ਦਾ। ਇੱਕ ਨਾਮ ਭਾਈ ਮੰਝ ਜੀ ਦਾ ਆਉਂਦਾ ਹੈ। ਇਹਦੇ ਦੋ ਨਾਮ ਨੇ, ਭਾਈ ਤੀਰਥਾ ਵੀ ਇਹਨੂੰ ਕਹਿੰਦੇ, ਭਾਈ ਤੀਰਥਾ। ਇਹ ਵੀ ਸਖੀ ਸਰਵਰ ਦੀ ਚੌਂਕੀ ਹਾਜ਼ਰੀ ਭਰਦਾ ਸੀ, ਔਰ ਇਹ ਹੌਲੀ ਹੌਲੀ ਗੁਰੂ ਦਰ ਵੱਲ ਪ੍ਰੇਰਿਆ ਗਿਆ ਅਤੇ ਗੁਰੂ ਘਰ ਦਾ ਸਿੱਖ ਬਣ ਗਿਆ। ਇਹਦਾ ਨਾਮ ਭਾਈ ਮੰਝ ਰੱਖ ਦਿੱਤਾ ਗਿਆ ਗੁਰੂ ਘਰ ਵਿੱਚ। ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਹਾਰਾ, ਇਹਦਾ ਪਹਿਲਾ ਨਾਮ ਤੀਰਥਾ ਸੀ, ਬਾਅਦ ਵਿੱਚ ਇਹਦਾ ਨਾਮ ਭਾਈ ਮੰਝ ਬਣ ਗਿਆ। ਇਸ ਤਰ੍ਹਾਂ ਹੋਰ ਬਹੁਤ ਸਾਰੇ ਨਾਮ ਆਉਂਦੇ ਨੇ। ਭਾਈ ਬਹਿਲੋ, ਭਾਈ ਬਹਿਲੋ ਵੀ ਸਖੀ ਸਰਵਰ ਦਾ ਚੇਲਾ ਸੀ, ਇਹ ਮਾਲਵੇ ਇਲਾਕੇ ਦਾ ਸੀ, ਉੱਥੋਂ ਦਾ ਚੌਧਰੀ ਸੀ। ਇਹ ਵੀ ਹੌਲੀ ਹੌਲੀ ਸਿੱਖੀ ਨੂੰ ਧਾਰਨ ਕਰ ਗਿਆ ਸੀ। ਇੱਕ ਹੋਰ ਆਪਾਂ ਨਾਮ ਬਹੁਤ ਵਾਰੀ ਸੁਣਿਆ, ਭਾਈ ਭਗੀਰਥ। ਇਹ ਵੀ ਸਖੀ ਸਰਵਰੀਆ ਸੀ। ਸੋ ਇਸ ਤਰ੍ਹਾਂ ਕਈ ਐਸੇ ਚੌਧਰੀ ਇਲਾਕਿਆਂ ਦੇ ਸਨ ਜਿਹੜੇ ਹੌਲੀ ਹੌਲੀ ਸਿੱਖੀ ਤੋਂ ਪ੍ਰਭਾਵਿਤ ਹੁੰਦੇ ਗਏ, ਗੁਰੂ ਘਰ ਨਾਲ ਜੁੜਦੇ ਰਹੇ, ਸਿੱਖੀ ਇਹਨਾਂ ਨੇ ਧਾਰਨ ਕਰ ਲਈ। ਉਹਨਾਂ ਵਿੱਚ ਇਹਦਾ ਨਾਮ ਹੈ ਪੱਟੀ ਦਾ ਇਹ ਚੌਧਰੀ ਹੈ, ਝਬਾਲ ਦੇ ਇਲਾਕੇ ਵਿੱਚ ਇਹ ਰਹਿਣ ਵਾਲਾ ਸੀ। ਇਹਨੇ ਵੱਡੀ ਘਾਲ ਕੀਤੀ ਹੈ, ਵੱਡੀ ਕਮਾਈ ਕੀਤੀ ਹੈ। ਕਹਿੰਦੇ ਸ਼੍ਰੀ ਤਰਨ ਤਾਰਨ ਸਾਹਿਬ ਨੂੰ ਵਸਾਉਣ ਵਿੱਚ ਇਹਦਾ ਬੜਾ ਹੀ ਵੱਡਾ ਯੋਗਦਾਨ ਸੀ, ਬਹੁਤ ਵੱਡਾ ਯੋਗਦਾਨ। ਔਰ ਖਾਸ ਕਰਕੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਪੱਕਾ ਕੀਤਾ ਗਿਆ ਉਦੋਂ ਵੀ ਇਹਨੇ ਬੜੀ ਸੇਵਾ ਕੀਤੀ ਸੀ, ਮਨ ਕਰਕੇ, ਧਨ ਕਰਕੇ, ਤਨ ਕਰਕੇ। ਤਨ ਮਨ ਧਨ ਦੀ ਸੇਵਾ ਦੀ ਗੱਲ ਆਉਂਦੀ ਹੈ ਬਾਣੀ ਦੇ ਵਿੱਚ। ਇਸ ਪੱਟੀ ਚੌਧਰੀ ਭਾਈ ਲੰਗਾਹ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਪੱਕਾ ਕਰਨ ਵਿੱਚ ਅਤੇ ਸ਼੍ਰੀ ਤਰਨ ਤਾਰਨ ਸਾਹਿਬ ਨੂੰ ਵਸਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ, ਬੜੀ ਵੱਡੀ ਸੇਵਾ ਕੀਤੀ ਸੀ, ਬਹੁਤ ਘਾਲ ਕੀਤੀ ਸੀ। ਇਹ ਇਕੱਲਾ ਨਹੀਂ, ਫਿਰ ਇਹਦੀ ਪੀੜ੍ਹੀ ਅੱਗੇ ਚੱਲ ਪਈ, ਜਿਵੇਂ ਸ਼ਾਖਾਵਾਂ ਹੁੰਦੀਆਂ ਨੇ ਵੇਲ ਦੀਆਂ, ਸ਼ਾਖਾਵਾਂ ਵੇਲ ਦੀਆਂ ਕਈ ਕਈ ਸ਼ਾਖਾਵਾਂ ਹੁੰਦੀਆਂ ਨੇ, ਉਹ ਵੱਧਦੀਆਂ ਹੀ ਜਾਂਦੀਆਂ ਨੇ, ਵੱਧਦੀਆਂ ਹੀ ਜਾਂਦੀਆਂ ਨੇ। ਭਾਈ ਲੰਗਾਹ ਦੇ ਘਰ ਸਿੱਖੀ ਦਾ ਬੀਜ ਬੀਜਿਆ ਗਿਆ, ਐਸਾ ਬੂਟਾ ਲੱਗਾ ਇਹਦੇ ਘਰ ਸਿੱਖੀ ਦਾ। ਫਿਰ ਅੱਗੇ ਇਹਦੀ ਮਾਨੋ ਪੀੜ੍ਹੀ ਚੱਲ ਪਈ, ਇਹਦੀ ਵੰਸ਼ ਸਾਰੀ ਦੀ ਸਾਰੀ ਸਿੱਖੀ ਨੂੰ ਧਾਰਨ ਕਰ ਗਈ, ਸਾਰੀ ਵੰਸ਼ ਨੇ ਸਿੱਖੀ ਧਾਰਨ ਕਰ ਲਈ ਸੀ ਭਾਈ ਲੰਗਾਹ ਜੀ ਦੀ। ਆਪਾਂ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਪੜ੍ਹਦੇ ਹਾਂ, ਮਾਈ ਭਾਗੋ, ਮਾਤਾ ਭਾਗੋ ਵੀ ਕਹਿ ਦਿੰਦੇ, ਜ਼ਿਆਦਾਤਰ ਮਾਈ ਭਾਗੋ ਆਖਦੇ ਹਾਂ। ਉਂਝ ਉਸਨੇ ਖੰਡੇ ਦੀ ਪਹੁਲ ਲੈ ਲਈ ਸੀ ਔਰ ਉਹਦਾ ਨਾਮ ਮਾਤਾ ਭਾਗ ਕੌਰ ਬਣ ਗਿਆ ਸੀ, ਪਰ ਛੋਟੇ ਨਾਮ ਦੇ ਕਰਕੇ ਅੱਜ ਵੀ ਉਹਨੂੰ ਮਾਈ ਭਾਗੋ ਕਹਿੰਦੇ ਹਾਂ। ਇਤਿਹਾਸ ਇਸ ਗੱਲ ਦੀ ਅਗਵਾਈ ਕਰਦਾ ਹੈ ਕਿ ਇਸ ਪੱਟੀ ਦੇ ਚੌਧਰੀ ਭਾਈ ਲੰਗਾਹ ਦੀ ਇਹ ਰਿਸ਼ਤੇ ਵਿੱਚ ਪੋਤਰੀ ਲੱਗਦੀ ਸੀ, ਇਹਦਾ ਇੱਕ ਭਰਾ ਸੀ ਭਾਈ ਲੰਗਾਹ ਜੀ ਦਾ। ਇਤਿਹਾਸ ਨੇ ਉਹਦਾ ਨਾਮ ਪਾਰੋ ਸ਼ਾਹ ਕਰਕੇ ਲਿਖਿਆ ਹੈ, ਪਾਰੋ ਸ਼ਾਹ। ਅਤੇ ਪਾਰੋ ਸ਼ਾਹ ਦੀ ਇਹ ਪੁੱਤਰੀ ਸੀ ਮਾਤਾ ਭਾਗ ਕੌਰ, ਮਾਈ ਭਾਗੋ। ਔਰ ਇਹਦਾ ਇੱਕ ਭਰਾ ਸੀ, ਉਹਦਾ ਨਾਮ ਸੀ ਭਾਗ ਸਿੰਘ, ਮਾਈ ਭਾਗੋ ਅਤੇ ਭਾਗ ਸਿੰਘ। ਇਹ ਭਾਗ ਸਿੰਘ ਫਿਰ ਇੱਥੋਂ ਦਾ ਚੌਧਰੀ ਬਾਅਦ ਵਿੱਚ ਬਣਿਆ ਸੀ, ਝਬਾਲ ਦੇ ਇਲਾਕੇ ਦਾ। ਇਹ ਦੋਵੇਂ ਭੈਣ ਭਰਾ ਫਿਰ ਸ਼੍ਰੀ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਗਏ ਸਨ, ਮਾਤਾ ਭਾਗ ਕੌਰ ਵੀ ਔਰ ਇਹ ਭਾਗ ਸਿੰਘ ਵੀ। ਇਹ ਭਾਈ ਲੰਗਾਹ ਦੀ ਅੰਸ਼ ਵੰਸ਼ ਵਿੱਚੋਂ ਹੈ ਸਾਰੇ, ਇੰਨੀ ਵੱਡੀ ਇਹਨਾਂ ਦੀ ਕਮਾਈ ਸੀ, ਇੰਨੀ ਵੱਡੀ ਇਹਨਾਂ ਦੀ ਸੇਵਾ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਸ ਹੁੰਦਾ। ਅੱਗੇ ਕਹਿੰਦੇ ਅਜਬ ਅਜਾਇਬ ਸੰਘਿਆ ਉਮਰ ਸ਼ਾਹ ਗੁਰਸੇਵ ਕਰਨ ਦਾ। ਅਜਬ ਅਜਾਇਬ ਇਹਦਾ ਕੀ ਭਾਵ ਹੈ? ਅਜਬ ਅਤੇ ਅਜਾਇਬ ਅਤੇ ਉਮਰ ਸ਼ਾਹ ਇਹ ਤਿੰਨ ਸਿੱਖ ਨੇ, ਇੱਕ ਦਾ ਨਾਮ ਭਾਈ ਅਜਬ, ਇੱਕ ਦਾ ਨਾਮ ਅਜਾਇਬ, ਸੰਘਿਆ ਉਮਰ ਸ਼ਾਹ। ਸੰਘਿਆ ਦਾ ਭਾਵ ਹੈ ਸੰਘਾ, ਸੰਘਾ ਇਹਨਾਂ ਦੀ ਗੋਤ ਸੀ, ਅਤੇ ਇੱਕ ਤੀਜੇ ਦਾ ਨਾਮ ਹੈ ਉਮਰ ਸ਼ਾਹ। ਇਹ ਤਿੰਨ ਸਿੱਖ ਸਨ, ਸੰਘਾ ਇਹਨਾਂ ਦੀ ਗੋਤ ਹੈ। ਗੁਰਸੇਵ ਕਰਨ ਦਾ, ਭਾਈ ਲੰਗਾਹ ਜੀ ਵਾਂਗੂ, ਭਾਈ ਦੀਪਾ ਜੀ ਵਾਂਗੂ ਇਹਨਾਂ ਨੇ ਵੀ ਗੁਰਸੇਵ ਕਰਨ ਦਾ, ਗੁਰੂ ਦੀ ਸੇਵਾ ਕੀਤੀ ਹੈ। ਸੇਵਾ ਵਿੱਚ ਇਹਨਾਂ ਨੇ ਵੀ ਬਹੁਤ ਹਿੱਸਾ ਪਾਇਆ, ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਜਦੋਂ ਸੇਵਾ ਪੱਕੀ ਆ, ਇੱਟਾਂ ਲਿਆਉਣ ਦੀ ਸੇਵਾ, ਵੱਡੇ ਵੱਡੇ ਆਵੇ ਲਾ ਕੇ, ਕਿਉਂਕਿ ਅੱਜ ਵਾਂਗੂ ਆਮ ਇੱਟਾਂ ਨਹੀਂ ਸੀ ਮਿਲਦੀਆਂ ਉਸ ਵੇਲੇ, ਹੁਣ ਤਾਂ ਆਮ ਹੀ ਇੱਟਾਂ ਮਿਲ ਜਾਂਦੀਆਂ ਨੇ। ਉਦੋਂ ਪੱਕੀਆਂ ਇੱਟਾਂ ਦੀ ਬਹੁਤ ਥੋੜ ਹੁੰਦੀ ਸੀ, ਕਿਤੇ ਉਹ ਨਹੀਂ ਸਨ ਮਿਲਦੀਆਂ। ਕਿਤੇ ਕਿਤੇ ਕੋਈ ਵੱਡੇ ਵੱਡੇ ਆਵੇ ਲਾਉਂਦਾ ਸੀ ਅਤੇ ਇੱਟਾਂ ਪੱਕੀਆਂ ਕਰਦਾ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਨੂੰ ਪੱਕਾ ਕਰਨ ਵਾਸਤੇ ਵੱਡੀ ਪੱਧਰ 'ਤੇ ਆਵੇ ਲਾਏ ਗਏ, ਪੱਠੇ ਜਿਨ੍ਹਾਂ ਨੂੰ ਆਪਾਂ ਆਖਦੇ ਹਾਂ। ਇੱਟਾਂ ਪੱਕੀਆਂ ਚਾਹੀਦੀਆਂ ਸਨ ਔਰ ਉਹਦੇ ਵਾਸਤੇ ਇਹ ਸਾਰੇ ਸਿੱਖਾਂ ਨੇ ਬੜੀ ਘਾਲ ਕੀਤੀ। ਇਤਿਹਾਸ ਵਿੱਚ ਭਾਈ ਬਹਿਲੋ ਜੀ ਬਾਰੇ ਖਾਸ ਕਰਕੇ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਨੇ ਦੇਖੀਆਂ ਵੀ ਇੱਟਾਂ ਤਾਂ ਬੜੀਆਂ ਪੱਕੀਆਂ, ਲਾਲ ਅਤੇ ਮਜ਼ਬੂਤ ਨੇ। ਪੁੱਛਿਆ ਇਹ ਇੱਟਾਂ ਕੌਣ ਬਣਾਉਂਦਾ ਹੈ? ਦੱਸਣ 'ਤੇ ਪਤਾ ਲੱਗਿਆ ਇਹ ਭਾਈ ਬਹਿਲੋ ਜੀ ਹਨ। ਭਾਈ ਬਹਿਲੋ ਇਹ ਮਾਲਵੇ ਦੇ ਇਲਾਕੇ ਦਾ ਕਈ ਪਿੰਡਾਂ ਦਾ ਚੌਧਰੀ ਸੀ। ਭਾਈ ਬਹਿਲੋ ਉੱਥੋਂ ਆਇਆ ਸੀ ਇਹ, ਕਿਉਂਕਿ ਹਰ ਕੋਈ ਬੰਦਾ ਆਵੇ ਨਹੀਂ ਸੀ ਨਾ ਲਾ ਸਕਦਾ ਇੱਟਾਂ ਪਕਾਉਣ ਦੇ ਭੱਠੇ, ਗਰੀਬ ਬੰਦਾ ਥੋੜ੍ਹੀ ਲਾ ਸਕਦਾ। ਕੋਈ ਚੌਧਰੀ ਹੋਏਗਾ, ਕੋਈ ਖਾਨਦਾਨੀ ਅਮੀਰ ਹੋਏਗਾ, ਉਹੀ ਭਾਈ ਬਹਿਲੋ ਨੇ। ਫਿਰ ਇਹ ਸਰੋਵਰ ਦੀ ਸੇਵਾ ਵਿੱਚ ਲੱਗਣ ਵਾਲੀਆਂ ਇੱਟਾਂ ਨੂੰ ਪੱਕਾ ਕਰਨ ਵਾਸਤੇ ਭੱਠੇ ਲਾਏ, ਆਵੇ ਲਾਏ। ਇੱਟਾਂ ਬੜੀਆਂ ਮਜ਼ਬੂਤ ਸਨ, ਇਸ ਕਰਕੇ ਸਤਿਗੁਰੂ ਜੀ ਨੇ ਭਾਈ ਬਹਿਲੋ ਉੱਤੇ ਬੜੀ ਕਿਰਪਾ ਕੀਤੀ, ਸਭ ਤੋਂ ਪਹਿਲੋਂ ਹੋਣ ਦਾ ਵਰਦਾਨ ਦਿੱਤਾ। ਭਾਈ ਬਹਿਲੋ ਸਭ ਤੋਂ ਪਹਿਲੋਂ ਦਾ ਭਾਵ ਹੈ ਸਾਰਿਆਂ ਤੋਂ ਅੱਗੇ, ਪਹਿਲਾ ਸਿੱਖ ਹੋਣ ਦਾ ਮਾਣ ਦਿੱਤਾ ਸੀ। ਫਿਰ ਕਹਿੰਦੇ ਪੈੜਾ ਛੱਜਲ ਜਾਣੀਏ ਕੰਦੂ ਸੰਗਰ ਮਿਲੇ ਹਸੰਦਾ। ਇੱਕ ਦਾ ਨਾਮ ਹੈ ਭਾਈ ਪੈੜਾ ਜੀ, ਇੱਕ ਦਾ ਨਾਮ ਹੈ ਭਾਈ ਛੱਜਲ ਜੀ, ਕੋਈ ਇਹਨੂੰ ਛੱਜੂ ਜੀ ਵੀ ਕਹਿ ਦਿੰਦੇ ਹਨ। ਛੱਜਲ ਜਾਣੀਏ ਕੰਦੂ, ਇਹ ਸਾਰੇ ਸੰਗਰ ਜਾਤ ਵਿੱਚੋਂ, ਸੰਗਰ ਗੋਤ ਵਿੱਚੋਂ ਨੇ। ਮਿਲੇ ਹਸੰਦਾ, ਮਿਲੇ ਹਸੰਦਾ ਦਾ ਭਾਵ ਕੀ ਹੈ? ਇਹ ਖੁਸ਼ੀ ਦੇ ਨਾਲ ਗੁਰੂ ਨੂੰ ਮਿਲਦੇ ਸਨ, ਪ੍ਰਸੰਨ ਹੋ ਕੇ। ਇਹ ਹਮੇਸ਼ਾ ਹੀ ਪ੍ਰਸੰਨ ਰਹਿੰਦੇ ਸਨ, ਗੁਰੂ ਨੂੰ ਮਿਲਣ ਦੀ ਇਹਨਾਂ ਵਿੱਚ ਖੁਸ਼ੀ ਹੁੰਦੀ ਸੀ, ਤਾਂਗ ਹੁੰਦੀ ਸੀ, ਖਿੱਚ ਹੁੰਦੀ ਸੀ। ਗੁਰੂ ਨੂੰ ਮਿਲਣਾ ਹੈ, ਗੁਰੂ ਦੀ ਸੇਵਾ ਕਰਨੀ ਹੈ, ਗੁਰੂ ਦੇ ਦਰਸ਼ਨ ਕਰਨੇ ਹਨ। ਇਹਨਾਂ ਸਿੱਖਾਂ ਦੇ ਵਿੱਚ ਇਸ ਗੱਲ ਦਾ ਹਾਸਾ ਭਾਵ ਕੇ ਖੁਸ਼ੀ, ਉਮਾ, ਜਿਵੇਂ ਆਪਾਂ ਬਾਣੀ ਵਿੱਚ ਕਹਿੰਦੇ ਨਾ ਸਦਾ ਵਿਗਾਸ ਸਦਾ ਖੁਸ਼ੀ। ਕਿਤੇ ਜਾਣਾ ਹੋਵੇ, ਕੋਈ ਮਨ ਭਾਉਂਦਾ ਕੰਮ ਕਰਨਾ ਹੋਵੇ ਤਾਂ ਖੁਸ਼ੀ ਹੁੰਦੀ ਹੈ, ਪ੍ਰਸੰਨਤਾ ਹੁੰਦੀ ਹੈ। ਇਹ ਭਾਈ ਪੈੜਾ ਜੀ, ਭਾਈ ਛੱਜਲ ਜੀ, ਭਾਈ ਕੰਦੂ ਜੀ ਜਿਹੜੇ ਸੰਗਰ ਗੋਤੀ ਵਿੱਚੋਂ ਨੇ, ਇਹਨਾਂ ਨੂੰ ਗੁਰੂ ਨੂੰ ਮਿਲ ਕੇ, ਗੁਰੂ ਦੀ ਸੇਵਾ ਕਰਕੇ, ਗੁਰੂ ਦੇ ਦਰਬਾਰ ਵਿੱਚ ਆ ਕੇ ਬੜੀ ਖੁਸ਼ੀ ਮਿਲਦੀ ਸੀ, ਪ੍ਰਸੰਨਤਾ। ਇਹ ਮਾਨੋ ਬਾਗੋ ਬਾਗ ਹੋ ਜਾਂਦੇ ਸਨ, ਇਹਨਾਂ ਦੇ ਅੰਦਰ ਵਿਗਾਸ ਆ ਜਾਂਦਾ ਸੀ। ਪੁੱਤ ਸਪੁੱਤ ਕਪੂਰ ਦਿਓ ਸਿੱਖੈ ਮਿਲਿਆ ਮਨ ਵਿਗਸੰਦਾ। ਪੁੱਤਰਾਂ ਤੋਂ ਸਪੁੱਤਰ ਬਣੇ ਹੋਏ ਭਾਈ ਕਪੂਰ ਦਿਓ, ਭਾਈ ਕਪੂਰ ਜੀ ਇਹਦਾ ਨਾਮ ਹੈ, ਆਪਣੇ ਪੁੱਤਰ ਦੇ ਨਾਲ ਆਪਣੇ ਹੋਰ ਬਹੁਤ ਸੰਗੇ ਬਹੁਤ ਸਾਰੇ ਸੰਗੀਆਂ ਨੂੰ ਸਾਥੀਆਂ ਨੂੰ ਲੈ ਕਰਕੇ ਜਦੋਂ ਗੁਰੂ ਨੂੰ ਮਿਲਦਾ ਹੈ ਤਾਂ ਇਹਨੂੰ ਵੀ ਬੜੀ ਖੁਸ਼ੀ ਮਿਲਦੀ ਹੈ। ਕੌਣ? ਭਾਈ ਕਪੂਰ ਜੀ। ਇਹ ਆਪਣੇ ਪੁੱਤਰ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ, ਆਪਣੇ ਹੋਰ ਬਹੁਤ ਸਾਰੇ ਸੰਗੀ ਸਾਥੀਆਂ ਨੂੰ ਲੈ ਕੇ ਗੁਰੂ ਕੋਲ ਆਉਂਦਾ ਹੈ, ਇਹਨੂੰ ਵੀ ਬੜੀ ਪ੍ਰਸੰਨਤਾ ਮਿਲਦੀ ਹੈ। ਇਸ ਤਰ੍ਹਾਂ ਇਕੱਲੇ ਇਕੱਲੇ ਸਿੱਖ ਦਾ ਜ਼ਿਕਰ ਕਰਦੇ ਨੇ, ਅੱਗੇ ਕਹਿੰਦੇ ਨੇ ਸੰਮਣ ਹੈ ਸ਼ਾਹਬਾਜਪੁਰ ਗੁਰਸਿੱਖਾਂ ਦੀ ਸਾਰ ਲਹਿੰਦਾ। ਇੱਕ ਸਿੱਖ ਦਾ ਨਾਮ ਹੈ ਭਾਈ ਸੰਮਣ, ਇਹ ਸ਼ਾਹਬਾਜਪੁਰ ਦੇ ਇਲਾਕੇ ਵਿੱਚ ਰਹਿੰਦਾ ਸੀ। ਗੁਰਸਿੱਖਾਂ ਦੀ ਸਾਰ ਲਹਿੰਦਾ, ਗੁਰਸਿੱਖਾਂ ਦੀ ਸਾਰ ਲਹਿੰਦਾ ਦਾ ਭਾਵ ਕੀ ਹੈ? ਸਾਰ ਦਾ ਭਾਵ ਹੈ ਖਬਰ, ਜਿਵੇਂ ਆਪਾਂ ਕਹਿੰਦੇ ਨਾ ਖਬਰ ਸਾਰ ਲੈਣੀ, ਕਿਸੇ ਦੀ ਸੋਹ ਲੈਣੀ, ਖਬਰ ਸਾਰ ਲੈਣੀ। ਔਰ ਗੁਰਸਿੱਖਾਂ ਦੀ ਖਬਰ ਸਾਰ ਲੈਣ ਵਾਸਤੇ ਇਹਦੀ ਜ਼ਿੰਮੇਵਾਰੀ ਲੱਗੀ ਹੋਈ ਸੀ। ਸ਼ਾਹਬਾਜਪੁਰ ਦੇ ਇਲਾਕੇ ਵਿੱਚ ਰਹਿੰਦਾ ਸੀ, ਸ਼ਾਇਦ ਯੂਪੀ ਦਾ ਇਲਾਕਾ ਹੈ, ਸੰਮਣੇ ਦਾ ਨਾਮ ਹੈ, ਭਾਵ ਕਿ ਇਹ ਇੱਕ ਮਸੰਦ ਸੀ। ਮਸਨੰਦ ਦੀ ਇਹਨੂੰ ਮੰਜੀ ਦਿੱਤੀ ਹੋਈ ਸੀ, ਸੇਵਾ ਦਿੱਤੀ ਹੋਈ ਸੀ, ਅਤੇ ਦੂਰ ਦੁਰਾਡੇ ਵਿੱਚ ਸ਼ਾਹ ਬਾਜਪੁਰ ਦੇ ਇਲਾਕੇ ਵਿੱਚ ਉੱਥੋਂ ਦੇ ਰਹਿਣ ਵਾਲੇ ਸਿੱਖਾਂ ਦੀ ਇਹ ਸਾਰ ਲੈਂਦਾ ਸੀ, ਭਾਵ ਕਿ ਉਹਨਾਂ ਦੀ ਖਬਰ ਲੈਂਦਾ ਸੀ, ਉਹਨਾਂ ਨੂੰ ਗੁਰੂ ਦਾ ਹੁਕਮ ਜਾ ਕੇ ਸੁਣਾਉਂਦਾ ਸੀ। ਕਿਉਂਕਿ ਅੱਜ ਵਾਂਗੂ ਆਪਾਂ ਘਰ ਬੈਠੇ ਹੀ ਹੁਕਮਨਾਮਾ ਸੁਣ ਲੈਂਦੇ ਹਾਂ ਟੀਵੀ ਦੇ ਮਾਧਿਅਮ ਦੇ ਰਾਹੀਂ, ਘਰ ਬੈਠਿਆਂ ਹੀ ਸਾਨੂੰ ਕੋਈ ਉਪਦੇਸ਼ ਮਿਲ ਜਾਂਦਾ ਹੈ, ਸਿੱਖਿਆ ਮਿਲ ਜਾਂਦੀ ਹੈ। ਉਦੋਂ ਇਵੇਂ ਨਹੀਂ ਸੀ ਹੁੰਦਾ। ਗੁਰੂ ਦਰਬਾਰ ਵਿੱਚੋਂ ਹੁਕਮਨਾਮੇ ਲਿਖ ਕੇ ਦਿੱਤੇ ਜਾਂਦੇ ਸਨ ਮਸੰਦਾਂ ਦੇ ਰਾਹੀਂ, ਸਿੱਖਾਂ ਦੇ ਰਾਹੀਂ, ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਸਿੱਖੀ ਵੱਸੀ ਹੋਈ ਸੀ ਉੱਥੇ ਜਾ ਕੇ ਉਹ ਹੁਕਮਨਾਮੇ ਪੜ੍ਹ ਕੇ ਸੁਣਾਏ ਜਾਂਦੇ ਸਨ। ਉਸ ਇਲਾਕੇ ਦੀ ਸੰਗਤ ਦਾ ਨਾਮ ਲਿਖਿਆ ਜਾਂਦਾ ਸੀ, ਇਲਾਕੇ ਦਾ ਨਾਮ ਲਿਖਿਆ ਜਾਂਦਾ ਸੀ। ਜਿਸ ਤਰ੍ਹਾਂ ਖਾਸ ਕਰਕੇ ਕਾਬਲ ਦੀ ਸੰਗਤ ਵਾਸਤੇ ਬੜੇ ਹੁਕਮਨਾਮੇ ਅੱਜ ਵੀ ਪ੍ਰਾਪਤ ਹੋ ਜਾਂਦੇ ਨੇ, ਮਿਲ ਜਾਂਦੇ ਨੇ। ਕਾਬਲ ਕੀ ਸੰਗਤ ਕੀ ਪੈਜ ਗੁਰੂ ਰੱਖੇਗਾ, ਇਸ ਤਰ੍ਹਾਂ ਦੇ ਹੁਕਮਨਾਮੇ। ਇਲਾਕੇ ਦਾ ਨਾਮ ਲਿਖ ਕੇ ਉੱਥੋਂ ਦੀ ਸੰਗਤ ਦੇ ਬਾਰੇ, ਫਿਰ ਗੁਰੂ ਦਾ ਜਿਹੜਾ ਉਪਦੇਸ਼ ਹੁੰਦਾ ਸੀ, ਗੁਰੂ ਦਾ ਹੁਕਮ ਹੁੰਦਾ ਸੀ, ਗੁਰੂ ਦੀ ਆਗਿਆ ਹੁੰਦੀ ਸੀ, ਉਹ ਹੁਕਮਨਾਮਾ ਜਾਰੀ ਹੁੰਦਾ ਸੀ। ਉਹ ਕਾਗਜ਼ 'ਤੇ ਗੁਰੂ ਸਾਹਿਬ ਆਪ ਲਿਖਦੇ ਸਨ ਆਪਣੇ ਹੱਥੀਂ ਕਲਮ ਦੇ ਨਾਲ, ਸਿਆਹੀ ਦੇ ਨਾਲ। ਉਹ ਫਿਰ ਕਿਸੇ ਮੁਖੀ ਸਿੱਖ ਦੇ ਹੱਥ ਦਿੱਤਾ ਜਾਂਦਾ ਸੀ ਹੁਕਮ, ਕਿਸੇ ਮਸੰਦ ਨੂੰ ਪਕੜਾਇਆ ਜਾਂਦਾ ਸੀ ਜਿਸ ਦੀ ਜਿਸ ਇਲਾਕੇ ਵਿੱਚ ਸੇਵਾ ਲੱਗੀ ਹੁੰਦੀ ਸੀ। ਅਤੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਿੱਖ ਸਨ, ਉਹ ਬੜੀ ਬੇਸਬਰੀ ਦੇ ਨਾਲ ਉਡੀਕ ਕਰਦੇ ਰਹਿੰਦੇ ਸਨ ਕਿ ਹੁਣ ਗੁਰੂ ਘਰ ਦਾ ਥਾਪਿਆ ਹੋਇਆ ਕੋਈ ਮਸੰਦ, ਕੋਈ ਮੁਖੀ ਸਿੱਖ ਆਏਗਾ ਗੁਰੂ ਦਰਬਾਰ ਵਿੱਚੋਂ, ਸਾਡੇ ਵਾਸਤੇ ਕੋਈ ਹੁਕਮ ਲਿਖ ਕੇ ਲਿਆਏਗਾ, ਗੁਰੂ ਦਾ ਲਿਖਿਆ ਹੋਇਆ ਹੁਕਮ ਸਾਡੇ ਵਾਸਤੇ। ਸਿੱਖਾਂ ਦੇ ਵਿੱਚ ਇਹ ਉਮਾ, ਉਤਸ਼ਾਹ, ਇਹ ਪ੍ਰੇਮ, ਇਹ ਭਾਵਨਾ ਹੁੰਦੀ ਸੀ। ਸੰਮਣੇ ਦਾ ਨਾਮ ਹੈ, ਸ਼ਾਹ ਬਾਜਪੁਰ ਦੇ ਇਲਾਕੇ ਵਿੱਚ ਇਹਨੂੰ ਸੇਵਾ ਮਿਲੀ ਹੋਈ ਸੀ। ਗੁਰਸਿੱਖਾਂ ਦੀ ਸਾਰ ਲਹੰਦਾ ਉੱਥੋਂ ਦੀ ਰਹਿਣ ਵਾਲੀ ਜਿਹੜੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਹੈ, ਉਹਨਾਂ ਦੀ ਇਹ ਸਾਰ ਲੈਂਦਾ ਸੀ, ਭਾਵ ਕਿ ਉਹਨਾਂ ਦੀ ਖਬਰ ਗੁਰੂ ਘਰ ਤੱਕ ਲਿਆਉਂਦਾ ਸੀ, ਅਤੇ ਗੁਰੂ ਘਰ ਦੇ ਵਿੱਚੋਂ ਕੋਈ ਹੁਕਮ ਮਿਲਦਾ ਸੀ ਅਤੇ ਉਹਨਾਂ ਨੂੰ ਜਾ ਕੇ ਸੁਣਾਉਂਦਾ ਸੀ। ਜੋਧਾ ਜੱਲੋ ਤੁਸਲਪੁਰ ਮੋਹਣ ਆਲਮ ਗੰਜ ਰਹਿੰਦਾ, ਇਹ ਸਿੱਖ ਦਾ ਨਾਮ ਹੈ ਭਾਈ ਜੋਧਾ, ਅਤੇ ਦੂਜੇ ਸਿੱਖ ਦਾ ਨਾਮ ਹੈ ਭਾਈ ਜੱਲੋ। ਤੁਲਸਪੁਰ ਇੱਕ ਇਲਾਕਾ ਹੈ, ਤੁਲਸਪੁਰ, ਇਹਨਾਂ ਨੂੰ ਉੱਥੋਂ ਦੀ ਸੇਵਾ ਮਿਲੀ ਹੋਈ ਸੀ। ਅਤੇ ਇੱਕ ਸਿੱਖ ਦਾ ਨਾਮ ਹੈ ਮੋਹਨ, ਮਸੰਦਾ ਦਾ ਭਾਵ ਹੈ ਮਸੰਦ। ਇਹ ਜਿਹੜਾ ਮੋਹਨ ਨਾਮ ਦਾ ਮਸੰਦ ਹੈ, ਇਹ ਆਲਮਗੰਜ ਦੇ ਇਲਾਕੇ ਵਿਖੇ ਉੱਥੋਂ ਦੀ ਸੇਵਾ ਇਹ ਕਰਦਾ ਸੀ। ਵੱਖ ਵੱਖ ਇਲਾਕਿਆਂ ਦਾ ਨਾਮ ਵੀ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ, ਮਸੰਦਾਂ ਦਾ ਨਾਮ ਲਿਖਿਆ, ਔਰ ਉਹਨਾਂ ਨੂੰ ਕਿਹੜੇ ਕਿਹੜੇ ਇਲਾਕੇ ਵਿੱਚ ਸੇਵਾ ਮਿਲੀ ਹੋਈ ਸੀ ਉਹ ਜ਼ਿਕਰ ਕਰਨਾ ਕੀਤਾ ਹੈ ਭਾਈ ਗੁਰਦਾਸ ਜੀ ਨੇ। ਭਾਈ ਸੰਮਣ ਜੀ ਨੂੰ ਸ਼ਾਹ ਬਾਜਪੁਰ ਦੇ ਇਲਾਕੇ ਦੀ ਸੇਵਾ, ਭਾਈ ਜੋਧਾ ਜੱਲੋ ਨੂੰ ਤੁਸਲਪੁਰ ਦੀ ਸੇਵਾ, ਮੋਹਣ ਆਲਮ ਨੂੰ, ਆਲਮਗੰਜ ਇੱਕ ਨਗਰ ਦਾ ਨਾਮ ਹੈ, ਉੱਥੋਂ ਦੀ ਸੇਵਾ ਬਖਸ਼ਿਸ਼ ਕੀਤੀ ਹੋਈ ਸੀ। ਇਹ ਆਪੋ ਆਪਣੇ ਇਲਾਕੇ ਵਿੱਚ ਜਾ ਕੇ ਸੇਵਾ ਵੀ ਕਰਦੇ ਸਨ, ਗੁਰੂ ਦਾ ਉਪਦੇਸ਼ ਵੀ ਦਿੰਦੇ ਸੀ, ਔਰ ਗੁਰੂ ਦੀ ਕਿਰਪਾ ਹੋਣ ਕਰਕੇ, ਗੁਰੂ ਦੇ ਬੋਲ ਬਚਨ ਇਹਨਾਂ ਨੂੰ ਮਿਲੇ ਹੋਣ ਕਰਕੇ ਇਹ ਉੱਥੇ ਜਾ ਕੇ ਬਾਣੀ ਲਿਖ ਲਿਖ ਕੇ ਸਿੱਖਾਂ ਵਿੱਚ ਵੰਡਦੇ ਵੀ ਸਨ। ਕਈ ਵਾਰੀ ਆਪਾਂ ਵਿਚਾਰ ਸੁਣੀਏ ਕਿ ਜਿਹੜੇ ਸਿੱਖ ਪੜ੍ਹੇ ਹੋਏ ਸਨ ਉਹ ਫਿਰ ਬਾਣੀ ਲਿਖਦੇ ਸਨ, ਕੋਈ ਜਪਜੀ ਸਾਹਿਬ ਦਾ ਪਾਠ ਲਿਖਦਾ, ਕੋਈ ਆਨੰਦ ਸਾਹਿਬ ਦਾ, ਕੋਈ ਆਸਾ ਕੀ ਵਾਰ, ਕੋਈ ਸਿੱਧ ਗੋਸ਼ਟ, ਜਿਵੇਂ ਕਿਸੇ ਦੀ ਮਿਹਨਤ ਹੈ, ਕਾਲ ਹੈ। ਉਸ ਵੇਲੇ ਗੁਰੂ ਬਾਣੀ ਲਿਖ ਲਿਖ ਕੇ ਵੰਡਣੀ ਪੈਂਦੀ ਸੀ, ਦੇਣੀ ਪੈਂਦੀ ਸੀ ਸਿੱਖਾਂ ਵਿੱਚ, ਤਾਂ ਕਿ ਉਹ ਕਾਗਜ਼ ਦੇ ਉੱਪਰ ਲਿਖੀ ਹੋਈ ਬਾਣੀ ਫਿਰ ਸਿੱਖ ਆਪਦੇ ਘਰ ਲੈ ਜਾਂਦੇ ਸਨ, ਉਹ ਪੜ੍ਹਦੇ ਸਨ, ਯਾਦ ਕਰ ਲੈਂਦੇ ਸਨ। ਬਾਣੀਆਂ ਦਾ ਪਾਠ ਕਾਗਜ਼ ਉੱਤੇ ਲਿਖ ਲਿਖ ਕੇ ਵੰਡਿਆ ਜਾਂਦਾ ਸੀ। ਸ਼ਾਇਦ ਬਾਣੀ ਲਿਖਣ ਕਰਕੇ ਹੀ ਉਹ ਸ਼ਾਹੀ ਮਹਾਨ ਹੋ ਗਈ, ਉਹ ਕਲਮ ਮਹਾਨ ਹੋ ਗਈ, ਉਹ ਹੱਥ ਵੀ ਮਹਾਨ ਹੋ ਗਏ, ਉਹ ਲਿਖਾਰੀ ਵੀ ਮਹਾਨ ਹੋ ਗਏ। ਜਿਹੜੇ ਨਾਮ ਲਿਖਦੇ ਸਨ, ਜੇ ਜੋ ਬਾਣੀ ਲਿਖਦੇ ਸਨ, ਧੰਨ ਸੋ ਕਾਗਜ਼ ਕਲਮ ਧੰਨ, ਇਸ ਤਰ੍ਹਾਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦੇ ਨੇ। ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ, ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਕਾਗਜ਼ ਵੀ ਪੂਜਣ ਯੋਗ ਹੈ ਜਿਹੜੇ ਕਾਗਜ਼ ਦੇ ਉੱਤੇ ਨਾਮ ਦੇ ਅੱਖਰ ਲਿਖੇ ਜਾਂਦੇ ਹਨ, ਬਾਣੀ ਦੇ ਅੱਖਰ ਲਿਖੇ ਜਾਂਦੇ ਨੇ, ਉਹ ਕਾਗਜ਼ ਬੜਾ ਮਹਾਨ ਹੈ। ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰ, ਭਗਤ ਭਗਾਉਤ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰਮ। ਇਹ ਭਗਤ ਬਾਣੀ ਦਾ ਬੋਲ ਹੈ ਔਰ ਭਗਤ ਰਵਿਦਾਸ ਜੀ ਦਾ ਬੋਲ ਹੈ। ਉਹਨਾਂ ਨੇ ਉਸ ਕਾਗਜ਼ ਦੀ ਸਿਫਤ ਕੀਤੀ ਹੈ ਜਿਹਦੇ ਉੱਤੇ ਰੱਬ ਦੀ ਭਗਤੀ ਭਗਾਉਤ ਦੇ ਬਚਨ ਲਿਖੇ ਜਾਂਦੇ ਨੇ, ਬੋਲ ਲਿਖੇ ਜਾਂਦੇ ਨੇ। ਫਿਰ ਇਹ ਬੋਲ ਸੁਣੀਏ, ਉਹ ਕਹਿੰਦੇ ਨੇ ਕਿਉਂਕਿ ਪੁਰਾਣੇ ਸਮੇਂ ਵਿੱਚ ਕਾਗਜ਼ ਕਾਹਦੇ ਤੋਂ ਬਣਾਇਆ ਜਾਂਦਾ ਸੀ, ਰੁੱਖਾਂ ਤੋਂ, ਰੁੱਖਾਂ ਦੀਆਂ ਛਿੱਲਾਂ ਲਾਹ ਕੇ ਉਹ ਰੁੱਖਾਂ ਤੋਂ ਹੀ ਕਾਗਜ਼ ਪੈਦਾ ਹੁੰਦਾ ਸੀ, ਕਾਗਜ਼ ਤਿਆਰ ਕੀਤਾ ਜਾਂਦਾ ਸੀ। ਅਤੇ ਜਿਹੜਾ ਤਾੜੀ ਦਾ ਰੁੱਖ ਹੈ, ਤਾੜੀ ਦਾ ਰੁੱਖ ਕਹਿੰਦੇ ਕਾਗਜ਼ ਬਣਾਉਣ ਵਾਸਤੇ ਇਹ ਬਹੁਤ ਵਧੀਆ ਰੁੱਖ ਹੈ, ਬੜਾ ਚੰਗਾ ਰੁੱਖ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਜਿਸ ਇਲਾਕੇ ਵਿੱਚ, ਖਾਸ ਕਰਕੇ ਯੂਪੀ ਬਿਹਾਰ ਦੇ ਵਿੱਚ, ਇਹ ਤਾੜੀ ਦਾ ਰੁੱਖ ਬਹੁਤ ਹੈ। ਇਹਦੇ ਵਿੱਚੋਂ ਇੱਕ ਰਸ ਵੀ ਨਿਕਲਦਾ ਹੈ ਜਿਸ ਵਿੱਚ ਸ਼ਰਾਬ ਵਰਗਾ ਨਸ਼ਾ ਹੁੰਦਾ ਹੈ। ਭਗਤ ਲੋਕ ਇਸ ਰੁੱਖ ਨੂੰ ਚੰਗਾ ਨਹੀਂ ਸਮਝਦੇ। ਰੱਬ ਦੇ ਮਾਰਗ 'ਤੇ, ਗੁਰੂ ਦੇ ਮਾਰਗ 'ਤੇ, ਭਗਤੀ ਦੇ ਮਾਰਗ 'ਤੇ ਤੁਰਨ ਵਾਲੇ ਲੋਕ, ਉਹਨਾਂ ਨੂੰ ਤਾੜੀ ਦਾ ਰੁੱਖ ਚੰਗਾ ਨਹੀਂ ਲੱਗਦਾ। ਉਹ ਇਹਦੇ ਤੋਂ ਦੂਰੀ ਬਣਾ ਕੇ ਰੱਖਦੇ ਨੇ ਕਿਉਂਕਿ ਇਹਦੇ ਰਸ ਵਿੱਚ ਸ਼ਰਾਬ ਵਰਗਾ ਨਸ਼ਾ ਹੈ। ਲੇਕਿਨ ਭਗਤ ਰਵਿਦਾਸ ਕਹਿੰਦੇ ਤਰਤਾਰ, ਤਰਤਾਰ ਦਾ ਭਾਵ ਕੀ ਹੈ? ਉਹ ਤਰਵਰ ਜਿਹਨੂੰ ਤਾਰ ਕਹਿੰਦੇ ਨੇ, ਤਾਰ ਦਾ ਭਾਵ ਹੈ ਤਾਰੀ, ਤਾਰੀ ਦਾ ਭਾਵ ਹੈ ਤਾੜੀ ਦਾ ਤਰਵਰ, ਤਾੜੀ ਦਾ ਰੁੱਖ। ਅਪਵਿੱਤਰ, ਇਹਨੂੰ ਸਾਰੇ ਮਾੜਾ ਕਹਿੰਦੇ ਨੇ। ਅਪਵਿੱਤਰ, ਇੱਕ ਪਵਿੱਤਰ ਹੁੰਦਾ ਹੈ, ਪਵਿੱਤਰ ਦੇ ਨਾਲ ਐੜਾ ਲੱਗ ਜਾਏ ਤੇ ਇਹ ਆਪਵਿੱਤਰ ਹੋ ਗਿਆ। ਗੁਰਮੁਖਾਂ ਦੀ, ਭਗਤਾਂ ਦੀ, ਸੰਤਾਂ ਦੀ ਨਜ਼ਰ ਵਿੱਚ ਤਾੜੀ ਦਾ ਰੁੱਖ ਅਪਵਿੱਤਰ ਹੈ, ਅਪਵਿੱਤਰ ਹੋਣ ਕਰਕੇ ਕਹਿੰਦੇ ਨੇ ਭਗਤ ਇਹਨੂੰ ਚੰਗਾ ਨਹੀਂ ਸਮਝਦੇ। ਅਪਵਿੱਤਰ ਕਰ ਮਾਨੀਏ ਰੇ, ਉਹ ਮੰਨਦੇ ਨੇ ਕਿ ਤਾੜੀ ਦਾ ਬੂਟਾ ਚੰਗਾ ਨਹੀਂ ਹੈ, ਇਹ ਰੁੱਖ ਚੰਗਾ ਨਹੀਂ ਹੈ। ਪਰ ਜੇ ਕਿਤੇ ਉਸ ਰੁੱਖ ਤੋਂ ਕਾਗਜ਼ ਬਣ ਜਾਏ, ਕਾਗਰਾ ਕਰਤ ਵਿਚਾਰ, ਜੇ ਕਿਤੇ ਕਾਗਜ਼ ਬਣਾ ਦਿੱਤਾ ਜਾਈਏ ਤੇ ਭਗਤ ਭਗਾਉਤ, ਭਗਤੀ ਭਗਾਉਤੀ ਭਾਵਨਾ ਵਾਲੇ ਬੋਲ, ਬੰਦਗੀ ਵਾਲੇ ਲਿਖੀਏ ਤੇ ਉਪਰੇ ਇਹਦੇ ਉੱਤੇ ਲਿਖ ਦਿੱਤੇ ਜਾਣ, ਫਿਰ ਉਹ ਆਪਵਿੱਤਰ ਨਹੀਂ ਰਹਿੰਦਾ, ਉਹ ਪਵਿੱਤਰ ਹੀ ਬਣ ਜਾਂਦਾ ਹੈ। ਕਿਉਂਕਿ ਹੁਣ ਉਹਦੇ ਉੱਤੇ ਭਗਤੀ ਦੇ ਬੋਲ ਲਿਖ ਦਿੱਤੇ ਗਏ, ਬਾਣੀ ਦੇ ਬੋਲ ਲਿਖ ਦਿੱਤੇ ਗਏ। ਸਿੱਖ ਮਸੰਦ ਇਹੀ ਕੰਮ ਕਰਦੇ ਸਨ, ਕਾਗਜ਼ ਇਕੱਠੇ ਕਰਕੇ ਕਲਮ ਦੇ ਨਾਲ, ਸ਼ਾਹੀ ਦੇ ਨਾਲ ਉਹਨਾਂ ਉੱਤੇ ਬਾਣੀ ਲਿਖਦੇ ਸਨ। ਅਤੇ ਜਿਸ ਜਿਸ ਇਲਾਕੇ ਵਿੱਚ ਉਹਨਾਂ ਨੂੰ ਸੇਵਾ ਦਿੱਤੀ ਹੁੰਦੀ ਸੀ ਉੱਥੇ ਜਾ ਕੇ ਉਹ ਫਿਰ ਬਾਣੀ ਵੰਡਦੇ ਸਨ ਲੰਗਰ ਦੇ ਰੂਪ ਵਿੱਚ। ਧੰਨ ਸੋ ਕਾਗਜ਼ ਕਲਮ ਧੰਨ, ਉਹ ਕਲਮ ਵੀ ਧੰਨ ਹੈ, ਉਹ ਕਾਗਜ਼ ਵੀ ਧੰਨ ਹੈ। ਧੰਨ ਭਾਂਡਾ, ਭਾਂਡਾ ਕੀ ਹੈ? ਉਹ ਦਵਾਤ ਜਿਹਦੇ ਵਿੱਚ ਮਸ ਪਾਈ ਜਾਂਦੀ ਹੈ, ਸ਼ਾਹੀ ਪਾਈ ਜਾਂਦੀ ਹੈ, ਧੰਨ ਮਸ। ਕਾਗਜ਼ ਨੂੰ, ਕਲਮ ਨੂੰ, ਸ਼ਾਹੀ ਨੂੰ ਅਤੇ ਸ਼ਾਹੀ ਪਾਉਣ ਵਾਲੇ ਭਾਂਡੇ ਨੂੰ, ਬਰਤਨ ਨੂੰ ਭਾਵ ਕਿ ਦਵਾਤ ਨੂੰ ਧਨ ਲਿਖਿਆ। ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਜਿਸ ਨੇ ਸੱਚਾ ਨਾਮ ਲਿਖਿਆ ਉਹ ਲਿਖਾਰੀ ਵੀ ਪੂਜਨ ਯੋਗ ਹੈ। ਕੇਵਲ ਉਹ ਕਾਗਜ਼ ਦੇ ਟੁਕੜੇ ਜਿੱਥੇ ਨਾਮ ਬਾਣੀ ਲਿਖੀ ਹੈ ਉਹ ਨਹੀਂ, ਉਹ ਲਿਖਾਰੀ ਵੀ ਪੂਜਨ ਯੋਗ ਹੈ। ਆਪਾਂ ਇੱਕ ਵਾਰ ਪੜ੍ਹਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜੈਤ ਸ੍ਰੀ ਕੀ ਵਾਰ, ਜੈਤ ਸ੍ਰੀ ਕੀ ਵਾਰ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੀ ਉਚਾਰੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 705 ਤੋਂ ਇਹ ਵਾਰ ਸ਼ੁਰੂ ਹੁੰਦੀ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਇੱਥੋਂ ਇਹ ਵਾਰ ਦਾ ਪਹਿਲਾ ਸਲੋਕ ਸ਼ੁਰੂ ਹੁੰਦਾ ਹੈ। ਫਿਰ ਨਾਲ ਪੌੜੀ ਆਉਂਦੀ ਹੈ। ਇਹ ਵਾਰ ਜਦੋਂ ਸਾਰੀ ਪੜ੍ਹੀਏ ਨਾ, ਸਾਰੀ ਵਾਰ, ਇਹਦੇ ਵਿੱਚ ਬੜੇ ਬੋਲ ਆਉਂਦੇ ਨੇ। ਬਹੁਤ ਸਾਰੀਆਂ ਐਸੀਆਂ ਪੌੜੀਆਂ ਹੁੰਦੀਆਂ ਨੇ, ਬਸਤਾ ਤੁੱਤੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਇਸ ਤਰ੍ਹਾਂ ਦੇ ਬੋਲ ਪੌੜੀਆਂ ਦੇ ਰੂਪ ਵਿੱਚ ਆਉਂਦੇ ਨੇ। ਇਸ ਇਹਦੇ ਵਿੱਚ ਇੱਕ ਪੌੜੀ ਹੈ ਲਿਖਾਰੀ ਵਾਸਤੇ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਜ਼ਿਕਰ ਕੀਤਾ, ਜੋ ਨਾਮ ਲਿਖਦਾ ਹੈ, ਜੋ ਬਾਣੀ ਲਿਖਦਾ, ਉਹਦਾ ਜ਼ਿਕਰ ਇਸ ਪੌੜੀ ਵਿੱਚ ਆਉਂਦਾ। ਇਹ ਪੌੜੀ ਦੀ ਆਰੰਭਤਾ ਹੁੰਦੀ ਹੈ, ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ। ਫਿਰ ਇਹ ਅੱਗੇ ਬੋਲ ਆਉਂਦਾ, ਹਰ ਜਸ ਲਿਖੈ ਬੇਅੰਤ ਸੋਹੇ ਸੇ ਹੱਥਾ। ਹਰ ਜਸ ਲਿਖੈ, ਹਰੀ ਦਾ ਜਸ ਜਿਹੜੇ ਲਿਖਦੇ ਨੇ, ਕੌਣ ਸੇ ਹੱਥਾ, ਜਿਹੜੇ ਹੱਥ, ਉਹ ਹੱਥ ਜਿਨ੍ਹਾਂ ਹੱਥਾਂ ਨੇ ਹਰੀ ਦਾ ਜਸ ਲਿਖਿਆ ਹੈ, ਰੱਬ ਦੀ ਬਾਣੀ ਲਿਖੀ ਹੈ, ਸੋਹੇ ਉਹ ਹੱਥ, ਬੜੇ ਪਵਿੱਤਰ ਹਨ, ਬੜੇ ਸੋਹਣੇ ਲੱਗਦੇ ਨੇ। ਬਾਣੀ ਉਹਨਾਂ ਹੱਥਾਂ ਨੂੰ ਪਵਿੱਤਰ ਆਖਦੀ ਹੈ ਜਿਹੜੇ ਹੱਥ ਕੋਈ ਚੰਗੀ ਕਾਰ ਕਰਦੇ ਨੇ, ਚੰਗੀ ਕਿਰਤ ਕਰਦੇ ਨੇ, ਜਾਂ ਬਾਣੀ ਲਿਖਦੇ ਨੇ। ਜੋ ਦਾ ਜਲੋ ਤੁਸਲਪੁਰ ਮੋਹਣ ਆਲਮ ਗੰਜ ਰਹਿੰਦਾ। ਭਾਈ ਜੋਧਾ ਅਤੇ ਭਾਈ ਜੱਲੋ ਤੁਸਲਪੁਰ ਦੇ ਇਲਾਕੇ ਦੇ ਬਸੰਦ ਸਨ। ਮੋਹਣ ਆਲਮਗੰਜ ਦੇ ਇਲਾਕੇ ਵਿੱਚ ਰਹਿਣ ਵਾਲਾ ਮਸੰਦ ਸੀ। ਇਹਨਾਂ ਸਾਰਿਆਂ ਦਾ ਜ਼ਿਕਰ ਕਰ ਕਰਕੇ ਅਖੀਰ ਵਿੱਚ ਨਿਚੋੜ ਦੀ ਗੱਲ, ਤੱਤ ਸਾਰ ਦੀ ਗੱਲ ਭਾਈ ਗੁਰਦਾਸ ਜੀ ਲਿਖਦੇ ਨੇ। ਕਹਿੰਦੇ, ਗੁਰਮੁਖ ਵੱਡਿਆਂ ਵੱਡੇ ਮਹੰਤਾ। ਗੁਰਮੁਖ ਦਾ ਭਾਵ ਕੀ ਹੈ? ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ। ਵੱਡਿਆਂ ਵੱਡੇ, ਉਹ ਵੱਡਿਆਂ ਵਿੱਚੋਂ ਵੀ ਵੱਡੇ ਹਨ। ਮਹੰਦਾ ਦਾ ਭਾਵ ਹੈ ਮਸੰਦ, ਮਹੰਦਾ ਮਸੰਦ ਵਾਸਤੇ ਲਿਖਿਆ ਹੈ। ਕਹਿੰਦੇ ਨੇ ਉਹ ਮਸੰਦ ਬੜੇ ਗੁਰਮੁਖ ਸਨ, ਵੱਡਿਆਂ ਵਿੱਚੋਂ ਵੱਡੇ ਸਨ। ਵੱਡੇ ਇਸ ਕਰਕੇ ਉਹਨਾਂ ਦੀ ਸੇਵਾ ਬੜੀ ਵੱਡੀ ਸੀ, ਉਹਨਾਂ ਦੀ ਕਾਲ ਬਹੁਤ ਵੱਡੀ ਸੀ, ਉਹਨਾਂ ਦਾ ਜਪ ਤਪ ਸਿਮਰਨ ਬਹੁਤ ਵੱਡਾ ਸੀ, ਉਹਨਾਂ ਦੀ ਮਿਹਨਤ ਬਹੁਤ ਵੱਡੀ ਸੀ। ਇਸ ਕਰਕੇ ਉਹ ਗੁਰਮੁਖ, ਉਹ ਮਸੰਦ ਵੱਡਿਆਂ ਵਿੱਚੋਂ ਵੱਡੇ ਮਸੰਦ ਸਨ, ਵੱਡੀ ਸੇਵਾ ਕਰਨ ਵਾਲੇ। ਇਹ ਤਾਂ ਇੱਕ ਕਾਲ ਹੈ, ਜੋ ਇਸ ਕਾਲ ਨੂੰ ਕਰਦਾ ਹੈ, ਜਿਸ ਨੇ ਇਹ ਕਾਲ ਕੀਤੀ ਹੈ ਸਿੱਖੀ ਦੇ ਮਾਰਗ 'ਤੇ ਤੁਰਨ ਦੀ, ਗੁਰੂ ਦੇ ਉਪਦੇਸ਼ ਵਿੱਚ ਰਹਿਣ ਦੀ, ਬਾਣੀ ਨੇ ਉਸ ਨੂੰ ਵੱਡਾ ਪੁਰਖ ਆਖਿਆ ਹੈ। ਵੱਡਾ ਪੁਰਖ ਗੁਰੂ ਨਾਨਕ ਮਹਾਰਾਜ ਜੀ ਨੂੰ ਵੀ ਕਿਹਾ ਹੈ ਨਾ ਭਾਈ ਗੁਰਦਾਸ ਜੀ ਨੇ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਲੇਕਿਨ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਵੀ ਵੱਡੇ ਪੁਰਖ ਆਖਿਆ ਹੈ, ਮਹਾਂਪੁਰਖ ਆਖਿਆ ਹੈ। ਕਿਉਂ ਆਖਿਆ ਹੈ? ਕਿ ਉਹਨਾਂ ਦੇ ਅੰਦਰ ਗੁਰੂ ਵੱਸਦਾ ਹੈ, ਉਹਨਾਂ ਦੇ ਅੰਦਰ ਗੁਰੂ ਦੇ ਬੋਲ ਵੱਸਦੇ ਹਨ, ਉਹਨਾਂ ਦੇ ਅੰਦਰ ਗੁਰੂ ਦੀ ਬਾਣੀ ਵੱਸਦੀ ਹੈ। ਕਰਮਖੰਡ ਕੀ ਬਾਣੀ ਜ਼ੋਰ, ਕਰਮ ਦਾ ਭਾਵ ਕੀ ਹੈ? ਬਖਸ਼ਿਸ਼। ਖੰਡ ਦਾ ਭਾਵ ਹੈ ਇੱਕ ਅਵਸਥਾ, ਬਾਣੀ ਦਾ ਭਾਵ ਕੀ ਹੈ ਬੋਲਣਾ, ਜ਼ੋਰ ਦਾ ਭਾਵ ਹੈ ਤਾਕਤ ਬਲ। ਗੁਰੂ ਦੀ ਬਖਸ਼ਿਸ਼ ਜਿਸ ਹਿਰਦੇ ਵਿੱਚ ਹੋ ਜਾਏ, ਉਹਨਾਂ ਦੀ ਬਾਣੀ ਵਿੱਚ, ਬਣਾਵਟ ਵਿੱਚ, ਬਣਤਰ ਵਿੱਚ, ਬੋਲਾਂ ਵਿੱਚ ਬੜਾ ਹੀ ਬਲ ਹੁੰਦਾ। ਬਾਣੀ ਦਾ ਅਰਥ ਕੋਈ ਬਾਣੀ ਬੋਲ ਕਰ ਦਿੰਦਾ ਹੈ, ਬਾਣੀ ਦਾ ਅਰਥ ਕੋਈ ਬਣਤਰ ਵੀ ਕਰ ਦਿੰਦਾ ਹੈ, ਬਣਾਵਟ ਵੀ ਕਰ ਦਿੰਦਾ। ਜਿਸ ਤਰ੍ਹਾਂ ਕਿਸੇ ਨੇ ਬਾਣੀ ਦੀ ਖੋਜ ਕੀਤੀ ਹੈ, ਉਵੇਂ ਉਵੇਂ ਉਹਦੇ ਅਰਥ ਕਰ ਦਿੱਤੇ ਗਏ। ਬਾਣੀ ਜ਼ੋਰ ਦਾ ਭਾਵ ਕਿਸੇ ਨੇ ਬਣਾਵਟ ਕਰ ਦਿੱਤਾ, ਕਿਸੇ ਨੇ ਮੁੱਖ ਵਿੱਚੋਂ ਨਿਕਲੇ ਹੋਏ ਬੋਲ ਕਰ ਦਿੱਤਾ, ਪਰ ਫਿਰ ਵੀ ਸਤਿਗੁਰੂ ਕਹਿੰਦੇ ਬਖਸ਼ਿਸ਼ ਵਾਲੀ ਜਿਹੜੀ ਅਵਸਥਾ ਹੈ ਉਹਦੇ ਵਿੱਚ ਜ਼ੋਰ ਬੜਾ ਹੈ, ਜ਼ੋਰ ਬਹੁਤ ਹੈ, ਬਲ ਬੜਾ ਹੈ, ਸ਼ਕਤੀ ਬੜੀ। ਜ਼ੋਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤੇ ਰੂਪਾਂ ਵਿੱਚ ਆਉਂਦਾ ਹੈ। ਜੱਜੇ ਨੂੰ ਹੋੜਾ ਔਰ ਰਾਰਾ, ਜਦੋਂ ਆਪਾਂ ਠੇਠ ਪੰਜਾਬੀ ਪੜ੍ਹਦੇ ਹਾਂ, ਗੁਰਮੁਖੀ ਪੜ੍ਹਦੇ ਹਾਂ, ਫਿਰ ਇਹ ਸਾਨੂੰ ਅਰਥ ਸੌਖੇ ਹੀ ਸਮਝ ਆ ਜਾਣਗੇ, ਸਹਿਜੇ ਹੀ ਸਮਝ ਆ ਜਾਣਗੇ। ਜ਼ੋਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ ਵਾਰੀ ਆਉਂਦਾ ਹੈ। ਜ਼ੋਰ ਦਾ ਭਾਵ ਬਲ ਹੁੰਦਾ ਹੈ, ਸ਼ਕਤੀ ਹੁੰਦਾ ਹੈ, ਤਾਕਤ ਹੁੰਦਾ ਹੈ। ਜਿਵੇਂ ਆਪਾਂ ਇਹ ਪੌੜੀ ਰੋਜ਼ ਪੜ੍ਹਦੇ ਹਾਂ ਨਾ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਸ ਦੇ ਹੱਥ ਵਿੱਚ ਜ਼ੋਰ ਹੈ, ਜਿਸ ਦੇ ਹੱਥ ਵਿੱਚ ਬਲ ਹੈ, ਉਹ ਰੱਬ, ਉਹ ਪਰਮਾਤਮਾ ਹੀ ਆਪਣਾ ਜ਼ੋਰ ਕਰ ਕਰਕੇ ਵੇਖ ਰਿਹਾ ਹੈ। ਪਹਿਲਾਂ ਤਾਂ ਮਨੁੱਖਾਂ ਦੇ ਜ਼ੋਰ ਦੀ ਗੱਲ ਕੀਤੀ ਨਾ ਸਾਰੀ ਪੌੜੀ ਦੇ ਵਿੱਚ, ਲਾਸਟ ਵਿੱਚ ਅਖੀਰ ਵਿੱਚ ਰੱਬ ਦੇ ਜ਼ੋਰ ਦੀ ਗੱਲ ਕੀਤੀ ਹੈ। ਜਿਸ ਹੱਥ ਜ਼ੋਰ ਹੈ, ਜ਼ੋਰ ਦਾ ਭਾਵ ਹੈ ਤਾਕਤ। ਪਰ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਕੋਈ ਜਨ ਹਰ ਸਿਉਂ ਦੇਵੈ ਜ਼ੋਰ, ਉੱਥੇ ਜ਼ੋਰ ਦਾ ਅਰਥ ਤਾਕਤ ਨਹੀਂ ਹੈ, ਬਲ ਨਹੀਂ ਹੈ, ਉੱਥੇ ਜ਼ੋਰ ਦਾ ਭਾਵ ਹੈ ਜੋੜ ਦੇਵੇ, ਮਿਲਾ ਦੇਵੇ, ਮੇਲ ਦੇਵੇ। ਕੋਈ ਜਨ ਹਰ ਸਿਉਂ ਦੇਵੈ ਜ਼ੋਰ, ਕੋਈ ਐਸਾ ਜਨ ਹੋਵੇ, ਕੋਈ ਐਸਾ ਗੁਰਮੁਖ ਹੋਵੇ, ਕੋਈ ਐਸਾ ਭਗਤ ਹੋਵੇ ਜਿਹੜਾ ਮੈਨੂੰ ਹਰੀ ਦੇ ਨਾਲ ਜੋੜ ਦੇਵੇ, ਰੱਬ ਦੇ ਨਾਲ ਜੋੜ ਦੇਵੇ, ਪਰਮਾਤਮਾ ਦੇ ਨਾਲ ਜੋੜ, ਉੱਥੇ ਜ਼ੋਰ ਦਾ ਭਾਵ ਹੈ ਜੋੜਨਾ। ਜੇ ਕੋਈ ਐਸਾ ਰੱਬ ਨਾਲ ਜੋੜਨ ਵਾਲਾ ਪੁਰਸ਼ ਮਿਲ ਜਾਏ, ਚਰਨ ਗਹੋਂ ਮੈਂ ਉਹਦੇ ਚਰਨ ਫੜ ਲਵਾਂ, ਬਕੋਂ ਸ਼ੁਭ ਰਸਨਾ, ਬਕੋਂ ਦਾ ਭਾਵ ਬੋਲਣਾ। ਉਂਝ ਤਾਂ ਆਪਾਂ ਕਹਿੰਦੇ ਨਾ ਇਹ ਬਕ ਰਿਹਾ ਹੈ, ਬਕੀ ਜਾਂਦਾ, ਆਪਾਂ ਉਹਦਾ ਅਰਥ ਕਰਦੇ ਹਾਂ ਬਕਵਾਸ ਕਰਨਾ, ਬਕਣਾ। ਪਰ ਬਾਣੀ ਨੇ ਇਹਦਾ ਅਰਥ ਬਕਣਾ ਦਾ ਕੀ ਕੀਤਾ, ਬੋਲਣਾ, ਚੰਗੇ ਬੋਲ ਬੋਲਣਾ। ਇਹ ਅਰਥ ਬਦਲਦੇ ਰਹਿੰਦੇ ਨੇ, ਤਬਦੀਲ ਹੁੰਦੇ ਰਹਿੰਦੇ ਨੇ ਭਾਵਨਾ ਦੇ ਆਧਾਰ 'ਤੇ। ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੇ ਪ੍ਰਾਣ ਅਕੋਰ, ਅਕੋਰ ਦਾ ਭਾਵ ਹੈ ਵਾਰ ਦੇਵਾਂ, ਕੁਰਬਾਨ ਕਰ ਦੇਵਾਂ ਪ੍ਰਾਣ। ਜੇਕਰ ਕੋਈ ਹਰੀ ਨਾਲ ਜੋੜਨ ਵਾਲਾ ਹੋਵੇ, ਰੱਬ ਜੀ ਪਰਮਾਤਮਾ ਦੇ ਨਾਲ ਜੋੜਨ ਵਾਲਾ ਹੋਵੇ, ਉਹਦੇ ਪੈਰ ਫੜ ਲਈਏ, ਉਹਦੇ ਵਾਸਤੇ ਸੋਹਣਾ ਬਕੀਏ, ਚੰਗੇ ਬੋਲ ਉਹਦੇ ਵਾਸਤੇ ਬੋਲੀਏ, ਇੱਥੋਂ ਤੱਕ ਕਿ ਆਪਣੇ ਪ੍ਰਾਣ ਵੀ ਅਕੋਰ ਦਈਏ, ਕੁਰਬਾਨ ਕਰ ਦਈਏ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ, ਇਹ ਰਸਮੈ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ, ਆਇਓ ਸ਼ਰਨ ਦੀਨ ਦੁੱਖ ਭੰਜਨ, ਚਿਤਵੋਂ ਤੁਮਰੀ ਓਰ, ਅਭੈ ਪਦ ਦਾਨ ਸਿਮਰਨ, ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਅੱਖਰ ਭਾਵੇਂ ਥੋੜ੍ਹੇ ਨੇ, ਅਰਥ ਇਹਨਾਂ ਦੇ ਬਹੁਤ ਵੱਡੇ ਅਤੇ ਵਿਸ਼ਾਲ ਹਨ। ਬਾਣੀ ਦੀ ਇਹੀ ਖਾਸੀਅਤ ਹੈ, ਗੁਰੂ ਦੀ ਬਾਣੀ ਦੀ ਇਹੀ ਮਹਿਮਾ ਹੈ। ਇਹੀ ਕਾਰਨ ਹੈ ਕਿ ਜਦੋਂ ਕਿਸੇ ਨੇ ਗੁਰਬਾਣੀ ਦੇ ਅਰਥ ਕੀਤੇ ਨਾ, ਟੀਕਾ ਕੀਤਾ, ਤਾਂ ਕਈ ਪੋਥੀਆਂ ਬਣ ਗਈਆਂ, ਬਹੁਤ ਸਾਰੇ ਵੱਡੇ ਵਿਸਥਾਰ ਵਿੱਚ ਅੱਖਰ ਥੋੜ੍ਹੇ ਹਨ, ਛੋਟੇ ਹਨ, ਪਰ ਉਹਨਾਂ ਦੇ ਅਰਥ ਬਹੁਤ ਵੱਡੇ, ਦੀਰਘ ਅਰਥ ਬਣਦੇ ਨੇ। ਹੁਣ ਇਹਦੇ ਵਿੱਚ ਕੀ ਕਹਿੰਦੇ ਨੇ, ਮਨ ਤਨ ਨਿਰਮਲ ਕਰਤ ਕਿਆਰੇ, ਕਿਆਰੋ ਜਿਵੇਂ ਖੇਤ ਹੁੰਦਾ ਹੈ, ਔਰ ਹਰ ਸਿੰਚੈ ਸੁਧਾ, ਸੁਧਾ ਅੰਮ੍ਰਿਤ ਨੂੰ ਕਹਿੰਦੇ ਨੇ। ਨਾਮ ਦੇ ਅੰਮ੍ਰਿਤ ਦੇ ਨਾਲ ਸੁਧਾ ਦਾ ਭਾਵ ਹੈ ਅੰਮ੍ਰਿਤ, ਸੰਜੋਰ ਦਾ ਭਾਵ ਹੈ ਸਿੰਜਾਈ ਕਰਨੀ। ਇਹ ਆ ਰਸ ਮੈਂ ਮਗਨ ਹੋਤ, ਅਗਰ ਇਸ ਰਸ ਦੇ ਵਿੱਚ ਕੋਈ ਜੀਵ, ਕੋਈ ਗੁਰਮੁਖ, ਕੋਈ ਭਗਤ ਉਹ ਮਗਨ ਹੋ ਜਾਏ, ਮਹਾਂ ਵਿਖਿਆ ਅਤੇ ਤੋਰ, ਮਹਾਂ ਦਾ ਭਾਵ ਹੈ ਵੱਡੇ ਵੱਡੇ ਵਿਸ਼ੇ ਵਿਕਾਰਾਂ ਤੋਂ, ਉਹ ਟੁੱਟ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਆਇਓ ਸ਼ਰਨ ਦੀਨ ਦੁੱਖ ਭੰਜਨ, ਚਿਤਵੋਂ ਤੁਮਰੀ ਔਰ, ਅਪੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਸੋ ਅੱਜ ਦੀ ਜੋ ਪੌੜੀ ਹੈ ਇਹਦੇ ਵਿੱਚ ਵੀ ਐਸੇ ਗੁਰਮੁਖਾਂ ਬਾਰੇ, ਐਸੇ ਸਿੱਖਾਂ ਬਾਰੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਸਮਾਂ ਸਮਾਪਤ ਹੋਇਆ, ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਸਿੱਖ ਇਤਿਹਾਸ ਸਰਵਣ ਕਰੀਏ ਜੀ।

ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀ ਝੁਕਾਏ। ਤੂੰ ਦਾਤਾ ਬਖਸ਼ਣ ਹਾਰਾ ਤੇਰੇ ਮਿਲਣਾ ਪਾਰ ਤਾਰਾ। ਦਾਤ ਨਾਮ ਦੀ ਝੋਲੀ ਪਾ ਦਿਓ ਉਸ ਉੱਤੇ ਸਾਡੇ ਭਾਗ ਜਗਾ ਦਿਓ। ਪਿਰਤ ਪਾਲ ਰਜੋਈ ਕਰਦਾ ਨੀ ਤੇਰੇ ਬਿਨਾਂ ਪਾਰਸ ਦਾ ਸਰਦਾ। ਪਸ਼ੂ ਪ੍ਰੇਤ ਮੁਗਤ ਕੋ ਤਾਰੇ ਸਤਿਗੁਰ ਜੀ ਦੀ ਬਾਣੀ। ਇਸ ਬਾਣੀ ਦੇ ਇੱਕ ਨਹੀਂ ਪਤਾ ਨਹੀਂ ਕਿੰਨਿਆਂ ਨੂੰ ਉਤਾਰਿਆ। ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਈਂ ਤਾਰਿਆ। ਪਸ਼ੂ ਪ੍ਰੇਤ ਮੁਗਤ ਕੋ ਤਾਰੇ ਸਤਿਗੁਰ ਜੀ ਦੀ ਬਾਣੀ। ਦੁੱਖ ਦਲਿੱਦਰ ਦੂਰ ਹੋ ਜਾਂਦੇ ਜਿਸਨੇ ਰਮ ਜਾ ਪਛਾਣੀ। ਲੱਖਾਂ ਪਾਪੀ ਇਸ ਬਾਣੀ ਨੇ ਭਵ ਸਾਗਰ ਤੋਂ ਤਾਰੇ। ਅਜੀਤਵਾਲ ਦੇ ਪਾਰਸ ਵਰਗੇ ਡੁੱਬਦੇ ਪੱਥਰ ਤਾਰੇ। ਆਓ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦਾ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਰਸਨਾ ਬਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹਜ਼ੂਰੀ ਕਥਾ।

ਵਾਚਕ ਸਾਹਿਬਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਗੌਰ ਇਤਿਹਾਸ ਦੇ ਨਾਲ ਕੋਈ ਜਨ ਹਰ ਸੌਂ ਦੇਵੈ ਜੋਰ ਚਰਨ ਗਹੁ ਬਕੂ ਸਭ ਰਸਨਾ ਦੀਜੈ ਪ੍ਰਾਣ ਅਕੋਰ ਮਨ ਤਨ ਨਿਰਮਲ ਕਰਤ ਕਿਆਰੂ ਹਰ ਸਿੰਚੇ ਸੁਧਾ ਸਜੋਰ ਇਹਨਾਂ ਪੰਕਤੀਆਂ ਦੇ ਨਾਲ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦੇ ਨਾਲ ਜੋੜ ਰਹੇ ਸੀ। ਕਹਿੰਦੇ ਕੋਈ ਇਹੋ ਜਿਹਾ ਜਨ ਮਿਲ ਜੇ, ਪਹਿਲੀ ਗੱਲ ਤਾਂ ਰੱਬ ਨਾਲ ਜੋੜਨ ਵਾਲਾ ਘੱਟ ਮਿਲਦਾ, ਤੋੜਨ ਵਾਲੇ ਬਥੇਰੇ ਮਿਲ ਜਾਂਦੇ ਨੇ। ਕੋਈ ਇਹ ਕਹਿਣ ਵਾਲਾ ਵਿਰਲਾ ਵੀ ਗੁਰੂ ਘਰ ਚੱਲੀਏ ਅਤੇ ਗੁਰੂ ਘਰ ਆਉਂਦਿਆਂ ਨੂੰ ਹਟਾਉਣ ਵਾਲੇ ਬਥੇਰੇ ਹੁੰਦੇ ਹੈ, ਕਿਉਂਕਿ ਇੱਥੇ ਆਉਣਾ ਹੀ ਭਾਗਾਂ ਵਾਲੇ ਨੇ, ਮਾੜੇ ਕਰਮਾਂ ਵਾਲਾ ਆਉਂਦਾ ਨਹੀਂ। ਇਹ ਗੱਲ ਦੀ ਗਵਾਹੀ ਗੁਰਬਾਣੀ ਭਰਦੀ ਹੈ। ਸਤਿਗੁਰੂ ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਇਹਦਾ ਭਾਵ ਆ ਵੀ ਜੇ ਅਸੀਂ ਬੈਠੇ ਹਾਂ ਗੁਰੂ ਦੀ ਗੋਦ 'ਚ, ਕਿਤੇ ਨਾ ਕਿਤੇ ਸਾਡੇ ਭਾਗ ਚੰਗੇ ਲਿਖੇ ਸੀ, ਸਾਨੂੰ ਮਹਾਰਾਜ ਦੇ ਦਰਸ਼ਨ ਹੋਏ, ਅਸੀਂ ਗੁਰੂ ਦੀ ਬਾਣੀ ਸੁਣੀ, ਇਤਿਹਾਸ ਸੁਣਿਆ, ਅਸੀਂ ਗੋਦ 'ਚ ਬੈਠੇ ਕੀਰਤਨ ਦਾ, ਕਥਾ ਦਾ, ਵਿਚਾਰਾਂ ਦਾ, ਢਾਡੀ ਵਾਰਾਂ ਦਾ ਆਨੰਦ ਮਾਣਿਆ, ਸੇਵਾ ਸਿਮਰਨ ਕੀਤਾ। ਇਹ ਤੋਂ ਭਾਵ ਆ ਵੀ ਸਾਡੇ ਕਿਤੇ ਨਾ ਕਿਤੇ ਮਹਾਰਾਜ ਨੇ ਭਾਗ ਚੰਗੇ ਲਿਖਤੇ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਾਨਣਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੂ ਹਰ ਰੰਗੇ, ਪਰ ਧਨ ਦੁੱਖ ਕਿਛ ਪਾਪ ਨਾ ਫੇੜੇ, ਜਮ ਜਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉੱਧਰ ਹੈ ਪ੍ਰਭ ਸ਼ਰਨਾਈ। ਉੱਧਰੇ ਤੋਂ ਭਾਵ ਹੁੰਦਾ ਬਚ ਜਾਣਾ। ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਗੋਦ 'ਚ ਆ ਗਏ ਉਦੋਂ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਵਹਿਮ ਭਰਮ ਜਾਤ ਪਾਤ ਊਚ ਨੀਚ ਛੂਆ ਛਾਤ ਈਰਖਾ ਦਵੈਤ, ਇਹ ਮਾੜੇ ਉਗਣਾਂ ਤੋਂ ਬੰਦਾ ਬਚ ਜਾਂਦਾ ਜਦੋਂ ਗੁਰੂ ਦੀ ਗੋਦ ਆ ਗਿਆ। ਕਲਯੁੱਗ ਦੇ ਪਹਿਰੇ 'ਚੋਂ ਨਿਕਲ ਜਾਂਦਾ ਬੰਦਾ, ਕਲਯੁੱਗ ਦੇ ਪ੍ਰਭਾਵ ਨੂੰ ਖਤਮ ਕਰ ਦਿੰਦਾ। ਕਈ ਮੈਂ ਆ ਵੀਡੀਓ ਦੇਖੀ ਦੀਆਂ, ਕਈ ਵਾਰੀ ਜੋਤਸ਼ੀ ਵੀ ਕਹਿੰਦੇ ਹੁਣ ਤਾਂ ਸੁਣੇ ਆ ਵੀ ਜਿਹੜਾ ਸਿੱਖਾਂ ਦਾ ਸਰਦਾਰ ਆ ਉਹਦੇ 'ਤੇ ਮੰਤਰ ਯੰਤਰ ਨਹੀਂ ਚੱਲਦੇ, ਉਹਦੇ 'ਤੇ ਰਾਹੂ ਕੇਤੂ ਨਹੀਂ ਚੱਲਦੇ, ਉਹਦੇ 'ਤੇ ਸ਼ਨੀ ਗ੍ਰਹਿ ਨਹੀਂ ਭਾਰੀ ਪੈਂਦਾ, ਪਹਿਲਾਂ ਨਹੀਂ ਸੀ। ਕਹਿੰਦੇ ਇਹ ਵੈਸੇ ਹੈ ਪਖੰਡਬਾਦ ਹੀ, ਚਲੋ ਇਹ ਵਿੱਦਿਆ ਜ਼ਰੂਰ ਆ, ਜੰਤਰੀ ਪੱਤਰੀ ਵਿੱਦਿਆ, ਇਹ ਪੁੱਛ ਪੜਤਾਲ ਨਹੀਂ ਵਾਲੀ ਮਾੜੀ ਮੋਟੀ, ਇਹ ਵਿੱਦਿਆ ਦੇ ਮੁਤਾਬਕ ਆਪਦਾ ਰੰਗ ਢੰਗ ਦੱਸ ਲੈਂਦੇ ਆ। ਪਰ ਸਾਨੂੰ ਸਾਡਾ ਤਾਂ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਆ, ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ, ਰਾਜ ਕਰਾਵੇ ਤਾਂ ਕਮਨ ਬੜਾਈ, ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਸਾਡੀ ਤਾਂ ਇੱਥੇ ਹੀ ਬੇਨਤੀ ਹੈ, ਅਸੀਂ ਪੱਤਰੀਆਂ ਵਾਲੇ ਨੇ, ਨਾ ਟੂਣੇ ਟਾਂਬਣ ਵਾਲੇ ਹਾਂ, ਨਾ ਪਾਣੀ 'ਚ ਲਲੇਰ ਤਾਰਨ ਵਾਲੇ ਹਾਂ, ਨਾ ਚੁਰਸਤਿਆਂ ਦੇ ਵਿੱਚ ਝਾੜੂ ਖਿਲਾਰਨ ਵਾਲੇ ਹਾਂ, ਨਾ ਅਸੀਂ ਤਿਲਕ ਲਾਉਣ ਵਾਲੇ ਹਾਂ, ਅਤੇ ਨਾ ਹੀ ਅਸੀਂ ਪੱਤਰੀਆਂ ਵਾਚਣ ਵਾਲੇ, ਨਾ ਖੰਭਣੀਆਂ ਵੰਡਣ ਵਾਲੇ ਹਾਂ। ਅਸੀਂ ਤਾਂ ਗੁਰੂ 'ਤੇ ਭਰੋਸਾ ਰੱਖਣ ਵਾਲੇ, ਅਰਦਾਸ ਕਰਨ ਵਾਲੇ। ਅਤੇ ਅੱਜ ਮੇਰੇ ਅੱਜ ਐਸੀ ਕਲਾ ਵਰਤ ਰਹੀ ਹੈ ਵੀ ਜਿਹੜੇ ਜੋਤਸ਼ੀ ਲੋਕ ਆ ਆਪਦੇ ਨਾਲ ਲੋਕਾਂ ਨੂੰ ਜੋੜਦੇ ਵੀ ਆਹ ਕਰ ਦਾਂਗੇ ਆਹ ਕਰ ਦਾਂਗੇ, ਬਥੇਰੇ ਬੇਚਾਰੇ ਸਟੂਡੈਂਟ ਬੈਠੇ ਆ ਜਿਹਨਾਂ ਨੂੰ ਵਰਕ ਪਰਮਿਟ ਵੀ ਨਹੀਂ ਮਿਲਦਾ, ਉਹਨਾਂ ਦੇ ਦਵਾ ਦੇਣ, ਪੈਸੇ ਲੈ ਲੈਣ, ਪਰ ਨਹੀਂ, ਇਹ ਝੂਠ ਤਫਾਣ ਹੀ ਚੱਲਦਾ ਸਾਰਾ ਦੁਨੀਆ 'ਤੇ। ਬੜੀ ਬੜੀ ਦੁਨੀਆ ਦੁਖੀ ਤੋਂ ਦੁਖੀ ਪਈ, ਹਸਪਤਾਲ ਭਰੇ ਪਏ, ਉੱਥੇ ਲੈ ਕੇ ਬਹਿ ਜਾਣ ਪੱਤਰੀ ਆਪਦੀ, ਜੇ ਇੱਕ ਨਾਰੀਆਂ ਨਹਿਰ ਦੇ ਵਿੱਚ ਤਾਰਨ ਦੇ ਨਾਲ ਕਿਸੇ ਦਾ ਬੰਦਾ ਬਚਦਾ ਤਾਂ ਬਚਾ ਦਿਆ ਕਰਨ, ਇਹ ਗੱਲਾਂ ਨੇ ਸਾਰੀਆਂ। ਪਰ ਉਹਨਾਂ ਨੂੰ ਵੀ ਅੱਜ ਇਹ ਮਜਬੂਰ ਹੋ ਕੇ ਕਹਿਣਾ ਪਿਆ ਵੀ ਸਿੱਖ 'ਤੇ ਨਹੀਂ ਇਹ ਗੱਲਾਂ ਚੱਲਦੀਆਂ, ਸਰਦਾਰ 'ਤੇ ਨਹੀਂ। ਪਰ ਇਕੱਲਾ ਸਰਦਾਰ ਭੇਖਦਾ ਵੀ ਨਾ ਹੋਵੇ, ਇਹ ਵੀ ਗੱਲ ਨਾਲ, ਬਾਣੀ ਵੀ ਹੋਵੇ, ਨਿਤਨੇਮ ਵੀ ਹੋਵੇ, ਬੜਾ ਮੋਟਾ ਕੋਈ ਨਾ ਕੋਈ, ਚਾਹੇ ਜਪਜੀ ਸਾਹਿਬ ਵੀ ਰੋਜ਼ ਪੜ੍ਹਦਾ ਹੋਵੇ, ਗੁਰੂ 'ਤੇ ਭਰੋਸੇ ਵਾਲਾ ਹੋਵੇ। ਇਹ ਨਾ ਹੋਵੇ ਵੀ ਬਾਹਰੋਂ ਤਾਂ ਮੇਰੇ ਵਰਗਾ ਸਰਦਾਰ ਦਿਸੇ ਅਤੇ ਅੰਦਰੋਂ ਕਿਤੇ ਕਿਹਦੇ ਮੂਹਰੇ ਬੈਠਾ ਹੋਵੇ, ਜਾ ਕੇ ਪੁੱਛ ਕਢਾਉਣ ਵਾਸਤੇ, ਅਤੇ ਕਿਤੇ ਵਿਆਹ ਹੋਵੇ ਧੀ ਪੁੱਤ ਦਾ ਅਤੇ ਟੇਵੇ ਬਣਾਉਂਦਾ ਫਿਰੇ, ਪੱਤਰੀਆਂ ਖਿਲਾਉਂਦਾ ਫਿਰੇ, ਇਹ ਨਹੀਂ। ਆਓ ਗੁਰੂ ਸਾਹਿਬ ਕਿਰਪਾ ਕਰੇ, ਸਾਡਾ ਰੁਤਬਾ ਬੜਾ ਉੱਚਾ ਮਹਾਰਾਜ ਨੇ ਰੱਖਿਆ, ਸਾਡੀ ਸੋਚ ਬੜੀ ਉੱਚੀ ਕੀਤੀ। ਆਪਾਂ ਨਿੱਤ ਅਰਦਾਸ ਕਰਦੇ ਨਾ ਵੀ ਸੱਚੇ ਪਾਤਸ਼ਾਹ ਸਿੱਖਾਂ ਦਾ ਮਨ ਨੀਵਾਂ ਅਤੇ ਮਤ ਉੱਚੀ, ਜਦੋਂ ਮਨ ਨੀਵਾਂ ਹੋ ਗਿਆ ਉਦੋਂ ਮਤ ਉੱਚੀ ਹੋਣੀ, ਅਤੇ ਜੇ ਮਨ ਉੱਚਾ ਹੋ ਗਿਆ ਫਿਰ ਮਤ ਤਾਂ ਜਿਹੜੀ ਅਪੁਸ਼ਟ ਹੋ ਜਾਣੀ। ਅਪੁਸ਼ਟ ਬਾਤ 'ਤੇ ਭਈ ਸਿਧਰੀ ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਕਾਸ਼ਿਓ ਮਲੀਨ ਬੁੱਧ ਹਸ਼ਨਈ, ਫਿਰ ਮਲੀਨ ਬੁੱਧੀ ਹੋ ਜਾਂਦੀ ਹੈ, ਅਤੇ ਮਲੀਨ ਬੁੱਧੀ ਅੱਛੀ ਹੈ
ਅਸੀਂ ਕਦੋਂ ਹੁੰਦੀ ਹੈ? ਗੁਰੂ ਦੇ ਕੋਲ ਆ ਕੇ, ਗੁਰੂ ਦੀ ਗੱਲ ਸੁਣ ਕੇ, ਬਾਣੀ ਸੁਣ ਕੇ। ਭਰੀਏ ਮੱਤ ਪਾਪਾ ਕੇ ਸੰਗ, ਉਹ ਧੁੱਪੇ ਨਾਵੇ ਕੈ ਰੰਗ। ਆ ਸਾਡੀ ਬੁੱਧੀ ਨੇ ਨਾ, ਬਲੀਨ ਬੁੱਧੀ ਨੇ ਪਵਿੱਤਰ ਇੱਥੇ ਆ ਕੇ ਹੋਣਾ, ਸਾਡੇ ਪਾਪਾ ਨੇ ਇੱਥੇ ਆ ਕੇ ਧੋਤੇ ਜਾਣਾ। ਕੱਪੜਾ ਸਰਫ ਪਾਣੀ ਸੋਡੇ ਨਾਲ ਧੋ ਲਾਂਗੇ, ਅਤੇ ਜਿਹੜੀ ਮਨ ਦੀ ਮੈਲ ਆ ਉਹ ਤਾਂ ਇੱਥੇ ਬਾਣੀ ਪ੍ਰੇਮ ਦੇ ਨਾਲ ਉਤਰਨੀ। ਆਓ ਉਹ ਸੂਰਮੇ ਦੀ ਗੱਲ ਕਰੀਏ, ਮਹਾਨ ਜਰਨੈਲ ਦੀ, ਜਿਹੜਾ ਅਕਾਲ ਪੁਰਖ ਨਿਰੰਕਾਰ ਪਰਬਤਗਾਰ ਦਾ ਯੋਧਾ ਜਰਨੈਲ ਆ, ਅਤੇ ਉਹਦਾ ਨਿਤਨੇਮ ਬਾਣੀ ਨਾਲ ਜੁੜਿਆ। ਉਮਰ ਕਿੰਨੀ ਕੁ ਆ? 25 ਸਾਲ ਦੀ। ਇਤਿਹਾਸਕਾਰ 25 ਸਾਲ ਦੀ ਉਮਰ ਕਹਿੰਦੇ ਆ, ਕਿਉਂਕਿ 1720 ਦਾ ਜਨਮ ਹੈ, ਅਤੇ 1745 ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋ ਜਾਂਦੀ ਹੈ। ਭਾਈ ਯੋਧ ਸਿੰਘ, ਭਾਈ ਤਾਰੂ ਸਿੰਘ ਦੇ ਜਿਹੜੇ ਪਿਤਾ ਸਾਹਿਬਾਨ ਨੇ, ਬੜੇ ਧਰਮੀ ਨੇ, ਬੜੀ ਚੜ੍ਹਦੀ ਕਲਾ ਵਾਲੇ ਆ, ਅਤੇ ਸਾਂਝ ਬੜੀ ਆ ਨਗਰ ਦੇ ਨਾਲ, ਸਾਰਿਆਂ ਨਾਲ ਸਾਂਝ ਬੜੀ ਆ ਭਾਈ ਜੋਧ ਸਿੰਘ ਜੀ ਦੀ। ਇਹ ਨਹੀਂ ਵੀ ਆ ਮੁਸਲਮਾਨ ਆ, ਹਿੰਦੂ ਆ, ਆ ਗਰੀਬ ਆ, ਅਮੀਰ ਆ, ਉੱਚਾ ਨੀਵਾਂ, ਆਪਾਂ ਤਾਂ ਇਹਨਾਂ ਗੱਲਾਂ 'ਚੋਂ ਨਹੀਂ ਨਿਕਲੇ ਹਲੇ। ਭਾਈ ਜੋਧ ਸਿੰਘ ਜੀ ਸਾਰੇ ਪਿੰਡ ਦੇ ਨਾਲ ਸਾਂਝ ਆ, ਭਾਈ ਤਾਰੂ ਸਿੰਘ ਦੇ ਪਿਤਾ ਜੀ ਦੀ, ਅਤੇ ਇਹ ਭਾਈ ਜੋਧ ਸਿੰਘ ਦਾ ਪੁੱਤਰ ਭਾਈ ਤਾਰੂ ਸਿੰਘ ਆ, ਅਤੇ ਭਾਈ ਜੋਧ ਸਿੰਘ ਦੀ ਧੀ ਦਾ ਨਾਂ ਕਰਤਾਰ ਕੌਰ, ਜਿਹਨੂੰ ਤਾਰੋ ਕਹਿੰਦੇ ਸੀ, ਛੋਟਾ ਨਾਂ ਹੀ ਲੈਂਦੇ ਹੁੰਦੇ ਸੀ ਆਮ ਆਪਾਂ। ਅਤੇ ਜਦੋਂ ਜ਼ਕਰੀਆ ਖਾਨ ਨੇ ਜ਼ੁਲਮ ਕੀਤੇ, ਅਤੇ ਇਹ ਜੋਧ ਸਿੰਘ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜੰਗਲਾਂ 'ਚ ਜਾਣ ਲੱਗਾ, ਅਤੇ ਪਿੰਡ ਵਾਲੇ ਕਹਿੰਦੇ ਜੋਧ ਸਿੰਘ ਵੀ ਤੂੰ ਜੰਗਲਾਂ 'ਚ ਜਾਣਾ ਚਲਾ ਜਾ, ਕਿਉਂਕਿ ਸਿੱਖੀ ਨਹੀਂ ਸੀ ਛੱਡਦੇ, ਸਿੱਖ ਘਰ ਬਾਰ ਛੱਡ ਦਿੰਦੇ ਸੀ। ਅੱਜ ਤਾਂ ਆਪਾਂ ਕਹਿੰਦੇ ਵੀ ਘਰ ਬਾਰ ਕੋਠੀ ਵੱਡੀ ਹੋਵੇ, ਕੋਈ ਨਹੀਂ ਸਿੱਖੀ ਤੋਂ ਕੀ ਲੈਣਾ। ਕਈ ਅੱਜ ਇਹ ਵੀ ਕਹਿੰਦੇ ਸੁਣਿਆ ਵੀ ਸਾਡਾ ਘਰ ਪਤਾ ਫਲਾਣੇ ਨੇ, ਅਸੀਂ ਤਾਂ ਉਹ ਜਿਹੇ ਸੇਵਕ ਬਣੇ ਹਾਂ। ਚਲੋ ਕਿਤੇ ਨਾ ਕਿਤੇ ਕਿਸੇ ਨੂੰ ਹੈਲਪ ਦੀ, ਮਦਦ ਦੀ ਲੋੜ ਹੁੰਦੀ, ਪਰ ਜੇ ਸਾਡਿਆਂ ਨੇ ਨਹੀਂ ਕੀਤੀ ਤਾਂ ਹੋਰਾਂ ਨੇ ਬਾਂਹ ਫੜ ਲਈ। ਇਸ ਕਰਕੇ ਕਸੂਰ ਸਾਡਾ ਵੀ ਆ, ਸਾਡੀਆਂ ਜਥੇਬੰਦੀਆਂ ਦੀਆਂ, ਸਾਡੀਆਂ ਜਿਹੜੀਆਂ ਵੱਡੀਆਂ ਟਕਸਾਲਾਂ ਨੇ, ਸਾਡੀ ਜਿਹੜੀ SGPC ਆ ਜਾਂ ਜਥੇਬੰਦੀਆਂ ਧਾਰਮਿਕ ਲੋਕ ਨੇ, ਸਾਡਾ ਵੀ ਇੱਥੇ ਕਸੂਰ ਆ ਵੀ ਜੇ ਅਸੀਂ ਕਿਸੇ ਦੀ ਹੈਲਪ ਨਹੀਂ ਕੀਤੀ ਆਪਦੇ ਗਰੀਬ ਭਰਾ ਦੀ, ਸਿੱਖ ਦੀ, ਅਤੇ ਹੋਰਨਾਂ ਨੇ ਕਰਤੀ, ਉਹਦੇ ਗੁਣ ਗਾਉਣ ਲੱਗ ਗਏ। ਆਓ ਮੇਰੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਅਕਾਲ ਪੁਰਖ ਦੇ ਪਿਆਰੇ ਜੋਧ ਨੂੰ, ਪਿੰਡ ਵਾਲੇ ਕਹਿੰਦੇ ਜੋਧ ਸਿੰਘ ਤੁਸੀਂ ਜੰਗਲਾਂ 'ਚ ਜਾਣਾ, ਜਾਓ, ਅਤੇ ਤੁਹਾਡੇ ਪਰਿਵਾਰ ਦੀ ਰਖਵਾਲੀ ਅਸੀਂ ਕਰਾਂਗੇ, ਤੁਹਾਡੇ ਬੱਚਿਆਂ ਨੂੰ ਅਸੀਂ ਪਾਲਾਂਗੇ, ਅਸੀਂ ਧਿਆਨ ਰੱਖਾਂਗੇ, ਸਾਰਾ ਨਗਰ, ਹਿੰਦੂ ਵੀ, ਮੁਸਲਮਾਨ ਵੀ। ਸਿੱਖ ਤਾਂ ਉਦੋਂ ਸੀਗਾ ਹੀ ਟਾਵਾਂ ਟਾਵਾਂ, ਸਿੱਖ ਤਾਂ ਹੈ ਹੀ ਨਹੀਂ ਸੀ ਵਾਲੇ। ਜ਼ਕਰੀਆ ਖਾਨ ਦੇ ਜ਼ੁਲਮ ਨੇ ਸਿੱਖਾਂ ਨੂੰ ਰੂਹ ਪੋਛਾਉਣ ਲਈ ਮਜਬੂਰ ਕਰ ਦਿੱਤਾ ਸੀਗਾ, ਅਤੇ ਇਹ ਸਾਰੇ ਨਗਰ ਨੇ ਖਿਆਲ ਰੱਖਿਆ। ਅਤੇ ਭਾਈ ਤਾਰੂ ਸਿੰਘ ਦੀ ਮਾਂ ਜਿਹੜੀ ਉਹ ਚੱਕੀ ਪੀਸਦੀ ਹੈ, ਕਿਤੇ ਕਿਸੇ ਦਾ ਕੰਮ ਕਰੇ ਆਉਂਦੇ ਆ, ਅਤੇ ਰੋਟੀ ਪਾਣੀ ਘਰ ਦਾ ਗੁਜ਼ਾਰਾ ਭਾਈ ਤਾਰੂ ਸਿੰਘ ਜੀ ਮਜ਼ਦੂਰੀ ਕਰਦੇ ਆ। ਹੌਲੀ ਹੌਲੀ ਵੱਡੇ ਹੋਏ ਨੇ ਬੱਚੇ, ਉਹਨਾਂ ਸਮਿਆਂ 'ਚ ਚੱਕੀਆਂ ਦਾ ਕੰਮ ਸੀ ਵਾਲਾ, ਆਟਾ ਪੀਸਣ ਦਾ, ਫਿਰ ਇਹ ਵੱਡੀਆਂ ਚੱਕੀਆਂ ਲੱਗ ਗਈਆਂ। ਆਪਣੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਣ ਦੇ, ਬੱਚਿਆਂ ਨੂੰ ਤਾਂ ਪਤਾ ਹੀ ਨਹੀਂ। ਫਿਰ ਆਪਾਂ 20 ਕਿਲੋ 50 ਕਿਲੋ ਕੁਆਂਟਲ ਇਕੱਠਾ ਚੱਕੀ ਤੋਂ ਆਟਾ ਭਿਆ ਕੇ ਲਿਆਉਂਦੇ ਰਹੇ ਹਾਂ, ਅਤੇ ਪਹਿਲਾਂ ਘਰਾਂ 'ਚ ਹੀ ਮਾਂਝਾਂ ਪੁਰਾਣੀਆਂ ਬੀਬੀਆਂ ਨੂੰ ਪਤਾ ਵੀ 2 ਸਿਰ 5 ਸਿਰ ਜਿੰਨਾ ਕੁ ਪਰਿਵਾਰ ਹੁੰਦਾ ਸੀ, ਨਿੱਤ ਦਾ ਪੀਸਣਾ ਘਰੇ ਪੀਸਣਾ ਪੈਂਦਾ ਸੀ। ਅਤੇ ਭਾਈ ਤਾਰੂ ਸਿੰਘ ਦੀ ਮਾਂ ਵੀ ਆਂਢ ਗੁਆਂਢ ਦਾ ਵੀ ਪੀਸਣਾ ਪੀਸ ਆਉਂਦੀ ਹੈ। ਦੇਖੋ ਕਿਰਤ ਘਰ ਦੇ ਦਸਾਂ ਨੌਹਾਂ ਦੀ, ਉਹ ਕਿਰਤ ਦੇ ਵਿੱਚੋਂ ਆਪ ਭਾਵੇਂ ਥੋੜ੍ਹਾ ਖਾ ਲੈਣ, ਪਰ ਜਿਹੜੇ ਪੰਥ ਦੀ ਸੇਵਾ ਕਰਦੇ, ਕੌਮ ਦੀ ਸੇਵਾ ਕਰਦੇ, ਦੇਸ਼ ਦੀ ਸੇਵਾ ਕਰਦੇ ਆ, ਉਹਨਾਂ ਨੂੰ ਛਕਾਉਂਦੇ ਜਾ ਕੇ ਜੰਗਲ ਪਾਣੀ ਦੇ ਵਿੱਚ, ਜੰਗਲਾਂ ਦੇ ਵਿੱਚ ਜਾ ਕੇ ਨਾ ਜਲ ਪਾਣੀ ਉਹਨਾਂ ਨੂੰ ਛਕਾਉਣ ਜਾਂਦੇ, ਨਾਲ ਤਾਰੋ ਵੀ ਜਾਂਦੀ ਭਾਈ ਤਾਰੂ ਸਿੰਘ ਦੇ। ਐਡਾ ਅੰਦਰ ਆਪਾਂ ਕਹਿੰਦੇ ਨਾ ਵੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਿਰਪਾ ਕਰਿਓ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਹੀ ਖਾਏ ਦੱਦਾ ਦਾਤਾ ਇੱਕ ਹੈ ਸਭ ਕੁ ਦੇਵਣ ਹਾਰ, ਦਿੰਦੇ ਤੋਟ ਨਾ ਵੀ ਅਗਣਤ ਭਰੇ ਭੰਡਾਰ, ਸਖੀ ਦੇ ਸੰਤੋਖੀ ਖਾਏ। ਮਹਾਰਾਜ ਨੇ ਸਾਨੂੰ ਇਹ ਰੀਤੀ ਸਿਖਾਈ ਹੈ ਵੀ ਦਸਵੰਧ ਕੱਢਣਾ ਆਪਦੀ ਕਮਾਈ 'ਚੋਂ, ਅਸੀਂ ਤੁਸੀਂ ਆਪਾਂ ਸਾਰੇ ਨਹੀਂ ਕੱਢਦੇ, ਉਹਨਾਂ ਜਿੰਨਾ ਕੱਢਣਾ ਚਾਹੀਦਾ। ਅਤੇ ਐਸਾ ਪਰਿਵਾਰ ਆ, ਇਸ ਪਰਿਵਾਰ ਦੀ ਜਿਹੜੀ ਦਾਸ ਹੈ ਉਹ ਰਹੀਮ ਬਖਸ਼ ਨੂੰ ਪੈਂਦੀ। ਉਹ ਰਹੀਮ ਬਖਸ਼ ਆ ਜਿਹੜਾ ਲਾਹੌਰ 'ਚੋਂ ਧੱਕੇ ਖਾ ਕੇ ਆਇਆ, ਜਿਹਦੀ ਧੀ ਸਨਮਾ ਪੱਟੀ ਦਾ ਜਾਫਰ ਬੇਗ ਚੁੱਕ ਕੇ ਲੈ ਗਿਆ, ਅਤੇ ਇਹ ਲਾਹੌਰ ਦਰਬਾਰ ਵਿੱਚ ਪਿੱਟਿਆ, ਅਤੇ ਜ਼ਕਰੀਆ ਖਾਨ ਦੇ ਸਿਪਾਹੀਆਂ ਨੇ ਧੱਕੇ ਮਾਰੇ, ਇਹਦੀ ਸੁਣਵਾਈ ਨਾ ਹੋਈ, ਇਹ ਖੂਹ ਟੋਬੇ ਛਾਲ ਮਾਰ ਕੇ ਮਰਨ ਲੱਗਾ। ਕਿਸੇ ਨੇ
ਆਖਿਆ ਕਹਿੰਦੇ ਰਹੀਮ ਬਖਸ਼, ਜੇ ਦੁਨੀਆ ਦੇ ਦਰਵਾਜ਼ੇ ਬੰਦ ਹੋ ਗਏ ਨਾ, ਇੱਕ ਦਰਵਾਜ਼ਾ ਖੁੱਲ੍ਹਾ, ਉਹ ਦਰਵਾਜ਼ਾ ਬਾਬੇ ਨਾਨਕ ਦਾ ਘਰ। ਉਹ ਦਰਵਾਜ਼ਾ ਹੈ ਗੁਰੂ ਦੇ ਸਿੱਖਾਂ ਦਾ ਘਰ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਡਲਿਆਂ ਦੀ ਫੌਜ, ਇਹ ਖੁੱਲ੍ਹਾ ਰਹਿੰਦਾ ਸਾਰਿਆਂ ਲਈ। ਅਤੇ ਇਹ ਰਹੀਮ ਬਖਸ਼ ਕਹਿੰਦਾ ਵੀ ਮੈਂ ਮੁਸਲਮਾਨ ਹਾਂ, ਮੇਰੀ ਹੈਲਪ ਕਰ ਦੇਣਗੇ, ਮਦਦ ਕਰ ਦੇਣਗੇ। ਜਿਹੜਾ ਰਹੀਮ ਬਖਸ਼ ਨੂੰ ਰਾਹ ਪਾਉਣ ਵਾਲਾ ਸੀ ਨਾ, ਕੋਈ ਜਨ ਹਰ ਸੌ ਦੇਵੇ ਜ਼ੋਰ, ਆਪਾਂ ਹੁਣੀ ਸੁਣ ਕੇ ਅਠੇ ਚੰਗੇ ਪਾਸੇ ਕੋਈ ਚੰਗੇ ਰਸਤੇ ਪਾ ਦੇਵੇ, ਉਹਦਾ ਧੰਨਵਾਦ ਕਰਨਾ ਚਾਹੀਦਾ। ਉਹ ਕਹਿੰਦਾ ਬਾਬਾ ਤੂੰ ਇਹ ਨਾ ਕਹਿ ਵੀ ਤੂੰ ਮੁਸਲਮਾਨ ਆ, ਉਹਨਾਂ ਲਈ ਕੋਈ ਨਹੀਂ ਪਰਾਇਆ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆ। ਉਹ ਨਿਤ ਬਾਣੀ ਪੜ੍ਹਦੇ ਹੈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਣਾ ਕੇ ਸਾਜਣ। ਉਹ ਨਹੀਂ ਦੇਖਦੇ ਵੀ ਇਹ ਪਰਾਇਆ, ਪਰ ਆਪਣਿਆਂ ਨੂੰ ਆਪਣੇ 'ਚੋਂ ਤਾਂ ਆਪਣੇ ਪਰਾਏ ਦਿਸਣ ਲੱਗ ਗਏ। ਆਹ ਮਨੂਵਾਦ ਨੇ ਜਾਤਾਂ ਬਣਾਤੀਆਂ, ਆਪਾਂ ਉਹਨਾਂ 'ਤੇ ਹੀ ਪਹਿਰਾ ਦੇਣ ਲੱਗ ਗਏ ਵੀ ਆ ਮੇਰੇ ਤੋਂ ਛੋਟਾ, ਮੇਰੇ ਤੋਂ ਛੋਟਾ। ਇਹਨਾਂ ਗੱਲਾਂ 'ਚੋਂ ਨਹੀਂ ਨਿਕਲੇ ਆਪਾਂ, ਨਾ ਹੀ ਗੁਰੂ ਸਾਹਿਬ ਸਾਨੂੰ ਵਾਰ ਵਾਰ ਕਹਿ ਕੇ ਇਹ ਗੱਲ ਮੰਨਣੀ ਨਹੀਂ, ਅਸੀਂ ਇਹ ਗੱਲ ਛੱਡੋ ਹੀ ਨਹੀਂ। ਅਤੇ ਇਹ ਕਹਿੰਦਾ ਵੀ ਉਹ ਪਰਾਇਆ ਆਪਣਾ ਪਰਾਇਆ ਨਹੀਂ ਦੇਖਦੇ, ਉਹਨਾਂ ਲਈ ਤਾਂ ਇਨਸਾਨ ਰੱਬ ਦਾ ਰੂਪ ਹੈ, ਕਿਸੇ ਧਰਮ 'ਚੋਂ ਹੋਵੇ, ਕੌਮ 'ਚੋਂ ਹੋਵੇ, ਮਜ਼ਹਬ 'ਚੋਂ ਹੋਵੇ। ਇਹ ਪੂਲੇ ਪਿੰਡ ਪਹੁੰਚਿਆ, ਰੁਲਦਾ ਖੁਲਦਾ ਬਜ਼ੁਰਗ ਸਰੀਰ ਆ, ਪੈਰ ਨਹੀਂ ਪੱਟ ਹੁੰਦਾ, ਘਰੋਂ ਲਾਡਾਂ ਪਾਲੀ ਧੀ ਜਰਵਾਣੇ ਚੁੱਕ ਕੇ ਲੈ ਗਏ ਆ, ਅੱਖੀਆਂ ਵਿੱਚ ਚੈਣ ਨਹੀਂ, ਦਿਲ ਧੜਕਦਾ ਬੁੱਢਾ।

ਜਾ ਕੇ ਥੋੜਾ ਆਰਾਮ ਕਰਨ ਵਾਸਤੇ ਮਾੜਾ ਮੋਟਾ ਭੋਜਨ ਛੱਕ ਕੇ ਲੰਬਾ ਪੈ ਗਿਆ। ਨੀਂਦ ਕਿੱਥੇ ਆਉਂਦੀ ਹੈ? ਜਿਵੇਂ ਮਾਂ ਗੁਜਰੀ ਜਦੋਂ ਗੰਗੂ ਨੇ ਮੋਹਰਾਂ ਦੀ ਥੈਲੀ ਚੁੱਕੀ ਸੀ ਨਾ, ਮਾਂ ਗੁਜਰੀ ਜੀ ਜਾਗਦੇ ਸੀ। ਮਾਂ ਗੁਜਰੀ ਦੇ ਪੋਤੇ 7 ਤੇ 9 ਸਾਲ ਦੇ ਖੱਬੇ ਸੱਜੇ ਪਏ ਆ, ਕਿੱਥੇ ਨੀਂਦ ਆਉਂਦੀ ਹੈ? ਤੇ ਮਾਂ ਗੁਜਰੀ ਜਾਗਦੇ ਸੀ ਹਲੇ ਜਦੋਂ ਮੋਹਰਾਂ ਦੀ ਥੈਲੀ ਚੁੱਕੀ ਸੀ ਗੰਗੂ ਨੇ। ਤੇ ਸਵੇਰੇ ਤਦੇ ਹੀ ਮਾਂ ਨੇ ਪੁੱਛਿਆ ਸੀ, ਗੰਗੂਆ ਮੋਹਰਾਂ ਸਾਂਭਤੀਆਂ? ਤੇ ਇਸ ਕਰਕੇ ਗੰਗੂ ਨੇ ਰੌਲਾ ਪਾਤਾ ਸੀ ਵੀ ਤੁਸੀਂ ਮੇਰੇ 'ਤੇ ਇਲਜ਼ਾਮ ਲਾਉਣੇ ਆ ਸੀਗੇ। ਜਿਹੜਾ ਜਿਹੜਾ ਬੰਦਾ ਮਾੜਾ ਹੁੰਦਾ ਉਹ ਰੌਲਾ ਵੱਧ ਪਾਉਂਦਾ ਵੀ ਮੈਂ ਸਹੀ ਹਾਂ, ਜਿਹੜਾ ਸਹੀ ਹੈ ਉਹ ਕਹਿੰਦਾ ਕੋਈ ਨਹੀਂ ਆਪੇ ਬਾਬੇ ਨਾਨਕ 'ਤੇ ਛੱਡ ਦਿਉ, ਉਹਨੇ ਦੱਸ ਦੇਣਾ, ਸਮੇਂ ਨੇ ਦੱਸ ਦੇਣਾ ਸਹੀ ਕੌਣ ਆ ਗਲਤ ਕੌਣ ਆ। ਮਾੜਾ ਬੰਦਾ ਹੀ ਆਪਣੇ ਆਪ ਨੂੰ ਸਹੀ ਸਾਬਤ ਕਰਦਾ ਹੁੰਦਾ, ਅਤੇ ਜਿਹੜਾ ਸਹੀ ਹੈ ਉਹਦਾ ਭਰੋਸਾ ਰੱਬ 'ਤੇ ਹੁੰਦਾ। ਆਓ ਬੇਨਤੀ ਕਰਾਂ ਮੈਂ ਕਿ ਮੇਰੇ ਪਾਤਸ਼ਾਹ ਦੇ ਸਿੱਖ ਦੇ ਘਰੇ ਇਹ ਰਹੀਮ ਬਖਸ਼ ਗਿਆ, ਅਤੇ ਭਾਈ ਤਾਰੂ ਸਿੰਘ ਦਾ ਨਿੱਤ ਦਾ ਕਰਮ ਹੈ ਵੀ ਉਹਨੇ ਜਲ ਪਾਣੀ ਸਾਰੇ ਰਾਹੀ ਪਾਂਧੀਆਂ ਨੂੰ, ਜਿਹੜੇ 1-2-4 ਰਾਜਾ ਨੇ ਹਰ ਰੋਜ਼ ਦੇ, ਉਹਨਾਂ ਨੂੰ ਛਕਾ ਕੇ ਮੁੜ ਕੇ ਉਹਨਾਂ ਦੀ ਸੁੱਖ ਸ਼ਾਂਤ ਵੀ ਪੁੱਛਣੀ, ਉਹਨਾਂ ਦੇ ਪਰਿਵਾਰ ਵਾਸਤੇ ਪੁੱਛਣਾ, ਉਹਨਾਂ ਦੇ ਨਗਰ ਖੇੜਾ ਪੁੱਛਣਾ, ਘਰ ਬਾਰ ਵਾਸਤੇ ਪੁੱਛਣਾ। ਅੱਗੇ ਆਪਣੇ ਆਮ ਹੀ ਰਿਵਾਜ਼ ਸੀ, ਜਦੋਂ ਕੋਈ ਰਿਸ਼ਤੇਦਾਰ ਆ ਜਾਣਾ ਤਾਂ 2-2 ਵੱਜ ਜਾਂਦੇ ਸੀ ਸੌਂਦਿਆਂ ਨੂੰ, ਅਸੀਂ ਦੇਖੇ ਆਪਦੇ ਬਜ਼ੁਰਗ ਗੱਲਾਂ ਕਰਦਿਆਂ ਨੂੰ ਹੀ ਸਾਰਿਆਂ ਦਾ, ਸਾਰੇ ਰਿਸ਼ਤੇਦਾਰੀ 'ਚ ਪੁੱਛਣਾ ਵੀ ਫਲਾਨਾ ਕਿਵੇਂ, ਫਲਾਨਾ ਕਿਵੇਂ ਆ। ਪ੍ਰੇਮ ਸੀ ਉਦੋਂ ਲੋਕਾਂ ਦਾ, ਅੱਜ ਨਾ ਸਮਾਂ ਰਿਹਾ ਨਾ ਪ੍ਰੇਮ ਰਿਹਾ, ਬਿਰਲਿਆਂ 'ਚ ਹੈ ਹਲੇ ਵੀ, ਗੁਰੂ ਮਹਾਰਾਜ ਕਿਰਪਾ ਕਰੀ। ਅਤੇ ਭਾਈ ਤਾਰੂ ਸਿੰਘ ਦਾ ਨਜਮਾ ਵੀ ਉਹਨੇ ਹਰੇਕ ਨੂੰ ਪੁੱਛਣਾ ਜਾ ਕੇ। ਜਦੋਂ ਭਾਈ ਤਾਰੂ ਸਿੰਘ ਰਾਂਝਾ ਕੋਲ ਬਹਿੰਦਾ ਪੁੱਛਦਾ, ਅਤੇ ਬਾਬਾ ਬਾਬਾ ਰਹੀਮ ਬਖਸ਼ ਦਾ ਹੌਂਕਾ ਸੁਣਿਆ, ਭਾਈ ਤਾਰੂ ਸਿੰਘ ਨੂੰ ਹੌਂਕਾ ਸੁਣਿਆ, ਪਿਆ ਹੌਂਕੇ ਲੈ ਰਿਹਾ, ਰੋ ਰਿਹਾ ਪਿਆ ਬਜ਼ੁਰਗ। ਕਿਸੇ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੋ ਹੋਣ ਤੇ ਚੰਗਾ ਬੰਦਾ ਪੁੱਛ ਹੀ ਲੈਂਦਾ ਵੀ ਕੀ ਤਕਲੀਫ ਆ, ਮਾੜਾ ਤਾਂ ਕੰਨ ਲਪੇਟ ਕੋਲ ਦੀ ਨੰਗ।

ਤਖਤ ਦੇ ਰੋੜ ਦੇਣ ਬਾਦਸ਼ਾਹੀਆਂ ਤੇ ਜਦੋਂ ਰੋ ਬਣਦੇ ਪੰਛੀ ਰੋ ਹੰਝੂ ਬਾਹਾ ਸਿੰਘ।

ਅੱਖਾਂ ਵਿੱਚ ਹੰਝੂ ਦੋ ਟਾਈਮ ਆਉਂਦੇ, ਇੱਕ ਤਾਂ ਬਾਹਲੀ ਖੁਸ਼ੀ ਹੋ ਜਾਵੇ ਉਦੋਂ ਵੀ ਅੱਖਾਂ ਦੇ ਵਿੱਚ ਉਜਾਲਾ ਆ ਜਾਂਦਾ, ਅਤੇ ਬਹੁਤੀ ਗਮੀ ਹੋ ਜਾਵੇ ਤਾਂ ਵੀ। ਅੱਜ ਇਹ ਗਮੀ ਦਾ ਵਿਸ਼ਾ ਏ ਬਾਬਾ ਰਹੀਮ ਬਖਸ਼ ਹੌਕੇ ਲੈ ਰਿਹਾ ਪਿਆ ਅਤੇ ਭਾਈ ਤਾਰੂ ਸਿੰਘ ਉੱਠ ਕੇ ਕੋਲੇ ਗਿਆ ਕਾਹਲੀ ਦੇ ਨਾਲ, ਕਾਹਲੀ ਦੇ ਨਾਲ ਉੱਠ ਕੇ ਕੋਲੇ ਗਿਆ। ਨਹੀਂ ਤਾਂ ਆਪਦਿਆਂ ਦਾ ਨਹੀਂ ਬੰਦਾ ਦਰਦ ਸਮਝਦਾ, ਅਤੇ ਜਿਹੜਾ ਰੱਬ ਦਾ ਪਿਆਰ ਆ ਉਹ ਬਗਾਨੇ ਦਾ ਵੀ ਦਰਦ ਆਪਦਾ ਦਰਦ ਸਮਝਦਾ। ਭਾਈ ਤਾਰੂ ਸਿੰਘ ਕਹਿੰਦਾ, ਬਾਬਾ ਕਾਹਤੋਂ ਹੋ ਕੇ ਲੈ ਰਿਹਾ, ਕੀ ਗੁਆਚ ਗਿਆ ਤੇਰਾ, ਲੱਗਦਾ ਦਿਲ 'ਤੇ ਭਾਰੀ ਸੱਟ ਲੱਗੀ ਹੈ। ਇੱਕ ਤਾਂ ਬਜ਼ੁਰਗ ਅਵਸਥਾ ਅਤੇ ਦੂਜਾ ਬਾਬਾ ਤੋਂ ਛਕਿਆ ਛਕਾਇਆ ਵੀ ਕੁਝ ਨਹੀਂ, ਮੈਂ ਦੇਖ ਲਿਆ ਤੈਨੂੰ, ਲੱਗਦਾ ਤੇਰਾ ਬੜਾ ਕੁਝ ਖੁੱਸ ਗਿਆ, ਬੜੀ ਤਕਲੀਫ ਵਿੱਚ ਆ, ਬੜੇ ਦੁੱਖ ਦੇ ਵਿੱਚ ਆ ਤੂੰ, ਕਾਹਤੋਂ ਅੱਖੀਆਂ ਚੋਂ ਹੰਝੂ ਕੇਰਦਾ ਏ। ਤਾਰੂ ਸਿੰਘ ਬੋਲੇ, ਤਾਰੂ ਸਿੰਘ ਕਹਿੰਦਾ, ਬਾਬਾ ਕਾਹਤੋਂ ਅੱਖੀਆਂ ਚੋਂ ਹੰਝੂ ਕੇਰਦਾ ਏ। ਤਾਰੂ ਸਿੰਘ ਬੋਲੇ, ਤਾਰੂ ਸਿੰਘ ਕਹਿੰਦਾ, ਕਾਹਤੋਂ ਹੰਝੂ ਕੇਰਦਾ ਤੂੰ ਬਾਬਾ, ਕਾਹਤੋਂ ਆਪਣਾ ਨਾ ਦਰਦ ਫਰੋਲਦਾ ਏ। ਦਰਦ ਦਿਲ ਦੀ ਕਹਾਣੀ ਨੂੰ ਦੱਸ, ਬਿਆਨ ਕਰ, ਲੱਗਦਾ ਦਿਲ ਦਾ ਟੁਕੜਾ ਦੂਰ ਹੋ ਗਿਆ, ਦਿਲ ਦੇ ਤੇਰੇ ਮਨ ਦੀ ਚੈਨ ਨੀਂਦ ਉੱਡ ਗਈ ਅੱਖੀਆਂ ਦੇ ਵਿੱਚੋਂ, ਬੜਾ ਵੱਡਾ ਘਾਟਾ ਖਾ ਕੇ ਆਇਆ ਲੱਗਦਾ, ਦਿਲ ਦੇ ਭੇਤ ਦੱਸ, ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਦਾਰ ਹੈ, ਇਹ ਮੇਰਾ ਘਰ ਨਹੀਂ, ਇਹ ਮੇਰੇ ਕਲਗੀਆਂ ਵਾਲੇ ਬਾਜਾਂ ਪਾ ਵਾਲੇ ਪਾਤਸ਼ਾਹ ਦਾ ਘਰ ਹੈ, ਇੱਥੇ ਸਭ ਦੀ ਫਰਿਆਦ ਸੁਣੀ ਜਾਂਦੀ ਹੈ, ਇੱਥੇ ਜਿਹੜਾ ਆਉਂਦਾ ਆਪਣਾ ਬਣਾਇਆ ਜਾਂਦਾ, ਕੰਠ ਲਾਇਆ ਜਾਂਦਾ, ਸ਼ਰਨ ਆਵੇ ਤਾਂ ਸਕੰਠ ਲਾਵੇ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਪਿਆਰੇ ਦੇ ਮਿੱਠੇ ਬੋਲ ਰਹੀਮ ਬਖਸ਼ ਦੇ ਕੰਨਾਂ ਦੇ ਵਿੱਚ ਮਿਠਾਸ ਘੁਲ ਗਏ, ਵੀ ਇੰਨਾ ਪਿਆਰਾ ਬੋਲ ਕਿਸੇ ਨੇ ਬੋਲਿਆ ਹੀ ਨਹੀਂ ਸੀ, ਕਿਉਂਕਿ ਕੌੜੇ ਬੋਲ ਤਾਂ ਸੁਣ ਕੇ ਆਏ ਸੀ ਕਚਹਿਰੀ ਦੇ ਵਿੱਚ, ਮਾੜੇ ਬੋਲ, ਭੱਦੇ ਬੋਲ, ਮਾੜੇ ਸ਼ਬਦ, ਮਾੜਾ ਦੇਖਣਾ, ਮਾੜਾ ਬੋਲਣਾ, ਮਾੜਾ ਸੁਣਨਾ, ਮਾੜਾ ਕਹਿਣਾ, ਇਹਦੇ ਨਾਲ ਵੀ ਬੰਦੇ ਦੇ ਪਾਪ ਬੀਜੇ ਜਾਂਦੇ। ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਜਿੰਨਾ ਕੁ ਹੋ ਸਕੇ ਨਾ ਹਰੇਕ ਨੂੰ ਮਿੱਠਾ ਬੋਲਿਆ ਕਰੀਏ, ਜਿੰਨਾ ਕੁ ਹੋ ਸਕੇ, ਕਿਉਂਕਿ ਕੌੜੇ ਸ਼ਬਦ ਆਪਦੇ ਤਾਂ ਬੋਲਾਂ ਨੂੰ ਫਿੱਕਾ ਕਰਦੇ ਹੀ ਕਰਦੇ ਆ, ਫਿੱਕੀ ਬਾਣੀ ਬੋਲੀ ਹੈ ਤਨ ਮਨ ਫਿੱਕਾ ਹੋਏ, ਅਤੇ ਸੁਣਨ ਵਾਲੇ ਨੂੰ ਵੀ ਇਹ ਫਿੱਕੇ ਲੱਗਦੇ ਆ, ਉਹਦਾ ਵੀ ਮਨ ਸੁਣਨ ਵਾਲੇ ਦਾ ਵੀ ਫਿੱਕਾ ਕਰ ਦਿੰਦੇ। ਕਾਂ ਵੀ ਕਾਲਾ ਏ ਅਤੇ ਕੋਲ ਵੀ ਕਾਲੀ ਹੈ, ਪਰ ਬੋਲਾਂ 'ਚ ਬੜਾ ਫਰਕ ਆ। ਮੰਦਰੇ ਬੋਲ ਜਬਾਨ 'ਚੋਂ ਬੋਲੀਏ ਨਾ, ਬੜੇ ਫਰਕ ਨੇ ਸੱਜਣਾ ਬੋਲੀਆਂ ਦੇ, ਕਾਂ ਕੰਨ ਖਾਵੇ ਅਤੇ ਕੋਲ ਠੰਡ ਪਾਵੇ, ਜਿਹੜਾ ਕਾਂ ਉਹ ਕਾਂ ਕਾਂ ਕਰਦਾ ਅਤੇ ਕੰਨਾਂ 'ਚ ਟਾਟ ਪੈਂਦੀ ਹੈ, ਅਤੇ ਜਿਹੜਾ ਜਿਹੜੀ ਕੋਇਲ ਆ ਉਹਦੇ ਜਦੋਂ ਮਿੱਠੇ ਬੋਲ ਉਹ ਬੋਲਦੀ ਹੈ ਅਤੇ ਰਾਹੀ ਪਾਂਧੀ ਵੀ ਰੁਕ ਜਾਂਦੀ ਕੋਲ ਦੀ ਆਵਾਜ਼ ਸੁਣਨ ਵਾਲੀ। ਕਹਿੰਦਾ ਮੰਦਾ ਬੋਲ ਜਮਾਨ 'ਚੋਂ ਬੋਲੀਏ ਨਾ, ਹੁੰਦੇ ਖਸਮ ਨਰਾਜ ਬੁੜਬੋਲੀਆਂ ਦੇ, ਕਾਂ ਕੰਨ ਖਾਵੇ ਕੋਲ ਠੰਡ ਪਾਵੇ, ਬੜੇ ਫਰਕ ਨੇ ਸੱਜਣਾ ਬੋਲੀਆਂ ਦੇ। ਅਤੇ ਭਾਈ ਤਾਰੂ ਸਿੰਘ ਦੀ ਬੋਲੀ ਬੜੀ ਮਿੱਠੀ ਹੈ, ਭਾਈ ਤਾਰੂ ਸਿੰਘ ਕਹਿੰਦਾ, ਬਾਬਾ ਦੱਸ ਦਰਦ ਕਹਾਣੀਆਂ ਨੂੰ, ਅਤੇ ਬਾਬਾ ਕਹਿੰਦਾ, ਤਾਰੂ ਸਿੰਘ ਮੈਂ ਸੁਣਿਆ ਏ ਸਿੱਖਾਂ ਦੇ ਘਰੇ ਇਨਸਾਫ ਹੁੰਦਾ, ਮੈਂ ਸੁਣਿਆ ਵੀ ਇਹ ਦੁਬਾਰੇ ਤੋਂ ਕੋਈ ਖਾਲੀ ਨਹੀਂ ਮੁੜਦਾ, ਅਤੇ ਮੈਂ ਦੁਨੀਆਂ ਦੇ ਰਾਜਿਆਂ ਦੇ ਦਰਾਂ ਤੋਂ ਠੋਕਰਾ ਖਾ ਕੇ ਆਇਆ, ਮੇਰੀ ਧੀ ਸਨਮਾ ਪੱਟੀ ਦਾ ਜਾਫਰ ਬੇਗ ਮਿਰਜ਼ਾ ਚੁੱਕ ਕੇ ਲੈ ਗਿਆ, ਮੈਨੂੰ ਲਾਹੌਰ ਦਰਬਾਰ ਦੇ ਵਿੱਚੋਂ ਧੱਕੇ ਵੱਜੇ ਨੇ, ਅਤੇ ਜਿਵੇਂ ਭਾਈ ਤਾਰੂ ਸਿੰਘ ਦਰਦਾਂ ਭਰੀ ਕਹਾਣੀ ਬਾਬੇ ਤੋਂ ਪੁੱਛਦਾ ਅਤੇ ਬਾਬਾ ਉਹ ਬੋਲ ਸੁਣਾਉਂਦਾ, ਸਾਥੀ ਹੀ

ਸਰਕਾਰ ਨੇ ਸੁਣ ਲਈ ਕਹਾਣੀ, ਅੱਖੀਆਂ ਵਿੱਚੋਂ ਪੂੰਝਲਾ ਤੂੰ ਬਾਬਾ ਪਾਣੀ। ਜੋਧੇ ਨੇ ਕਹਾਣੀ ਸੁਣੀ, ਦਰਦਾਂ ਭਰੀ ਕਹਾਣੀ ਸੁਣ ਕੇ ਸੀਨਾ ਚੀਰਿਆ ਗਿਆ ਭਾਈ ਤਾਰੂ ਸਿੰਘ ਦਾ। ਤਾਰੂ ਸਿੰਘ ਸਰਦਾਰ ਨੇ ਸੁਣ ਲਈ ਕਹਾਣੀ, ਅੱਖੀਆਂ ਵਿੱਚੋਂ ਪੂੰਝਲਾ ਤੂੰ ਬਾਬਾ ਪਾਣੀ। ਧੀ ਤੇਰੀ ਨੂੰ ਲਿਆਉਣ ਦਾ ਕਰਾਂ ਪੱਕਾ ਵਾਅਦਾ ਪੱਕਾ, ਮੈਂ ਧੀ ਤੇਰੀ ਨੂੰ ਲਿਆਉਣ ਦਾ ਕਰਾਂ ਵਾਅਦਾ ਪੱਕਾ, ਕਦੇ ਹੋਣ ਨਾ ਦਿਆਂ ਗਰੀਬ ਨਾਲ ਸਰਕਾਰੀ ਧੱਕਾ। ਤਾਰੂ ਸਿੰਘ ਕਹਿੰਦਾ ਵੀ ਅਸੀਂ ਸਰਕਾਰੀ ਧੱਕੇ ਨਹੀਂ ਗਰੀਬਾਂ ਨਾਲ ਹੋ ਦਿੰਦੇ, ਤੇਰੀ ਧੀ ਨੂੰ ਮੈਂ ਲੈ ਕੇ ਆਵਾਂਗਾ, ਅੱਜ ਤੋਂ ਮੇਰੀ ਭੈਣ ਆ ਤੇਰੀ ਧੀ। 24 ਘੰਟਿਆਂ ਦੇ ਅੰਦਰ ਅੰਦਰ ਸੋਧਾ ਲਾ ਕੇ ਨਾ ਪੱਟੀ ਦੇ ਮਿਰਜ਼ੇ ਨੂੰ ਜਾਫਰ ਬੇਗ ਨੂੰ, ਤੇਰੀ ਧੀ ਬਾਬਾ ਤੇਰੇ ਕੋਲੇ ਹੋ, ਅੱਖੀਆਂ 'ਚੋਂ ਪਾਣੀ ਪਹੁੰਚ, ਧੀ ਤੇਰੀ ਨੂੰ ਲਿਆਉਣ ਦਾ ਕਰਾਂ ਵਾਅਦਾ ਪੱਕਾ, ਕਦੇ ਹੋਣ ਨਾ ਦਿਆਂ ਗਰੀਬ ਨਾਲ ਸਰਕਾਰੀ ਧੱਕਾ। ਸਿਰ ਨੂੰ ਸਾਨੂੰ ਇੱਕੋ ਜਾਪੇ ਖਾਣ ਜੀ ਹਰਿਮੰਦਰ ਮੱਕਾ। ਜਦੋਂ ਇਹ ਖਾਣ ਨੇ ਕਿਹਾ ਮੈਂ ਮੁਸਲਮਾਨ ਹੈ, ਤੁਸੀਂ ਸਿੱਖਾਂ ਮੇਰੀ ਐਡੀ ਮਦਦ ਕਰ ਦੋਗੇ, ਸਾਨੂੰ ਇੱਕੋ ਜਾਪੇ ਖਾਣ ਜੀ ਹਰਿਮੰਦਰ ਮੱਕਾ। ਭਾਈ ਤਾਰੂ ਸਿੰਘ ਦਾ ਸਾਡੇ ਲਈ ਹਰਿਮੰਦਰ ਗੁਰੂ ਰਾਮਦਾਸ ਮਹਾਰਾਜ ਦਾ ਘਰ ਤੇ ਮੱਕਾ ਹੀ ਲੋਈ ਇੱਕੋ ਹੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆ, ਕੋਈ ਅਲਾਏ। ਪਰ ਇੱਕ ਗੱਲ ਜ਼ਰੂਰ ਆ, ਆਪਾਂ ਥਾਂ ਥਾਰ ਨਹੀਂ ਸਰ ਚੁਕਾਉਂਦੇ। ਹਾਂ, ਮੱਕੇ ਵਾਲਿਆਂ ਨੂੰ ਮੱਕਾ ਮੁਬਾਰਕ ਹੈ ਅਤੇ ਮੰਦਰਾਂ ਵਾਲਿਆਂ ਨੂੰ ਮੰਦਰ ਮੁਬਾਰਕ ਨੇ, ਪਰ ਸਿੱਖ ਜੇ ਸੀ ਝੁਕਾਵੇ ਤਾਂ ਗੁਰੂ ਦੇ ਚਰਨਾਂ 'ਤੇ ਹੀ ਝੁਕਾਵੇ, ਕਿਉਂਕਿ ਸਿੱਖ ਕਿਸੇ ਨੂੰ ਮਾੜਾ ਨਾ ਕਵੇ, ਸਤਿਕਾਰ ਸਭ ਦਾ ਹੀ ਹੈ। ਅਤੇ ਇਹ ਨਹੀਂ ਵੀ ਥਾਂ ਥਾਂ 'ਤੇ ਆ ਜਿਹੜੇ ਸਰ ਆ ਨਾ, ਸੀਸ ਆ ਸਿੱਖ ਦੀ ਦਸਤਾਰ ਆ, ਇਹ ਥਾਂ ਥਾਂ ਹੀ ਨੀਵੀਂ ਹੁੰਦੀ ਫਿਰੇ, ਇਹ ਇੱਥੇ ਨਹੀਂ ਫਿਰ ਰਹਿਣੀ ਨਹੀਂ, ਇਹ ਸਾਡੀ ਮਾੜਾ ਨਹੀਂ ਕਹਿੰਦੇ ਅਤੇ ਕਿਸੇ ਦੇ ਚਰਨੀ ਵੀ ਨਹੀਂ ਢਹਿੰਦੇ, ਅਸੀਂ ਸਿੱਖਾਂ ਗੁਰੂ ਦੇ ਕਲਗੀਧਰ ਪਾਤਸ਼ਾਹ ਦੇ। ਸਾਨੂੰ ਇੱਕੋ ਜਾਪੇ ਖਾਣ ਜੀ ਹਰਿਮੰਦਰ ਮੱਕਾ, ਤੇਗ ਮੇਰੀ ਨੇ ਝਾੜਨਾ ਪਿੱਲਾ ਅਤੇ ਕੱਚਾ। ਜਿਹੜੇ ਸਿੰਘ ਆ ਨਾ ਜੋਧੇ, ਉਹਨਾਂ ਨੂੰ ਕੱਚੇ ਪਿੱਲੇ ਹੀ ਦੱਸਦੀ ਹੁੰਦੇ ਜਿਹੜੇ ਦੁਸ਼ਮਣ ਆ, ਉਹ ਨਹੀਂ ਕਹਿੰਦੇ ਵੀ ਸਾਤੋਂ ਵੱਡਾ ਹੋਊ ਦੁਸ਼ਮਣ, ਕੱਚੇ ਪਿੱਲੇ ਝਾੜਨ ਦਾ ਸਿੰਘਾਂ ਦਾ ਮੁੜ ਤੋਂ ਹੀ ਬੜਾ ਵੱਡਾ ਤਜਰਬਾ ਏ। ਤੇਗ ਮੇਰੀ ਨੇ ਝਾੜਨਾ ਪਿੱਲਾ ਅਤੇ ਕੱਚਾ, ਵਾਧਾ ਅਜੀਤਵਾਲ ਦੇ ਪਾਰਸਾ ਤੇਰੇ ਨਾਲ ਪੱਕਾ। ਕਹਿੰਦੇ ਰਹੀਮ ਜੀ ਤੇਰੇ ਨਾਲ ਪੱਕਾ ਵਾਧਾ, 24 ਘੰਟਿਆਂ ਦੇ ਵਿੱਚ ਤੇਰੀ ਧੀ ਤੇਰੇ ਪਾਸ ਆਜੂ। ਆਦੋ ਜੋਧੇ ਜਰਨੈਲ ਨੇ ਜਿਵੇਂ ਡੌਲੇ ਤਣੇ ਆ, ਬਾਹਾਂ ਤਣੀਆਂ, ਰਾਕੀ ਤੇ ਪਾਈ ਕਾਠੀ ਤੇ ਲੈ ਕੇ ਪ੍ਰਸ਼ਾਦਿਆਂ ਦਾ ਟੋਕਰਾ ਜੰਗਲਾਂ ਵੱਲ ਨੂੰ ਗਿਆ, ਆਪਣੇ ਸਾਥੀਆਂ ਨੂੰ ਜਿਵੇਂ ਵਿਉਂਤਬੰਦ ਢੰਗ ਦੇ ਨਾਲ ਕਰਦੇ ਆ, ਜਾਫਰ ਵੇਗ ਨੂੰ ਸੋਧਾ ਲਾਉਣ ਦੀਆਂ ਤਿਆਰੀਆਂ ਜਰਨੈਲ ਜੋਧੇ ਨੇ ਤਿਆਰੀ ਹੈ।

ਧਿਆ ਦੀਆਂ ਸਭਾਵਾਂ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੀ, ਗੁਰੂ ਸਾਹਿਬ ਦੇ ਯੋਧਿਆਂ ਦੀ ਵਡਿਆਈ ਕਰਦੇ ਹਾਂ, ਗੁਰੂ ਸਾਹਿਬ ਬਖਸ਼ਣਹਾਰੇ ਆ, ਅੱਗੇ ਤੋਂ ਸਮਾਤਦੇ ਨੇ, ਇਸੇ ਤਰ੍ਹਾਂ ਹੀ ਸਮਾਵਾਂ ਲੈਂਦੇ ਰਹਿਣ ਮੇਰੇ ਪਾਤਸ਼ਾਹ ਆਪ ਜੀ ਦੇ ਚਰਨਾਂ ਕਮਲਾਂ ਦੀਆਂ। ਅੰਮ੍ਰਿਤ ਵੇਲੇ ਤੋਂ ਜੋ ਵੀ ਮਾਈ ਭਾਈ ਸੰਗਤਾਂ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਸਾਡੀਆਂ ਤੁਹਾਡੀਆਂ ਸਭ ਦੀਆਂ ਸਤਿਗੁਰੂ ਜੀ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਦਰੋ ਘਰੋਂ ਨਿਤਨੇਮ ਦੀਆਂ ਦਾਤਾਂ, ਤੰਦਰੁਸਤੀਆਂ, ਚੜ੍ਹਦੀ ਕਲਾ ਵਾਲਾ ਜੀਵਨ, ਕਾਰੋਬਾਰ 'ਚ ਤਰੱਕੀਆਂ, ਘਰ ਪਰਿਵਾਰਾਂ 'ਚ ਸੁੱਖ ਸ਼ਾਂਤੀ ਮਹਾਰਾਜ ਬਖਸ਼ੀ ਰੱਖਣ, ਆਪਣੇ ਚਰਨਾਂ ਨਾਲ ਜੁੜੀ ਰੱਖਣ, ਗੁਰਸਿੱਖੀ ਦੀ ਦਾਤ ਬਖਸ਼। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਸਾਰੀ ਸੰਗਤ ਰਲ ਕੇ ਕਰੀਏ, ਕੋਈ ਰਸਨਾ ਬਾਂਝੀ ਨਾ ਰਹੇ। ਆਓ ਸਾਰੇ ਬਾਣੀ ਪੜ੍ਹੀਏ।

ਦਾਸ ਇੱਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਜਾਵੈ ਚਿਤਿ ਆਮਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਮੂੰਗੇ ਜੁਗਾਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਾਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੀ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਰਬਾਦੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਕਾਕਾ ਗੁਰਨਾਥ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਬੱਚੇ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣਾ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ ਬੱਚਾ ਮਾਤਾ ਪਿਤਾ ਦਾ ਆਗਿਆਕਾਰ ਹੋਵੇ ਦੇਸ਼ ਕੌਮ ਦਾ ਪਿਆਰ ਬਖਸ਼ਣਾ ਦਰੋਂ ਘਰੋਂ ਸੀਸਾਂ ਬਖਸ਼ਣੀਆਂ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ ਰਾਗ ਅਸਮ ਲਬੈਲਾ ਛੇ ਕਰ ਛੇ

ਵਿਸਵੇ ਚਸਿਆਂ ਘੜੀਆਂ ਪਹਿਰਾ, ਖਿੱਤੀ ਵਾਰੀ ਮਾਫ ਹੋਆ, ਸੂਰਜੇ ਕੁਰਤ ਅਮੀਤ, ਨਾਨਕ ਕਰਤੇ ਕੇ ਕਿਤੇ ਵੇਸ। ਰਾਗ ਤਨਾ ਸ੍ਰੀ ਮਹੱਲਾ।

ਸਹਿਸ ਮੂਰਤ ਨਾਨਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨੋ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸਦੈ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤਿ ਭਾਵੈ ਸਵਾਰਥੀ ਹੋਏ ਹਰ ਚਰਨ ਕਮਲ ਮਕਰੰਦ ਲੋਗ ਤੁਮਨੋ ਅਨਦਿਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਵੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਵਰਲ ਮੰਡਲ ਮੰਡਾ ਵੀ ਕਰ ਸਾਧੂ ਅੰਜਲੀ ਪੁਨ ਵੱਡਾ ਵੀ ਕਰ ਡੰਡੌਤ ਪੁਨ ਵੱਡਾ ਹੀ ਰਹਾਉ ਸਾਕਿਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੀ ਜਿਉ ਜਿਉ ਚਲਵੇ ਤਵਹਿ ਦੁਖ ਪਾਵੇ ਜਮ ਕਾਲ ਸਹਿ ਸ੍ਰੀ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬੋ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੀਰੀ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਔਦ ਕਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ

ਹੀਰ ਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ। ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ, ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪੰਚਮ ਆਪ ਕਰਨਾ, ਸਰਬਾਧੇ ਕਾਰਜ ਰਾਸ ਕਰਨੇ, ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਦਿਨ ਆਪ ਜੀ ਦੇ ਪਾਣੀ 'ਚ ਬਤੀਤ ਹੋਇਆ, ਚਾਰ ਪੈਰੈਣ ਆਪ ਜੀ ਦੇ ਪਾਣੀ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ, ਆਪ ਆਪਣੇ ਸੁੱਖ ਆਸਨ ਅਸਥਾਨਾਂ 'ਤੇ ਵਿਸ਼ਰਾਮ ਕਰਨੇ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ, ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਜਪਨ ਦੀ ਲਾਲੀ ਪੰਦ ਚਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਦਰਸ਼ਨ ਕਹੋ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਦਰਮਾਦੇ

ਭੁੱਲੇ ਕਉ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਨਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਵੀ ਹੈ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ।

ਕਵੈ ਤੂਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਭਾਵ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਵਾਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਗਿਆ ਰੱਖੀਐ ਜਿਤ ਦਿਸਾਇ ਦਰਬਾਰ ਮੂੰਹ ਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾਉ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨੰਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਸਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾਂ ਬਿਨ ਕਰਮਾਂ ਕੇ ਮਿਲਾਏ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸਵੀਂ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਸੁੰਦਰ ਨਾ ਵਈ ਤਵਾ ਤਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲਾ ਆਕਾਸ ਸੁਣਿਆ ਦੀਪਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜ ਸੜਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ

ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਵਡੂਚਾ ਹੋਵੇ ਕੋਈ ਤਿਸ ਉੱਚੇ ਕਹੋ ਜਾਣੇ ਸੋਏ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਵਿਕਾਰ ਕਿਤੇ ਲੈ ਲੈ ਮੁੱਕਰ ਪਾਹ ਕਿਤੇ ਮੂਰਖ ਖਾਹੀ ਖਾਹ ਕਿਤੇ ਦੁੱਖ ਭੁੱਖ ਸਦ ਮਾਰ ਕਿਤਿਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣ ਜਿੱਤੀਆ ਮੋਹ ਖਾਏ ਆਪੇ ਜਾਣ ਆਪੇ ਦੇ ਆਖ ਸੇ ਭੇ ਕੇ ਜਿਸ ਨੂੰ ਬਖਸ਼ੇ ਸਿਫਤ

ਦਰ ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦਾਨ ਏਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੂੰ ਪਉ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮਾਂ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਬਰਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹ ਸੁਰਗਾ ਮੱਛ ਪਾਏ ਆਲੇ ਗਾਵ ਨਿਤ ਨੂੰ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋ ਨਾਮ ਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾ

ਓਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸੁਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸਿਆ ਦੇ ਸਵਾਦਨ ਨੀਲਾ ਨਾਦਨ ਆਦਿ ਜੁਗ ਜੁਗ ਏਕੋ ਵੇ ਸੋ ਭੁਗਤ ਗਿਆਨ ਦਇਆ ਭੰਡਾਰਨ ਘਟਖਟ ਵੱਜ ਹੈ ਨਾਦ ਆਪ ਨਾਥ ਮਾਤੀ ਸਭ ਜਾ ਕੀ ਰਿਧ ਸਿੱਧ ਅਬਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ ਤਸਿਆ ਦੇ ਸਾਧਨ ਨੀਲਾ ਨਾਦਨ ਆਦਿ ਜੁਗ ਜੁਗ ਏਕੋ ਵੇ ਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ

ਆਸਣ ਲੋਏ ਲੋਏ ਭੰਡਾਰ ਜੋਗ ਛਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਵਾ ਦੇਸ ਤਸਿਆ ਦੇ ਸਾਧਾ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਏਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਇੱਕ ਨਾਮ ਜਗਦੀ ਸੇਤਰਾ ਹੇ ਪਤ ਪਵੜੀਆਂ ਚੜੀਏ ਹੋਏ ਇੱਕੀ ਸੋ ਸੁਣ ਗੱਲਾਂ ਆ।

ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੁਮਤ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖਹੁ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੇਤੀ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਹਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕਾਂਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਥ ਵਿਨੋਦ ਘੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘਾਟ ਘੜੀਏ ਬਹੁਤਾਂ ਉਪਤਾ ਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋ ਮਹਾਂਬਲ ਸੂਰਤਨ ਮਹਿ ਰਾਮ ਰਿਆ ਭਰਪੂਰ ਤਿਥੈ ਸੀ ਤੁਸੀਂ

ਜਤ ਭਵ ਹਰਾ ਧੀਰਜ ਸੁਨ ਯਾਰੂ ਅਰਣ ਮਤ ਵੇਦ ਹਥਿਆਰੂ ਭਵ ਖਲਾਗਨ ਤਪਤਾਉ ਭਾਂਡਾ ਭਵ ਅੰਮ੍ਰਿਤ ਢਾਲੂ ਘੜੀਏ ਸਭ ਸੱਚੀ ਟਕਸਾਲ ਜਿਨ ਕਉ ਨਦਰ

ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੁਐ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾ ਹਿੰਦੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹਾ, ਚਲ ਮੂਰਤਨ ਭਉ ਪ੍ਰਕਾਸ਼ ਸਮਿਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਤ ਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨਿਤ ਬੰਤਰਨ ਕਹਿ ਤੁਐ ਸਰਵਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ ਭੁਜੰਗ ਪਰਿਆਤ ਛੰਦ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ, ਰੂਪੇ ਨਮਸਤਾਂ ਅਨੂਪੇ ਨਮਸਤਾਂ, ਭੇਖੇ ਨਮਸਤਾਂ ਲੇਖੇ ਨਮਸਤਾਂ, ਕਾਏ ਨਮਸਤਾਂ ਜਾਏ ਨਮਸਤਾਂ, ਗੰਜੇ ਨਮਸਤਾਂ ਭੰਜੇ ਨਮਸਤਾਂ, ਨਾਮੇ ਨਮਸਤਾਂ ਅਠਾਮੇ ਨਮਸਤਾਂ, ਕਰਮ ਨਮਸਤਾਂ ਧਰਮ ਨਮਸਤਾਂ, ਨਾਮ ਨਮਸਤਾਂ ਧਾਮ ਨਮਸਤਾਂ, ਜੀਤੇ ਨਮਸਤਾਂ ਪੀਤੇ ਨਮਸਤਾਂ, ਬਾਹਿ ਨਮਸਤਾਂ ਢਾਹਿ ਨਮਸਤਾਂ, ਨੀਲੇ ਨਮਸਤਾਂ ਨਾਦੇ ਨਮਸਤਾਂ, ਛੇਦੇ ਨਮਸਤਾਂ ਗਾਧੇ ਨਮਸਤਾਂ, ਗੰਜੇ ਨਮਸਤਾਂ ਭੰਜੇ ਨਮਸਤਾਂ, ਉਦਾਰੇ ਨਮਸਤਾਂ ਪਾਰੇ ਨਮਸਤਾਂ, ਸੋ ਇੱਕ ਹੈ ਨਮਸਤਾਂ ਅਨੇਕਾਂ ਨਮਸਤਾਂ, ਭੂਤੇ ਨਮਸਤਾਂ ਜੂਪੇ ਨਮਸਤਾਂ, ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ, ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ, ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ, ਨਿਰਦਾਤੇ ਨਮਸਤਾਂ ਨਿਰਕਾਤੇ ਨਮਸਤਾਂ, ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ, ਨਿਰਤਾਪੇ ਨਮਸਤਾਂ ਥਾਪੇ ਨਮਸਤਾਂ, ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤਾਂ, ਅਗਾਹ ਨਮਸਤਾਂ ਬਾਹ ਨਮਸਤਾਂ, ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ, ਪ੍ਰਭੋਗੇ ਨਮਸਤਾਂ ਸੋਜੋਗੇ ਨਮਸਤਾਂ, ਰੰਗੇ ਨਮਸਤਾਂ ਭੰਗੇ ਨਮਸਤਾਂ, ਗੰਮੇ ਨਮਸਤਾਂ ਸਤਰਮੇ ਨਮਸਤਾਂ, ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ, ਜਾਤੇ ਨਮਸਤਾਂ ਪਾਤੇ ਨਮਸਤਾਂ, ਮਜਵੇ ਨਮਸਤਾਜਵੇ ਦੇਸੰ ਦੇਸੇ ਨਮਸਤਾਂ, ਭੇਸੇ ਨਮਸਤਾਂ, ਨਿਰਧਾਮੇ ਨਮਸਤਾਂ, ਨਿਰਵਾਮੇ ਨਮੋ, ਸਰਵ ਕਾਲੇ ਨਮੋ, ਸਰਵ ਦਿਆਲੇ ਨਮੋ, ਸਰਵ ਰੂਪੇ ਨਮੋ, ਸਰਵ ਭੂਪੇ ਨਮੋ, ਸਰਵ ਖਾਪੇ ਨਮੋ, ਸਰਵ ਤਾਪੇ ਨਮੋ, ਸਰਵ ਕਾਲੇ ਨਮੋ, ਸਰਵ ਪਾਲੇ ਨਮਸਤਸਤ ਦੇਵੈ ਨਮਸਤਾਂ, ਭੇਵੇ ਨਮਸਤਾਂ, ਜਨਮੇ ਨਮਸਤਾਂ, ਸੁਬਨਮੇ ਨਮੋ, ਸਰਵ ਗਾਉਣੇ ਨਮੋ, ਸਰਵ ਭਾਉਣੇ ਨਮੋ, ਸਰਵ ਰੰਗੇ ਨਮੋ, ਸਰਵ ਭੰਗੇ ਨਮੋ, ਕਾਲ ਕਾਲੇ ਨਮਸਤਸਤ ਦਿਆਲੇ ਨਮਸਤਾਂ, ਮਰਨੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ, ਜਰਾਰੰਗ ਨਮਸਤਾਂ ਕਿਰਤਾਰੰਗ ਨਮੋ, ਸਰਬਧੰਦੇ ਨਮੋ, ਅਬੰਧੇ ਨਮਸਤਾਂ, ਨਿਰਸਾਕੇ ਨਮਸਤਾਂ, ਨਿਰਬਾਕੇ ਨਮਸਤਾਂ, ਰਹੀਮੇ ਨਮਸਤਾਂ ਕਰੀਮੇ ਨਮਸਤਾਂ, ਅਨੰਤੇ ਨਮਸਤਾਂ ਮਹੰਤੇ ਨਮਸਤਸਤਰਾਗੇ ਨਮਸਤਾਂ, ਸੁਹਾਗੇ ਨਮੋ, ਸਰਵ ਸੋਖ ਨਮੋ, ਸਰਵ ਭੋਖ ਨਮੋ, ਸਰਵ ਕਰਤਾ ਨਮੋ, ਸਰਵ ਹਰਤਾ ਨਮੋ, ਜੋਗ ਜੋਗੇ ਨਮੋ, ਭੋਗ ਭੋਗੇ ਨਮੋ, ਸਰਵ ਦਿਆਲੇ ਨਮੋ, ਸਰਬ ਪਾਲੇ ਚਾਚਰੀ ਛੰਦ ਤੁਐ ਪ੍ਰਸਾਦਿ।

ਅਜਨਮ ਹੈ, ਅਵਰਨ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭੰਜ ਹੈ, ਝੂਚ ਹੈ, ਝੰਜ ਹੈ, ਮੀਕ ਹੈ, ਰਫੀਕ ਹੈ, ਧੰਦ ਹੈ, ਬੰਧ ਹੈ, ਨਿਰਬੂਝ ਹੈ, ਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ।

ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰਤੀਨ। ਲੋਕ ਚੌਦਹ ਕੇ ਬਿਖੈ ਜਗ ਜਾਪੈ ਜੇ ਜਾਪ, ਆਦ ਦੇਵ ਅਨਾਦ ਮੂਰਥਾ ਪਿਉ ਸਭੈ ਜੇ ਹਥਾਪ। ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ, ਸਰਬ ਸਵਰਚਿਉ ਸੁਯਮ ਪਵਗਣ ਭੰਜਨ ਹਾਰ, ਕਾਲੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ, ਧਰਮ ਧਾਮ ਸੋ ਭਰਮ ਰਹਿਤ ਭੂਤ ਅਲਾਖਾ, ਭੇਸ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ, ਨਾਮ ਗਰਭ ਗੰਜਨ ਦੁਸ਼ਟ ਭੰਜਨ, ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤੇਕ, ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ, ਯਾਦ ਰੂਪ ਅਸੂਤ ਅੰਗਹੀਨ ਭੰਗ ਅਨਾਤਮ, ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ, ਸਰਵ ਗੰਤਾ ਸਰਬ ਹੰਤਾ, ਸਰਵ ਤੇਨ ਭੇਖ ਸਰਵ ਸ਼ਾਸਤ੍ਰ ਨ ਜਾਣੈ ਰੁਜੇ ਰੂਪ ਰੰਗ ਵਰ ਰੇਖ, ਪਰਮ ਵੇਦ ਪੁਰਾਨ ਜਾ ਕਹੈ

ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤ੍ਰੈ ਨ ਮਿੱਤਰੈ ਨ ਭਰਮੰ ਨ ਪਿੱਤਰੈ ਨ ਕਰਮੰ ਨ ਕਾਇ ਅਜਨਮੰ ਅਜਾਇ ਨ ਚਿੱਤ੍ਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸੰਤੁਐ ਪ੍ਰਸਾਦ ਕਾਤੇ ਕਿ ਆਸ਼ ਜਿਤੇ ਸੇ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਭੂਤ ਬਰਨੇ ਕਿ ਬੇਭੂਤ ਕਰਨੇ ਕਿ ਰਾਜਨ ਪ੍ਰਭਾ ਕਿ ਭਰਮ ਭੁਜਾ ਕਿਆ ਸੁਖ ਬਰਨੇ ਕਿ ਸਰਭਾ ਭਰਮ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਸਰੂਪੇ ਕਿ ਅਨਭਾਉ ਨੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤ੍ਰ ਮਹੀਨੇ ਕੇ ਕੈ ਦੀਨੇ ਕਿ ਰੋਜੀ ਰਜਾ ਕੇ ਰਹੀ ਮੇਰੇ ਹੱਕ ਕਿ ਪਾਕ ਦੇ ਐਵ ਹੈ ਕਿ ਗੈ ਬੁਲ ਗੈਬ ਹੈ ਕਿ ਅਬੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਆਂਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗਲੀ ਹੈ ਕਿ ਸਰਬੰਗਲੀ ਹੈ ਕਿ ਸਰਵਤਰ ਮਾਨੀ ਇੱਕ ਸਰਵਤਰ ਦਾਨੀ ਇੱਕ ਸਰਵਤਰ ਗਾਉਣੇ ਇੱਕ ਸਰਵਤਰ ਭਾਉਣੇ ਇੱਕ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਇੱਕ ਸਰਵਤਰ ਰਾਜ ਇੱਕ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਇੱਕ ਸਰਵਤਰ ਲੀਨਾ ਇੱਕ ਸਰਵਤਰ ਜਾ ਹੋ ਕਿ ਸਰਵਤਰ ਭਾਵ ਹੋ ਕਿ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਕਿ ਸਰਵਤਰ ਕਾਲ ਇੱਕ ਸਰਵਤਰ ਪਾਲ ਇੱਕ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਰਾਜਾ ਇੱਕ ਸਰਵਤਰ ਰਾਜਾ ਇੱਕ ਸਰਵਤਰ ਸੁੱਖ ਹੈ ਇੱਕ ਸਰਵਤਰ ਭੁੱਖ ਹੈ ਇੱਕ ਸਰਵਤਰ ਤ੍ਰਾਣ ਹੈ ਇੱਕ ਸਰਵਤਰ ਪ੍ਰਾਣ ਹੈ ਇੱਕ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਇੱਕ ਸਰਵਤਰ ਜਾਪੀ ਇੱਕ ਸਰਵਤਰ ਥਾਪੀ ਇੱਕ ਸਰਵਤਰ ਭਾਨ ਇੱਕ ਸਰਵਤਰ ਮਨ ਇੱਕ ਸਰਵਤਰ ਇੰਦਰ ਇੱਕ ਸਰਵਤਰ ਚੰਦਰ ਇੱਕ ਸਰਮੰਗਲੀ ਮੇ ਕੇ ਪਰਮੰਗ ਫਹੀ ਮੇ ਕੇ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨੁਲ ਵਜੂ ਹੈ।

ਰੀਜਲ ਨਿਵਾਰ ਹੈ। ਗਨੀ ਮੁਲਕ ਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਖ ਵਿਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੋ ਜੁਗਤ ਸੁਧਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬਸਾਜ ਹੈ, ਸਮਸਤ ਸਲਾਮ ਹੈ, ਸਦੈਵ ਕਾਮ ਹੈ, ਨਿਰਬਾਦ ਸਰੂਪ ਹੈ, ਆਗਾਧ ਹੈ, ਅਨੂਪ ਹੈ, ਆਦ ਰੂਪ ਹੈ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ, ਤ੍ਰਿਕਾਮੇ, ਤ੍ਰਿਮ੍ਰਗੰ, ਤ੍ਰਿਬਾਧੇ, ਅਗੰਜੇ, ਅਗਾਧੇ, ਸੁਪੰਗ, ਸਰਬ ਭਾਗੇ, ਸੁਸਰਬਾ, ਅਨੁਰਾਗੇ, ਤ੍ਰਿਭੁਗ ਸਰੂਪ ਹੈ, ਅਸ਼ਿਧ ਹੈ, ਅਸ਼ੂਤ ਹੈ, ਕਿਨਰਕੁੰ ਪ੍ਰਣਾਸ ਹੈ, ਪ੍ਰਥਵੀਲ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ, ਸਦੈਵੰ ਸਦਾ ਹੈ, ਵਿਭੁਤ ਸਰੂਪ ਹੈ, ਪ੍ਰਜੋ

ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਲਿਖ ਹੈ, ਦਿਖ ਹੈ, ਲੇਖ ਹੈ, ਭੇਖ ਹੈ, ਢਹ ਹੈ, ਅਗਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਆਜਾਦ ਹੈ, ਚਰਪਟ ਸ਼ੰਤ ਹੈ, ਪ੍ਰਸਾਦ ਸਰਵੰਹੰਤਾ, ਸਰਵੰਗੰਤਾ, ਸਰਵੰਖਿਆਤਾ, ਸਰਵੰਗਿਆਤਾ, ਸਰਵੰਹਰਤਾ, ਸਰਵੰਕਰਤਾ, ਸਰਵੰਪ੍ਰਾਣ, ਸਰਵੰਤ੍ਰਾਣ, ਸਰਵੰਕਰਮ, ਸਰਵੰਧਰਮ, ਸਰਵੰਯੁਕਤਾ, ਸਰਵੰਮੁਕਤਾ, ਰਸਾਵ ਸ਼ੰਤੁ ਹੈ ਪ੍ਰਸਾਦ। ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਤਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੋਤਰੇ ਨ ਪੁੱਤਰੇ ਨ ਸਤਰੇ ਨ ਮਿੱਤਰੇ ਨ ਜਾਤੇ ਨ ਪਾਤੇ ਨ ਤਾਤੇ ਨ ਮਾਤੇ ਅਮਿਤੋ ਨ ਸਤਰੇ ਨ ਮਿੱਤਰੇ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ ਨ ਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵ ਪ੍ਰਵਾਹ ਹੈ ਆਜੈ ਹੈ ਆਜਾ ਹੈ ਭਗਵਤੀ ਸ਼ੰਤੁਐ ਪ੍ਰਸਾਦ। ਕਿ ਜਾ ਹਰ ਜਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਹਮੇ ਸੁਲੋ ਸਲਾਮ ਹੈ, ਸਮਸੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ ਕਲੀਮ ਹੈ, ਕਿ ਰੋਜੀ ਦਿਹੰਦ ਹੈ, ਕਿ ਰਾਜ ਕਰੇਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਜੋ ਹੁਸਨੁਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਸ ਹੈ, ਹਰੀਫੁਲ ਸ਼ਿਕੰਨ ਹੈ, ਹਿਰਾਸੁਲ ਫਿਕੰਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜਾਇ ਕਰੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕਮ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ ਹੈ, ਪਰਮ ਪਰਮੀਸ ਹੈ, ਸਮਸਤੁਲ ਅਦੀਸ ਹੈ, ਆਦੇਸੁਲ ਅਲੇਖ ਹੈ, ਹਮੇਸ਼ੁਲ ਅਭੇਖ ਹੈ, ਜਮੀਨੁਲ ਜਮਾ ਹੈ, ਅਮੀਕ ਉਲੇਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਮਿਤੋ ਸੁਭਾਸ ਹੈ, ਕਿ ਅਜਵ ਸਰੂਪ ਹੈ, ਕਿ ਮਿਤੋ ਬੇਭੂਤ ਹੈ, ਕਿ ਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਮਿਤੋ ਅਭੰਗ ਹੈ,

ਵਾਹਿਗੁਰੂ ਜੀ ਮਦ ਪਾਰ ਛੰਦ ਤਵੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰੇ ਅਗਨ ਹਰ ਨਰ ਪ੍ਰਭਾਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮਨ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾ ਮਨ ਛਿਜੇ ਅੰਗਾ ਸੁਨਿਆ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮਨ ਦਿਸ ਵਿਸ ਅਪਣ ਜਲ ਥਲ ਮਹਾਨ ਦਿਸ ਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਧੁਰਾ ਸਾ ਜਾਨ ਬਾਹੁ ਇੱਕ ਸਦਾ ਹੋ ਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਛਿਜ ਗਾਤ ਅਜ ਜਨਾ ਬਾਤ ਅਨ ਝੰਝ ਗਾਤ ਨਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਅਡੀਠ ਧਰਮਤ ਢੀਠ ਕਰ ਮਨ ਮਰਣ ਅਨੰਦਾਤਾ ਮਹੰਤ ਹਰ ਬੋਲ ਮਨਾਇ ਸ਼ੰਤ ਤਵੈ ਪ੍ਰਸਾਦ ਕਰੁਣਾ ਲਿਆ ਹੈ ਅਰ ਘਰ ਲਿਆ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੀਆ ਹੈ ਜਗ ਜਾਨੀਆ ਹੈ ਸਰਬੰਕਰ ਹੈ ਸਰਬੰਕਰ ਹੈ ਸਰਬ ਪਾਸੇ ਹੈ ਸਰਵਨਾਸ਼ ਹੈ ਕਰੁਣਾ ਕਰ ਹੈ ਵਿਸ਼ਵੰਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਨੀ ਕ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਵਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਵ ਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰਹਿ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰਸਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨੰਗੇ ਅਭੰਗੀ ਸਰੂਪੇ ਅਨੰਗੀ

ਰੂਪੇ ਨਾ ਰੇਖੇ ਅਕਰਮੰਗ ਭਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਤਰਮੰਗ ਬੇਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੋਯਮ ਭਵ ਸੁਭੰਗ ਸਰਵਦਾ ਸਰਵਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ

ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਵ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੋ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਹ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬੇਦਨਿਆਵਤ ਸੀਸ ਨੰਜਾਤ ਵਿਚਾਰੇ

ਰਹਿ ਸਬਦੇਹ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਨਿਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਂ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸਬਾਨ ਕੇ ਭੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਮਨ ਭੂਪ ਤੇ ਕ੍ਰਤੀ ਮੈਨੂੰ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾ ਸੁਸ਼ਾਸਨਾ ਦੁਰਜਾਨਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈਨ ਹਲੈਂਗੇ ਤੋਰ ਅਨੀਨ ਮਰੋਰ ਮਵਾਸ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰੇ ਆਰ ਵਿਚਾਰ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਪੁੰਜ ਖਪੈਂਗੇ ਸਾਸ ਉਪਰ ਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਜਪੈਂਗੇ ਮਾਨ ਨਵਿੰਦਰ ਗਜਿੰਦਰ ਨਰਾਤ ਜੋਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾ ਦਿਗਦਾਨ ਅਨੇਕ ਸੋ ਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨੁ ਸੱਚੀ ਪਾਤ ਅੰਤ ਫਸੇ ਜਮਫਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸੈ ਭਗਤ

ਨਾਤ ਫਿਰਿਓ ਲੀਏ ਸਾ ਸਮੁੰਦਰਨ ਲੋਕ ਗਏ ਉੱਪਰ ਲੋਕ ਗਵਾਇਓ ਬਾਸ ਕੀ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਜੀ ਦਸਾ ਮੈਂ ਕਾਹੂ ਪਿਸ਼ਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜ ਤੈ ਪਾਸ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਉਪਈ।

ਵਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਨ ਕਹਤਾ ਜੇ ਅਸ ਤੁਝ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸੁਧਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ ਘਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ।

ਤੁਧ ਬਾਦ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਐ ਇਸ ਨੂੰ ਹੋਰ ਥਾਵ ਨਾਹੀ। ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ ਦਿਨ ਕਾ ਸਭ।

ਪਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਪਥ ਕੇਰੀ ਕਿਤ ਦੁਆਰੇ, ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ, ਸੱਚੀ ਬਾਣੀ ਕਹਿ ਨਾਮ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ।

ਜਿਵ ਤੂੰ ਚਲਾਹਿ ਤਿਵੈ ਚਲਹਿ ਜਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹਿ ਸੇ ਹਰਿ ਹਰਿ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤਿਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੈ ਮਨ ਵਸਿਆ ਜਿਨ ਤੂੰ ਲਿਖਿਆ ਇੱਕ ਫਿਰ ਇੱਕ ਹਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ

ਸਰੋਤਾ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਨਿਖਟਿਆ ਭਲੇ ਸੇਵਣ ਜਾ ਰਹੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੇ ਤਾਂ ਸਨਮੁਖ ਸਿੱਖ ਕੋਈ ਨੀ ਉਹ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰੇ ਆਤਮੈ ਸਮਾਲੇ ਆਪ ਪਰਣੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇ ਬੇਮੁਖ ਹੋਵੈ ਬਿਨ ਸਤਿਗੁਰੂ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤੈ ਕੋਈ ਪੁੱਛੋ ਹੋ ਵਿਵੇਕੀ ਆ ਜਾਏ ਅਨੇਕ ਜੂਨੀ ਭਰਮੋ ਆਵੈ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ

ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀ ਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀ ਰਤ ਨੂੰ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀ ਰਾਜ ਜਿਤ ਜੜਾਓ ਸ਼ਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ

ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸਨੂੰ ਵੰਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਿੜਦਾਤਾ।

ਹਰਿਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਚੋਂ ਰਹੇ ਲੋਕ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨੋ ਆਏ, ਹਰਿਆਪ ਮੁਲਕ ਹੈ ਭਗਤ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਓ, ਲਾਹਾ ਖੱਟੇ ਹੋ ਦਿਹਾੜੀ, ਹੋ ਧੰਤ ਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ।

ਏਹ ਅਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਵਾਏ, ਕਹੇ ਨਾਨਕ ਖੂਰ ਆਨ ਰਸ ਸਭ ਵਿਸਰੇ ਜਾ, ਵਰ ਵਸੈ ਮਨਵਾਏ। ਏ ਸਰੀਰਾ ਮੇਰਿਆ ਹਰ ਤੁਮ ਵਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ।

ਮਨ ਚਾਉ ਪਿਆ ਪ੍ਰਭੁ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਹੁ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਉਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ

जातु जग मह आया जिन हर तेरा रचन रचिया सो हर मन ना वसाया गुर

ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰਨ ਦੇਖੋ ਕੋਈ।

ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਮਾਂ ਗੁਪਤ ਰਖਾਇਆ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿਨਾ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ

ਦਾ ਮਨ ਨੀਵਾਂ ਮਤਿ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ

ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿੱਤ ਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ।

ਜਿਸ ਮਸਤ ਭਾਗ ਸੋ ਲਗਾ ਸੇਵ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਂ ਦਸ਼ਾ ਜਿਸ ਪਾਸ ਬੈਠਿਆ ਸੋਹੀਐ

गुर के चरण हृदय ल धारो

गुर के चरण हृदय लतारो, गुर

ਗੁਰ ਕਿਰਪਾ ਤੇ ਮੁਗਧ ਮਨ ਮਾਨਿਆ।

गुर करता गुर करने जोग, गुर परमेश्वर है पीहो।

ਕੂੜਾ ਲਾ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਹੋ ਪਾਈਏ ਦੇਵੇ ਹੀ ਘਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਚਨਾਰੀ ਪਾਈਏ।

ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨੇ ਆਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਪਾਵੇ ਸੋ ਕਰੇ ਮਨੁੱਖ

0: ਸੂਦਕੋਂ ਕਰਕੇ ਸੂਦਕ ਪਵਰ ਸੋਏ। ਨਾਨਕ ਸੂਦ ਕੇ ਉਹਨਾਂ ਉਤਰੈ ਗਿਆਨ ਉਤਾਰੇ ਤੋਹੀ ਮਹਲਾ ਪਹਿਲਾ।
1: ਮਨ ਕਾ ਸੂਦ ਲੋਭ ਹੈ ਜੇਵਾ ਸੂਦ ਕੂੜ ਰੱਖੀ ਸੂਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਦੇ ਸਾਹਮਣੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਾਉਣਗੇ। ਬੜੇ ਪਿਆਸਤਕਾਰ ਦੇ ਨਾਲ ਉਹਨਾਂ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ

रखो रखना।

ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ

ਗੁਰ ਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮੈਂ ਭਇਆ ਪ੍ਰਵਾਸ ਜਿਨ ਕੀਆ ਸੋ ਗੁਰ ਤੇ ਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਨਾਂ ਹੁਕਮਨਾਮਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ। ਰਾਗ ਗੋਂਡ ਵਿੱਚ ਸ਼ਬਦ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਇੱਕ ਤਾਂ ਉਹ ਮੂਰਤੀ ਹੁੰਦੀ ਹੈ ਜੋ ਸਾਨੂੰ ਦਿਖਾਈ ਦਿੰਦੀ ਹੈ, ਦਿਸਦੀ ਹੈ, ਲੇਕਿਨ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਦੀ ਮੂਰਤੀ। ਸ਼ਬਦ ਦੀ ਮੂਰਤੀ ਕੀ ਹੈ? ਜੋ ਸ਼ਬਦ ਵਿੱਚ ਸਿੱਖਿਆ ਹੈ, ਜੋ ਸ਼ਬਦ ਦੇ ਰਾਹੀਂ ਗਿਆਨ ਮਿਲਦਾ ਹੈ, ਜੋ ਸ਼ਬਦ ਦੇ ਰਾਹੀਂ ਸਾਨੂੰ ਉਪਦੇਸ਼ ਮਿਲਦਾ ਹੈ, ਗੁਰੂ ਦੇ ਗਿਆਨ ਦੀ ਮੂਰਤ। ਸ਼ਬਦ ਦੀ ਮੂਰਤ ਕੀ ਹੈ? ਜੋ ਗੁਰੂ ਆਖਦਾ ਹੈ। ਇਹਨੂੰ ਕਿੱਥੇ ਟਿਕਾਉਣਾ ਹੈ? ਮਨ ਮੈਂ ਧਿਆਨ। ਉਂਝ ਕੋਈ ਐਸੀ ਮੂਰਤੀ ਨਹੀਂ ਜੋ ਗੁਰੂ ਦੇ ਨਾਮ 'ਤੇ ਕੋਈ ਚਿੱਤਰ ਬਣਾਇਆ ਹੋਵੇ, ਉਸਨੂੰ ਮਨ ਵਿੱਚ ਧਰਨਾ ਹੈ, ਟਿਕਾਉਣਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਨਾਲ ਦੀ ਨਾਲ ਦੂਜੀ ਪੰਕਤੀ ਵਿੱਚ ਸਤਿਗੁਰੂ ਜੀ ਕਲੀਅਰ ਕਰਦੇ ਹਨ, ਗੁਰੂ ਦੀ ਮੂਰਤ ਹੈ ਗੁਰੂ ਦਾ ਮੰਤਰ, ਗੁਰੂ ਦੀ ਮੂਰਤ ਹੈ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ। ਮਨ ਮਾਨ, ਇੱਕ ਹੈ ਮਨ, ਦੂਜਾ ਹੈ ਮਾਨ। ਮਾਨ ਦਾ ਭਾਵ ਹੈ ਮੰਨਣਾ, ਅਤੇ ਮਨ ਦਾ ਭਾਵ ਹੈ ਮਨ ਕਰਕੇ ਮੰਨਣਾ। ਜੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਦੇ ਸ਼ਬਦ ਨੂੰ ਗੁਰੂ ਦੀ ਮੂਰਤ ਆਖਿਆ ਹੈ, ਤਾਂ ਫਿਰ ਇਸ ਮੂਰਤ ਨੂੰ, ਸ਼ਬਦ ਨੂੰ ਹਿਰਦੇ ਵਿੱਚ ਰੱਖਣ ਦੀ ਯੁਗਤੀ ਵੀ ਦੱਸੀ ਹੈ, ਤਰੀਕਾ ਵੀ ਦੱਸਿਆ ਹੈ ਕਿ ਇਸ ਮੂਰਤ ਨੂੰ, ਸ਼ਬਦ ਨੂੰ ਹਿਰਦੇ ਵਿੱਚ ਕਿਵੇਂ ਰੱਖਣਾ ਹੈ। ਮੰਤਰ ਮਨ ਮਾਨ, ਗੁਰੂ ਦੇ ਬੋਲ, ਗੁਰੂ ਦੇ ਨਾਮ ਦਾ ਜੋ ਮੰਤਰ ਹੈ, ਇਹਨੂੰ ਮਨ ਕਰਕੇ ਮੰਨਣਾ ਹੈ। ਜੇ ਮਨ ਕਰਕੇ ਮੰਨਾਂਗੇ ਤਾਂ ਹੀ ਇਸ ਦਾ ਅਸਰ ਹੋਏਗਾ ਸਾਡੇ ਜੀਵਨ ਦੇ ਅੰਦਰ। ਗੱਲ ਉਹੀ ਸਫਲ ਹੁੰਦੀ ਹੈ, ਸਹਾਇਕ ਹੁੰਦੀ ਹੈ, ਜੋ ਮਨ ਕਰਕੇ ਮੰਨ ਲਈ ਜਾਏ। ਜੇ ਬਾਣੀ ਦੇ ਉਪਦੇਸ਼ ਦੇ ਨਾਲ ਮਨ ਨਹੀਂ ਮੰਨਿਆ, ਮਨ ਨਹੀਂ ਭਤੀਜਿਆ, ਤਾਂ ਫਿਰ ਇਹ ਨਾਮ ਦੀ ਮੂਰਤ, ਗੁਰੂ ਦੇ ਸ਼ਬਦ ਦੀ ਮੂਰਤ ਸਾਡੇ ਮਨ ਵਿੱਚ ਟਿਕ ਨਹੀਂ ਸਕੇਗੀ। ਇਹ ਮੰਤਰ ਨੂੰ ਮਨ ਵਿੱਚ ਮਨਾਉਣਾ ਹੈ, ਟਿਕਾਉਣਾ ਹੈ। ਕਿਤੇ ਮੂਰਤ ਆਖਿਆ, ਕਿਤੇ ਮੰਤਰ ਆਖਿਆ। ਉਂਝ ਆਮ ਤੌਰ 'ਤੇ ਮੰਤਰ ਕੰਨ ਵਿੱਚ ਦਿੱਤਾ ਜਾਂਦਾ ਸੀ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬੋਲ ਆਉਂਦੇ ਵੀ ਨੇ ਕਿ ਇੱਕ ਮੰਤਰ ਉਸ ਵੇਲੇ ਕੰਨ ਵਿੱਚ ਦਿੱਤਾ ਜਾਂਦਾ ਸੀ ਜਦੋਂ ਕੋਈ ਗੁਰੂ ਦੀਖਿਆ ਲੈਂਦਾ ਸੀ, ਗੁਰੂ ਧਾਰਨ ਕਰਦਾ ਸੀ। ਅਨਮਤਾਂ ਦੇ ਵਿੱਚ ਇਸ ਤਰ੍ਹਾਂ ਦੀ ਮਰਿਆਦਾ ਹੈ, ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥੀਆ, ਸਿੱਖਾ ਕੰਨ ਚੜ੍ਹਾਈਆ। ਸਿੱਖਾ ਦਾ ਭਾਵ ਹੈ ਸਿੱਖਿਆ, ਕੰਨ ਚੜ੍ਹਾਈਆ ਦਾ ਭਾਵ ਹੈ ਕੰਨ ਵਿੱਚ ਸਿੱਖਿਆ ਦੇ ਦਿੱਤੀ, ਕੰਨ ਵਿੱਚ ਮੰਤਰ ਦੇ ਦਿੱਤਾ, ਉਪਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਤੇਰਾ ਗੁਰੂ ਹਾਂ। ਅਤੇ ਸਤਿਗੁਰੂ ਕਹਿੰਦੇ ਅਸਲ ਵਿੱਚ ਗੁਰੂ ਦਾ ਮੰਤਰ ਕੀ ਹੈ?
ਗੁਰੂ ਦੀ ਬਾਣੀ, ਗੁਰੂ ਦਾ ਨਾਮ। ਇਸ ਨਾਮ ਦੇ ਸ਼ਬਦ ਦੇ ਮੰਤਰ ਨੂੰ ਕੰਨਾਂ ਦੇ ਰਾਹੀਂ ਸੁਣਨਾ ਹੈ ਅਤੇ ਮਨ ਕਰਕੇ ਮੰਨਣਾ ਹੈ। ਇਹ ਹੈ ਗੁਰੂ ਦੀ ਮੂਰਤ ਨੂੰ ਮਨ ਵਿੱਚ ਦ੍ਰਿੜ ਕਰਨਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨਮਾਨ। ਫਿਰ ਕਹਿੰਦੇ ਗੁਰ ਕੇ ਚਰਨ ਹਿਰਦੈ ਲੈ ਧਾਰੋ। ਪਹਿਲਾਂ ਮੂਰਤ ਆਖਿਆ, ਮੰਤਰ ਆਖਿਆ, ਹੁਣ ਚਰਨ ਕਹਿ ਦਿੱਤਾ। ਗੱਲ ਤਾਂ ਉਹੀ ਹੈ ਗੁਰੂ ਦੇ ਉਪਦੇਸ਼ ਦੀ, ਗੁਰੂ ਦੇ ਗਿਆਨ ਦੀ, ਗੁਰੂ ਦੀ ਸਿੱਖਿਆ ਦੀ। ਮੰਤਰ ਵੀ ਕਹਿ ਦਿੱਤਾ, ਮੂਰਤ ਵੀ ਕਹਿ ਦਿੱਤਾ, ਅਤੇ ਹੁਣ ਕਹਿੰਦੇ ਗੁਰ ਕੇ ਚਰਨ ਹਿਰਦੈ ਲੈ ਧਾਰੋ। ਹੇ ਭਾਈ, ਗੁਰੂ ਦੇ ਨਾਮ ਰੂਪੀ ਚਰਨ ਹਿਰਦੇ ਵਿੱਚ ਟਿਕਾਓ, ਹਿਰਦੇ ਵਿੱਚ ਰੱਖੋ। ਔਰ ਕੀ ਕਰਨਾ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਗੁਰੂ ਹੀ ਪਾਰ ਬ੍ਰਹਮ ਦਾ ਰੂਪ ਹੈ, ਗੁਰੂ ਹੀ ਰੱਬ ਦਾ ਰੂਪ ਹੈ। ਇਸ ਕਰਕੇ ਪਾਰ ਬ੍ਰਹਮ ਦਾ ਰੂਪ ਜਾਣ ਕੇ ਗੁਰੂ ਨੂੰ ਨਮਸਕਾਰ ਕਰੋ। ਮੱਥਾ ਟੇਕਣਾ, ਡੰਡੌਤ ਕਰਨੀ, ਚਰਨੀ ਹੱਥ ਲਾਉਣਾ, ਨਮਸਕਾਰ ਕਰਨੀ, ਇਹ ਸਾਰਾ ਕੁਝ ਇੱਕੋ ਹੀ ਗੱਲ ਹੈ। ਸ਼ਬਦਾਂ ਵਿੱਚ ਹੀ ਬਦਲਾਵ ਹੈ, ਤਬਦੀਲੀ ਹੈ। ਨਮਸਕਾਰ ਕਰਨੀ ਇਹ ਮੱਥਾ ਟੇਕਣ ਦਾ ਹੀ ਨਾਮ ਹੈ, ਆਪਣਾ ਆਪ ਗੁਰੂ ਨੂੰ ਸਮਰਪਿਤ ਕਰਨਾ, ਪੈਰੀ ਪੈਣਾ, ਨਮਸਕਾਰ ਕਰਨੀ। ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰੀਏ। ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ, ਇੱਕ ਵਾਰ ਨਹੀਂ, ਦੋ ਵਾਰ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨੂੰ ਡੰਡੌਤ ਕਰੀਏ, ਔਰ ਵਾਰ ਵਾਰ ਕਰੀਏ, ਵਾਰ ਵਾਰ ਕਰੀਏ, ਅਨੇਕਾਂ ਵਾਰ। ਅਨੇਕ ਦਾ ਭਾਵ ਹੈ ਅਣਗਿਣਤ, ਗਿਣਤੀ ਤੋਂ ਪਰਾਂ। ਕਿਹਨੂੰ ਡੰਡੌਤ ਕਰੀਏ? ਸਰਬ ਕਲਾ ਸਮਰੱਥ, ਕਲਾ ਸ਼ਕਤੀ ਨੂੰ ਕਹਿੰਦੇ ਨੇ। ਸਰਬ ਦਾ ਭਾਵ ਹੈ ਸਾਰੀਆਂ ਸ਼ਕਤੀਆਂ, ਸਾਰੀਆਂ ਕਲਾ, ਗਿਣਤੀ ਵਾਲੀਆਂ ਕਲਾ ਨਹੀਂ। ਕੋਈ 10 ਕਲਾ, ਕੋਈ 12 ਕਲਾ, ਕੋਈ 16 ਕਲਾ, ਉਹ ਨਹੀਂ। ਸਰਬ ਕਲਾ ਸਮਰੱਥ ਡੰਡੌਤ ਉਹਦੇ ਅੱਗੇ ਕਰੀਏ ਜੋ ਸਰਬ ਕਲਾ ਸਮਰੱਥ ਹੈ, ਅਤੇ ਨਾਲ ਬੇਨਤੀ ਕਰੀਏ ਡੋਲਣ 'ਤੇ ਰਾਖੋ ਪ੍ਰਭੂ। ਹੇ ਰੱਬ ਜੀ, ਅਸੀਂ ਤੈਨੂੰ ਨਮਸਕਾਰ ਕਰਦੇ ਹਾਂ, ਡੰਡੌਤ ਕਰਦੇ ਹਾਂ, ਅਤੇ ਤੁਸੀਂ ਸਾਡੇ 'ਤੇ ਕਿਰਪਾ ਕਰੋ, ਡੋਲਣ ਤੋਂ ਰੱਖ ਲਓ। ਰੱਖੋ ਕਿਵੇਂ? ਨਾਨਕ ਦੇ ਕਰ ਹੱਥ, ਆਪਣਾ ਹੱਥ ਦੇ ਕੇ ਬਚਾਓ। ਜਿਵੇਂ ਕੋਈ ਬੇੜਾ ਡੋਲਦਾ ਹੋਵੇ ਨਾ, ਡੁੱਬਦਾ ਹੋਵੇ, ਅਤੇ ਉਹਨੂੰ ਕੋਈ ਸਹਾਰਾ ਦੇ ਦੇਵੇ, ਉਹ ਮੱਝ ਧਾਰ ਵਿੱਚ ਡੁੱਬਣ ਤੋਂ ਬਚ ਜਾਏਗਾ, ਤਰ ਜਾਏਗਾ ਉਹ ਬੇੜਾ। ਕਦੋਂ? ਜਦੋਂ ਕੋਈ ਹੱਥ ਦੇ ਕੇ ਰੱਖੇ, ਸਹਾਰਾ ਦੇਵੇ, ਮਨ ਨਾ ਡਿੱਗੇ। ਤਨ ਕਾਹੇ ਕੋ ਡਰਾਏ, ਚਰਨ ਕਮਲ ਮਨ ਰਿਹਾ ਸਮਾਏ। ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਬੋਲ ਹੈ। ਗੰਗ ਗੁਸਾਇਨ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਫਿਰ ਬੋਲ ਆਉਂਦਾ ਹੈ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਹ ਸਮਾਏ। ਇਹ ਅਰਦਾਸ ਦੇ ਰੂਪ ਵਿੱਚ ਜਦੋਂ ਬੋਲ ਆਖੇ, ਤੇ ਫਿਰ ਕਬੀਰ ਸਾਹਿਬ ਕਹਿੰਦੇ ਨੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਗੰਗਾ ਦੀਆਂ ਲਹਿਰਾਂ ਨੇ ਜਿਸ ਜੰਜੀਰ ਦੇ ਨਾਲ ਬੰਨੇ ਸੀ ਨਾ ਹੱਥ ਪੈਰ, ਸੁੱਟਿਆ ਸੀ ਗੰਗਾ ਵਿੱਚ। ਲਹਿਰਾਂ ਨੇ ਡੋਬਣ ਦੀ ਥਾਂ 'ਤੇ ਤਾਰ ਦਿੱਤਾ, ਅਤੇ ਉਹ ਜੰਜੀਰ ਟੁੱਟ ਗਈ। ਭਗਤ ਕਬੀਰ ਜੀ ਕਹਿੰਦੇ ਨੇ, ਜਲ ਵਿੱਚ ਥਲ ਵਿੱਚ ਰੱਖਣ ਵਾਲਾ ਤਾਂ ਉਹ ਰੱਬ ਆਪ ਹੀ ਹੈ, ਪਰਮਾਤਮਾ ਆਪ ਹੈ,
ਇਸ ਕਰਕੇ ਉਸ ਨੂੰ ਨਮਸਕਾਰ ਕਰੀਏ। ਪਾ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਐਸੇ ਗੁਰੂ ਨੂੰ ਰੱਬ ਦਾ ਰੂਪ ਜਾਣ ਕੇ ਨਮਸਕਾਰ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਸਿੱਖਾਂ ਨੇ, ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ ਰੂਪ, ਰੱਬ ਦਾ ਰੂਪ, ਪਰਮਾਤਮਾ ਦਾ ਰੂਪ ਜਾਣ ਕੇ ਡੰਡੌਤ ਕੀਤੀ ਸੀ, ਨਮਸਕਾਰ ਕੀਤੀ ਸੀ। ਇਹ ਜਿਹੜੀ ਰਾਮਕਲੀ ਕੀ ਵਾਰ ਹੈ, ਉਹਦੇ ਰਾਹੀਂ ਉਹਨਾਂ ਦੇ ਪ੍ਰਥਾਏ ਬੋਲ ਆਉਂਦੇ ਹਨ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਘਰ ਨਮਸਕਾਰੇ ਹੈ। ਸਿੱਖਾਂ ਨੇ, ਸੰਗਤਾਂ ਨੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਰ ਬ੍ਰਹਮ ਸਮਝ ਕੇ, ਪਾਰ ਬ੍ਰਹਮ ਪਰਮਾਤਮਾ ਦਾ ਰੂਪ ਜਾਣ ਕੇ ਨਮਸਕਾਰਿਆ, ਨਮਸਕਾਰ ਕੀਤੀ। ਜਿਹੜੇ ਸਿੱਖ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ 'ਤੇ ਆਉਂਦੇ ਸਨ, ਉਹਨਾਂ ਨੇ ਇਸ ਗੱਲ ਨੂੰ ਦ੍ਰਿੜ ਕਰ ਲਿਆ ਸੀ ਕਿ ਗੁਰੂ ਰਾਮਦਾਸ ਹੀ ਰੱਬ ਦਾ ਰੂਪ ਨੇ, ਪਰਮਾਤਮਾ ਦਾ ਰੂਪ ਨੇ। ਕਹਿੰਦੇ ਗੁਰੂ ਰਾਮਦਾਸ, ਅਸਥਾਨ ਬੜਾ ਮਹਾਨ ਹੈ ਜਿੱਥੇ ਤੁਸੀਂ ਬੈਠਦੇ ਹੋ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰੇ ਹੈ। ਧੰਨ ਹੈ ਉਹ ਸਥਾਨ ਜਿੱਥੇ ਤੁਸੀਂ ਬੈਠਦੇ ਹੋ, ਅਤੇ ਗੁਰੂ ਰਾਮਦਾਸ, ਜੋ ਕੁਝ ਵੀ ਤੁਸੀਂ ਬਣਾਇਆ ਹੈ, ਪਸਾਰਿਆ ਹੈ, ਇਹ ਸੱਚੀ ਹੈ। ਇਹਦੇ ਵਿੱਚ ਰੰਚਕ ਮਾਤਰ ਵੀ ਕੂੜ ਨਹੀਂ ਹੈ, ਝੂਠ ਨਹੀਂ ਹੈ, ਸੱਚ ਤੇਰਾ ਪੇਸ਼ਕਾਰਿਆ, ਪੇਸ਼ਕਾਰੀ। ਜੋ ਕੁਝ ਤੁਸੀਂ ਬਣਾਇਆ ਹੈ, ਜੋ ਕੁਝ ਤੁਸੀਂ ਕੀਤਾ ਹੈ, ਇਹ ਸੱਚ ਹੀ ਸੱਚ ਹੈ। ਫਿਰ ਅੱਗੇ ਚੱਲ ਕੇ ਬੋਲਾਏਗਾ, ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਤੂੰ ਅਟਲ ਹੈ, ਦ੍ਰਿੜ ਨਿਸ਼ਚੇ ਵਾਲਾ, ਅਤੋਲ ਤੋਲਣ ਤੋਂ ਪਰਾਂ ਹੈ। ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਤੇਰਾ ਕੋਈ ਪਾਰਾਵਾਰ ਨਹੀਂ ਹੈ, ਤੇਰਾ ਕੋਈ ਅੰਤ ਨਹੀਂ ਹੈ। ਸੋ ਅੱਜ ਦੇ ਇਹਨਾਂ ਬੋਲਾਂ ਦੇ ਰਾਹੀਂ ਗੁਰੂ ਅਰਜਨ ਦੇਵ ਕਹਿੰਦੇ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰਪਾਰ ਬ੍ਰਹਮ ਸਦਾ ਨਮਸਕਾਰੋ। ਫਿਰ ਕਹਿੰਦੇ, ਮਤ ਕੋ ਭਰਮ ਭੁੱਲੈ ਸੰਸਾਰ। ਹੇ ਭਾਈ, ਮਤਾ ਕੋਈ ਕਿਸੇ ਵਹਿਮ ਵਿੱਚ ਰਵੇ, ਭਰਮ ਵਿੱਚ ਰਵੇ, ਭੁਲੇਖੇ ਵਿੱਚ ਰਵੇ, ਉਹ ਕਿਹੜਾ ਭਰਮ ਕਿ ਗੁਰੂ ਤੋਂ ਬਿਨਾਂ ਹੀ ਸਾਡਾ ਭਲਾ ਹੋ ਜਾਏਗਾ, ਗੁਰੂ ਤੋਂ ਬਿਨਾਂ ਹੀ ਸਾਡਾ ਜੀਵਨ ਸਫਲ ਹੋ ਜਾਏਗਾ, ਇਹ ਭਰਮ ਨਹੀਂ ਰਹਿਣਾ ਚਾਹੀਦਾ, ਇਸ ਭਰਮ ਵਿੱਚ ਨਹੀਂ ਪੈਣਾ ਚਾਹੀਦਾ। ਸੰਸਾਰ ਵਿੱਚ, ਜਗਤ ਵਿੱਚ ਕੋਈ ਇਹ ਭਰਮ ਨਾ ਪੈਦਾ ਕਰੇ, ਗੁਰਬਿਨ ਕੋਈ ਨਾ ਉਤਰ ਸਪਾਰ। ਸਤਿਗੁਰੂ ਕਹਿੰਦੇ, ਗੁਰੂ ਤੋਂ ਬਿਨਾਂ ਇਸ ਭਵ ਸਾਗਰ ਤੋਂ ਪਾਰ ਕੋਈ ਨਹੀਂ ਉਤਰੇਗਾ। ਤੈਨੂੰ ਗੁਰੂ ਧਾਰਨ ਕਰਨਾ ਹੀ ਪਵੇਗਾ, ਗੁਰੂ ਦਾ ਸ਼ਿਸ਼ ਬਣਨਾ ਹੀ ਪਵੇਗਾ। ਗੁਰੂ ਧਾਰਨਾ ਕਰਨੀ ਅਤਿ ਲਾਜ਼ਮੀ ਹੈ। ਗੁਰੂ ਧਾਰਨ ਕੀ ਹੈ? ਗੁਰੂ ਦਾ ਹੋ ਜਾਣਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ ਸਤਿਗੁਰੂ ਦੀ ਬਾਣੀ ਦੇ ਅੰਦਰ। ਗੁਰੂ ਤੋਂ ਬਿਨਾਂ ਹੋਰ ਕੋਈ ਦਿਸਦਾ ਵੀ ਨਹੀਂ ਹੈ, ਕੋਈ ਸਹਾਰਾ ਹੈ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ, ਗੁਰਬਿਨ ਕੋਈ ਨਾ ਉਤਰ ਸਪਾਰ। ਗੁਰੂ ਤੋਂ ਬਿਨਾਂ ਕੋਈ ਪਾਰ ਨਹੀਂ ਲੰਘ ਸਕਦਾ, ਪਾਰ ਉਤਾਰਾ ਹੋ ਨਹੀਂ ਸਕਦਾ, ਰਹਾਓ। ਭੁੱਲੇ ਕਹੁ ਗੁਰ ਮਾਰਗ ਪਾਇਆ। ਗੁਰੂ ਪਰਉਪਕਾਰ ਕਰਦਾ ਹੈ, ਗੁਰੂ ਦੀ ਨਜ਼ਰ ਹੁੰਦੀ ਹੈ। ਭੁੱਲਿਆ ਹੋਇਆਂ ਨੂੰ ਗੁਰੂ ਕਿਰਪਾ ਕਰਕੇ ਮਾਰਗ 'ਤੇ ਪਾ ਦਿੰਦਾ ਹੈ, ਰਸਤੇ 'ਤੇ ਪਾ ਦਿੰਦਾ ਹੈ। ਕਿਹੜਾ ਮਾਰਗ? ਰੱਬ ਦਾ ਮਾਰਗ, ਪਰਮਾਤਮਾ ਦਾ ਮਾਰਗ, ਸੱਚ ਦਾ ਮਾਰਗ, ਭਗਤੀ ਦਾ ਮਾਰਗ, ਇਹ ਵੀ ਇੱਕ ਮਾਰਗ ਹੈ, ਰਸਤਾ ਹੈ। ਜਿਵੇਂ ਤੁਰਨ ਵਾਸਤੇ ਮਾਰਗ ਹੈ, ਰਸਤਾ ਹੈ, ਉਹ ਕਿਸੇ ਮੰਜ਼ਿਲ ਦੇ ਨਾਲ ਜੁੜਿਆ ਹੋਇਆ ਹੈ।
ਉਸ ਰੱਬ ਦੇ ਦਰ ਤੇ ਜਾਣ ਵਾਸਤੇ ਸਿੱਖੀ ਦਾ ਮਾਰਗ ਭਗਤੀ ਦਾ ਮਾਰਗ ਹੈ ਤੇ ਭੁੱਲਿਆ ਹੋਇਆਂ ਨੂੰ ਭਟਕਿਆਂ ਹੋਇਆਂ ਨੂੰ ਇਸ ਮਾਰਗ ਤੇ ਗੁਰੂ ਹੀ ਕਿਰਪਾ ਕਰਕੇ ਤੋਰਦਾ ਹੈ। ਭੁੱਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਗੁਰੂ ਨੇ ਰਹਿਮਤ ਕੀਤੀ, ਹਰੀ ਨੇ ਬਖਸ਼ਿਸ਼ ਕਰ ਦਿੱਤੀ। ਅਵਰ ਦਾ ਭਾਵ ਹੈ ਹੋਰ ਸਾਰੇ ਆਸਰੇ ਪਰਨੇ ਤਿਆਗ ਕੇ ਛੱਡ ਕੇ ਭਗਤੀ ਲਾਇਆ, ਆਪ ਹੀ ਆਪਣੀ ਭਗਤੀ ਵਿੱਚ ਜੋੜ ਲਿਆ ਹੈ, ਲਾ ਲਿਆ ਹੈ। ਆਪਣੀ ਭਗਤੀ ਵਿੱਚ ਉਹਨੇ ਆਪੇ ਹੀ ਲਾਇਆ ਹੋਇਆ। ਜਨਮ ਮਰਨ ਕੀ ਤਰਾਸ਼ ਮਿਟਾਈ, ਮਿਟ ਗਈ ਉਹ ਤ੍ਰਿਸ਼ਨਾ ਡਰ। ਇੱਕ ਤ੍ਰਿਸ਼ਨਾ ਹੁੰਦੀ ਹੈ, ਇੱਕ ਤਰਾਸ਼ ਹੁੰਦਾ ਹੈ। ਤਰਾਸ਼ ਦਾ ਭਾਵ ਹੈ ਡਰ, ਤ੍ਰਿਸ਼ਨਾ ਦਾ ਭਾਵ ਹੈ ਪਿਆਸ, ਭੁੱਖ। ਇਹ ਦੋ ਬੋਲ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤ੍ਰਿਸ਼ ਵੀ ਆ ਜਾਂਦਾ ਹੈ, ਤ੍ਰਿਸ਼ਨਾ ਵੀ ਆ ਜਾਂਦਾ ਹੈ, ਔਰ ਤਰਾਸ਼ ਵੀ ਆ ਜਾਂਦਾ ਹੈ। ਤਰਾਸ਼ ਡਰ ਨੂੰ ਕਹਿੰਦੇ ਨੇ, ਖੌਫ ਨੂੰ ਆਖਦੇ ਨੇ। ਤਰਾਸ਼ ਕੀ ਹੈ? ਖੌਫ, ਕੋਈ ਡਰ ਹੋਣਾ, ਕੋਈ ਖੌਫ ਹੋਣਾ, ਕੋਈ ਚਿੰਤਾ ਹੋਣੀ, ਕੋਈ ਝੋਰਾ ਲੱਗਾ ਰਹਿਣਾ, ਭੈ ਭੀਤ ਹੋ ਜਾਣਾ, ਇਹਨੂੰ ਕਹਿੰਦੇ ਨੇ ਤਰਾਸ਼। ਇਹ ਜਿਹੜੀ ਮਨ ਦੇ ਅੰਦਰ ਤਰਾਸ਼ ਹੈ, ਡਰ ਹੈ, ਇਹ ਤਾਂ ਹਰ ਵੇਲੇ ਹਰੇਕ ਜੀਵ ਦੇ ਅੰਦਰ ਬਣੀ ਰਹਿੰਦੀ ਹੈ। ਪਰ ਜਨਮ ਮਰਨ ਕੀ ਤਰਾਸ਼, ਜਨਮ ਤੋਂ ਲੈ ਕੇ ਮੌਤ ਤੱਕ ਕੋਈ ਵੀ ਜਿਹੜੀ ਤਰਾਸ਼ ਹੈ, ਇਹ ਮਿਟਾਉਂਦਾ ਹੈ ਗੁਰੂ। ਗੁਰਪੂਰੇ ਕੀ ਬੇਅੰਤ ਵਡਾਈ, ਇਹ ਗੁਰੂ ਦੀ ਵਡਿਆਈ ਹੈ। ਵਡੱਪਣ, ਵਡਾਈ ਦਾ ਭਾਵ ਹੈ ਵਡੱਪਣ, ਵੱਡਾਪਣ। ਵਡਿਆਈ, ਵਡਾਈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ। ਵਡਿਆਈ ਦਾ ਭਾਵ ਉਸਤਤ ਵੀ ਕਰ ਸਕਦੇ ਹਾਂ, ਉਸਤਤ ਕਰਨੀ, ਵਡਿਆਈ ਕਰਨੀ। ਔਰ ਇੱਥੇ ਵਡਾਈ ਦਾ ਭਾਵ ਹੈ ਵੱਡਾਪਣ, ਵਡੱਪਣ। ਵਡੱਪਣ ਕੀ ਹੁੰਦਾ ਹੈ? ਜਿਸ ਤਰ੍ਹਾਂ ਕੋਈ ਉੱਤਮ ਪੁਰਸ਼ ਹੁੰਦਾ ਹੈ ਨਾ, ਉਹਦਾ ਵੱਡਾਪਣ ਹੁੰਦਾ ਹੈ ਕਿਸੇ 'ਤੇ ਪਰਉਪਕਾਰ ਕਰਨਾ, ਨਦਰ ਕਰਨੀ, ਬਖਸ਼ਿਸ਼ ਕਰਨੀ, ਕਿਰਪਾ ਕਰਨੀ। ਵੱਡੇ ਦਾ ਇਹ ਫਰਜ਼ ਵੀ ਹੈ, ਵੱਡੇ ਦਾ ਇਹ ਵਡੱਪਣ ਵੀ ਹੈ। ਵੱਡੇ ਕੀਆਂ ਵਡਿਆਈਆਂ, ਵੱਡੇ ਦੀਆਂ ਇੰਨੀਆਂ ਵਡਿਆਈਆਂ ਬਖਸ਼ਾਂ ਨੇ, ਕਿਛ ਕਹਿਣਾ ਕਹਿਣ ਨਾ ਜਾਈ, ਜੋ ਕਹਿਣ ਵਿੱਚ ਨਹੀਂ ਹਨ, ਉਸ ਵੱਡੇ ਦੀਆਂ ਵਡਿਆਈਆਂ ਕਥਨ ਵਿੱਚ ਨਹੀਂ ਆਉਂਦੀਆਂ, ਆਖਣ ਵਿੱਚ ਨਹੀਂ ਆਉਂਦੀਆਂ। ਉਹਨਾਂ ਨੂੰ ਕਿਹਾ ਨਹੀਂ ਜਾ ਸਕਦਾ, ਆਖਿਆ ਨਹੀਂ ਜਾ ਸਕਦਾ। ਸੋ ਕਰਤਾ, ਉਹ ਕਰਤਾ ਹੈ, ਕਾਦਰ ਵੀ ਹੈ, ਕਰੀਮ ਵੀ ਹੈ। ਦੇ ਜੀਆਂ ਰਿਜ਼ਕ ਸੰਭਾਈ, ਉਹਦਾ ਵੱਡਾਪਣ ਇਹ ਹੈ। ਕਰਤਾ, ਕਰੀਮ, ਕਾਦਰ, ਇਹ ਗੁਣਾਂ ਦੇ ਨਾਲ ਨਾਲ ਜੀਵਾਂ ਨੂੰ ਰਿਜ਼ਕ ਵੀ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਇਹ ਤਾਂ ਉਹਦਾ ਪਰਉਪਕਾਰ ਹੈ। ਜਨਮ ਮਰਨ ਕੀ ਤਰਾਸ਼ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ, ਗੁਰਪ੍ਰਸਾਦ ਉਰਦ ਕਮਲ ਵਿਗਾਸ। ਗੁਰਪ੍ਰਸਾਦ ਦਾ ਭਾਵ ਹੈ ਗੁਰੂ ਦੀ ਕਿਰਪਾ। ਉਰਦ ਕਮਲ, ਕਮਲ ਦਾ ਫੁੱਲ ਹੁੰਦਾ ਹੈ ਨਾ ਚਿੱਕੜ ਦੇ ਵਿੱਚ, ਉਰਦ ਦਾ ਭਾਵ ਹੈ ਜਿਹੜਾ ਉਲਟਾ ਹੋ ਜਾਏ, ਉਲਟਾ ਕਮਲ ਦਾ ਫੁੱਲ ਹੋ ਜਾਏ। ਉਹਦੇ ਉੱਤੇ ਫਿਰ ਸੂਰਜ ਦੀ ਕਿਰਨ ਨਹੀਂ ਪੈਂਦੀ, ਪਰ ਗੁਰੂ ਤਾਂ ਉਲਟੇ ਹੋਏ ਹਿਰਦੇ ਰੂਪੀ ਕਮਲ ਨੂੰ ਸਿੱਧਾ ਕਰ ਦਿੰਦਾ, ਪ੍ਰਗਾਸ ਕਰ ਦਿੰਦਾ। ਗੁਰਪ੍ਰਸਾਦ ਉਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ। ਪ੍ਰਗਾਸ ਦਾ ਭਾਵ ਹੈ ਚਾਨਣ, ਅੰਧਕਾਰ ਦਾ ਭਾਵ ਹੈ ਘੁੱਪ, ਅੰਧੇਰਾ। ਜਿਵੇਂ ਘੁੱਪ ਅੰਧੇਰਾ ਹੁੰਦਾ ਨਾ, ਤੇ ਅਚਾਨਕ ਹੀ ਰੋਸ਼ਨੀ ਹੋ ਜਾਏ, ਪ੍ਰਕਾਸ਼ ਹੋ ਜਾਏ, ਚਾਨਣ ਹੋ ਜਾਏ। ਹਿਰਦੇ ਰੂਪੀ ਉਲਟੇ ਕਮਲ ਦੇ ਉੱਤੇ ਗੁਰੂ ਦੇ ਗਿਆਨ ਦੀਆਂ ਕਿਰਨਾਂ ਪੈਂਦੀਆਂ ਨੇ, ਤੇ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ। ਅੰਧਕਾਰ ਮੇ ਭਇਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਜਿਨ ਕੀਆ ਸੋ ਗੁਰ ਤੇ ਜਾਣਿਆ,
ਗੁਰੂ ਤੋਂ ਕੀ ਜਾਣਿਆ ਹੈ ਕਿ ਜੋ ਕੁਝ ਕੀਆ ਹੈ ਉਸ ਰੱਬ ਨੇ ਕੀਤਾ ਹੈ, ਪਰਮਾਤਮਾ ਨੇ ਕੀਤਾ ਹੈ, ਉਹਦੇ ਰਾਹੀਂ ਹੋ ਰਿਹਾ ਹੈ। ਜੋ ਕੁਝ ਵੀ ਹੋ ਰਿਹਾ ਹੈ ਇਹ ਸਮਝ ਗੁਰੂ ਦਿੰਦਾ ਹੈ ਕਿ ਪਰਮਾਤਮਾ ਦੇ ਰਾਹੀਂ ਹੋ ਰਿਹਾ ਹੈ। ਗੁਰ ਕਿਰਪਾ ਤੇ ਮੁਗਧ, ਮੁਗਧ ਦਾ ਭਾਵ ਕੀ ਹੈ, ਮੂਰਖ ਮਨ ਮਾਨਿਆ। ਇਹ ਮੁਗਧ ਜਿਹੜਾ ਮਨ ਸੀ, ਮੂਰਖ ਮਨ, ਹੁਣ ਗੁਰੂ ਦੇ ਸ਼ਬਦ ਦੇ ਵਿੱਚ ਪਤੀਜ ਗਿਆ ਹੈ, ਮਨ ਕਰਕੇ ਮੰਨ ਲਿਆ ਹੈ। ਗੁਰ ਕਰਤਾ ਗੁਰ ਕਰਨੇ ਯੋਗ, ਗੁਰੂ ਕਰਤਾ ਹੈ, ਗੁਰੂ ਹੀ ਸਾਰਾ ਕੁਝ ਕਰਨ ਦੇ ਯੋਗ ਹੈ। ਗੁਰ ਕਰਨੇ ਯੋਗ ਦਾ ਭਾਵ ਕੀ ਹੈ, ਕੁਝ ਕਰਨ ਯੋਗਾ, ਆਪਾਂ ਕਹਿੰਦੇ ਉਹ ਕਰਨ ਯੋਗਾ ਹੋਵੇਗਾ ਤਾਂ ਹੀ ਕਰੇਗਾ, ਯੋਗਤਾ ਵੀ ਕਹਿ ਸਕਦੇ ਹਾਂ, ਕੁਝ ਕਰਨ ਦਾ ਯੋਗ ਹੋਵੇ, ਯੋਗਤਾ ਹੋਵੇ। ਗੁਰੂ ਹੀ ਕਰਤਾ ਪੁਰਖ ਦਾ ਰੂਪ ਹੈ ਅਤੇ ਸਾਰਾ ਕੁਝ ਕਰਨ ਦੀ ਯੋਗਤਾ ਗੁਰੂ ਦੇ ਅੰਦਰ ਹੈ। ਗੁਰ ਪਰਮੇਸ਼ਰ ਹੈ ਭੀ ਹੋਗ, ਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਹੈ। ਹੈ ਦਾ ਭਾਵ ਪਹਿਲਾਂ ਵੀ ਸੀ, ਹੁਣ ਵੀ ਹੈ, ਹੋਗ ਦਾ ਭਾਵ ਅੱਗੇ ਵੀ ਹੋਏਗਾ। ਤਿੰਨ ਰੂਪ ਹੋ ਗਏ, ਗੁਰ ਪਰਮੇਸ਼ਰ ਹੈ, ਹੈ ਭੀ ਹੋਗ, ਪਹਿਲਾਂ ਵੀ ਸੀ, ਹੁਣ ਵੀ ਹੈ, ਹੋਗ ਦਾ ਭਾਵ ਹੈ ਅੱਗੇ ਵੀ ਹੋਵੇਗਾ। ਇਹ ਨਹੀਂ ਕਿ ਉਹ ਕਦੇ ਹੁੰਦਾ ਹੈ ਕਦੇ ਨਹੀਂ ਹੁੰਦਾ, ਐਸਾ ਨਹੀਂ ਹੈ। ਉਹ ਤਾਂ ਹਰ ਵੇਲੇ ਹੈ, ਹਰ ਸਮੇਂ ਹੈ, ਹੁਣ ਵੀ ਹੈ, ਪਹਿਲਾਂ ਵੀ ਸੀ, ਅੱਗੇ ਵੀ ਹੋਏਗਾ। ਕਹੋ ਨਾਨਕ ਪ੍ਰਭ ਇਹ ਜਨਾਈ, ਜਨਾਈ ਦਾ ਭਾਵ ਕੀ ਹੈ, ਜਣਾ ਦੇਣਾ, ਸਮਝਾ ਦੇਣਾ, ਦੱਸ ਦੇਣਾ। ਗੁਰੂ ਨੇ ਕਿਰਪਾ ਕਰਕੇ ਇਹ ਜਣਾ ਦਿੱਤਾ ਹੈ, ਸਮਝਾ ਦਿੱਤਾ ਹੈ। ਬਿਨ ਗੁਰ ਮੁਕਤ ਨਾ ਪਾਈਏ ਭਾਈ, ਹੇ ਭਾਈ ਗੁਰੂ ਤੋਂ ਬਿਨਾਂ ਖਲਾਸੀ ਨਹੀਂ ਹੈ, ਗੁਰੂ ਤੋਂ ਬਿਨਾਂ ਮੁਕਤ ਨਹੀਂ ਹੋ ਸਕੀਦਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਆਓ ਗੁਰਬਾਣੀ ਕੀਰਤਨ ਨਾਲ ਜੁੜਨਾ ਕਰੀਏ ਜੀ। ਭਾਈ ਸਾਹਿਬ ਜੀ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕਾ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰਾ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਉਤੇਤਾ ਕਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜੇਤਾ ਕਰ ਧਾਰੀਆ ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ

ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੈ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ।

ਦਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ ਹੁਣ ਤੁਧ ਧਿਆਈ। ਅਰਦਾਸ ਇੱਕ ਓਅੰਕਾਰ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਉ ਸ਼੍ਰੀ ਹਰ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਤਾਹੇ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਉਦਮ ਮਤ ਪ੍ਰਬੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਬਜਾਵੈ ਤੰਤੀ ਤਿਉਂ ਵਾਜੇ ਜਿਨ੍ਹਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਆਪਣੇ ਸੇਵਕ ਪਰਿਵਾਰਾਂ ਨੂੰ ਸਤਿਗੁਰੂ ਜੀਓ ਭਲੇ ਉੱਦਮ ਬਖਸ਼ਿਸ਼ ਕੀਤੇ ਹਨ। ਆਪ ਜੀ ਦੇ ਬਖਸ਼ੇ ਹੋਏ ਉੱਦਮ ਅਤੇ ਸਤਿਗੁਰੂ ਜੀਓ ਆਪ ਜੀ ਦੀ ਪ੍ਰੇਰਨਾ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਅਤੇ ਸਮੂਹ ਪਰਿਵਾਰਾਂ ਦੀ ਸਤਿਗੁਰੂ ਜੀ ਚੜ੍ਹਦੀ ਕਲਾ ਵਾਸਤੇ ਗੁਰੂ ਗ੍ਰੀ ਨਿਵਾਜ ਪਿਤਾ ਜੀ ਆਪ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾ ਰਹੇ ਹਨ। ਸਤਿਗੁਰੂ ਕਿਰਪਾ ਕਰਨੀ, ਆਗਿਆ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਓ ਰਹਿਮਤਾਂ ਕਰਨੀਆਂ, ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕਰਕੇ ਸਤਿਗੁਰੂ ਜੀ ਤਿੰਨੋਂ ਦਿਨ ਆਪਣੀ ਸੇਵਾ ਆਪ ਲੈ ਲੈਣੀ, ਰਹਿਮਤਾਂ ਕਰਨੀਆਂ ਸਤਿਗੁਰੂ ਜੀ ਓ ਸਮੂਹ ਸੇਵਕ ਪਰਿਵਾਰਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਸਤਿਗੁਰੂ ਜੀ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ, ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀ ਅਸੀਸ ਬਖਸ਼ਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ,
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

ਵਾਹਿਗੁਰੂ ਸਾਹਿਬ ਜੀਓ। ਮੈਂ ਤਾਣ ਦੀਬਾਣ, ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ,

ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਰ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਖਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾ।

0: ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੁਰ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਣ ਪਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾਂ ਬਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ
1: ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲਈ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁੰਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਅਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਭੁੱਖ ਸਾਹ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ਼ਟ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਣਾਂ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਹੁਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕੋ ਵਾਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹੋ ਪਖ ਸਾਰ ਅਸੰਖ ਮੌਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਅ, ਅਸੰਖ ਕਹਿ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰਸ ਖੇਹੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹ ਜਾਹ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਥ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹਾ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹਾ, ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲਣਾ ਹੋਵਣੀ, ਜੇ ਤਿਸ ਮਨ ਹੋ ਨਾ ਵੀਸਰ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਊਚਾ ਥਾਓ, ਊਚੇ ਉਪਰ ਊਚਾ ਨਾਓ, ਏਵੜ ਊਚਾ ਹੋਵੈ ਕੋਏ, ਤਿਸ ਊਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਦ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇ ਤੀਆਂ ਮੋਹ ਖਾਏ, ਆਪੇ ਜਾਣੈ ਆਪੇ ਦੇ, ਆਖੇ ਸੇ ਪੇ ਕੇ ਈ ਕੇ, ਜਿਸਨੋ ਬਖਸ਼ੇ ਸਿਫਤ ਸਾ ਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪ੍ਰਵਾਣ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰੇ ਵਖਿਆਨ, ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੂਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮੱਛ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿੱਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾਕੀ ਹਿਰਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹਾ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਅੱਖ ਉਹ ਕਰਮ। ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ। ਖੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂ ਉਪਦੇਸ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਂਬਲ ਸੂਰ, ਤਿਨਮੈ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ। ਭਉ ਖਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿੱਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮੱਛ ਪਏ ਆਲੇ। ਗਾਵਨ ਤੁਧਨੋ ਰਤਨੋ ਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇਈ ਤੁਧਨੋ ਗਾਵਨ, ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿੱਤ ਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿ ਨਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ। ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾਂ। ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸੱਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆ ਵਡਿਆਈਆ, ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੂਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲੇ ਖਾਸ, ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤੋ ਪਾਏ, ਤਾਕਾ ਰਿਜਕ ਆਗੈ ਕਰ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਨ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿੜਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਣਕ ਅਨੇਕ ਅਨੰਤਾ, ਤੇਰੀ ਅਣਕ ਕਰ ਹੈ ਹਰ ਪੂਜਾ ਜੀ, ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰ ਤੇਕੇ ਜੀ, ਜੋ ਸਭ ਸਹਿ ਕਾ ਜਾਨ ਹੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀਵ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਇਹ ਸੋਈ ਜਣ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿੱਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿੰਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈਂ ਡੂਬੀਆ ਲੈ, ਮਨ ਏਕ ਨਾ ਚੇਤਸ ਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਨਾ ਹੋ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸਰਨਾ, ਜਿਨ ਤੂੰ ਨਾ ਹੀ ਵੀਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ

यह पढ़े के पुछण जाओ, बाबा माया रचना तो अंधा नाम विसारिया, ना तिस एह ना ओह रहाओ। जीवन मरना जाए कै इथे खाजै काल, जिथे बह समझाइयै तिथे कोय ना चलो नाल। रोवण वाले जेतड़े सब बन्ह पंड पराल, सब को आखे बहुत बहुत बहुत बहुत घट ना आखे कोय। कीमत किने न पाईया कह ना वड्डा होए, साचा साहिब एक तू होर जिया के तेलो। नीचा अंदर नीच जात, नीची हूँ अत नीच, नानक तिन कै संग साथ वड्या स्यों क्या रीस। जिथे नीच संभालियन तिथे नदर तेरी बख्शीस। श्री राग महला पहला। लब कुत्ता कूड़ चूहड़ा, ठग खादा मुरदार, पर निंदा पर मल मुख सुधी, अगन क्रोध चंडाल। रस कस आप सलाहना, ए कर्म मेरे करतार। बाबा बोलिए पत होए, उत्तम से दर उत्तम कहिए, नीच कर्म बह रोए रहाओ। रस सोयना रस रूपा कामण, रस पर मलम की वास। रस घोड़े रस सेजा मंदर, रस मीठा रस मास। एते रस शरीर के कै घट नाम निवास। जित बोलिया पत पाइए, सो बोलिया परवान। फिका बोल विगुचना सुन मूरख मन अजान। जो तिस भावै से भले होर के कहन वखान। तिन मन तिन मत तिन पत तिन धन पल्लै, जिन हिरदय रहया समाए। तिन का क्या सलाहना अवर सवाल्यो काए, नानक नदरी बाहरे रच है दान ननाए। श्री राग महला पहला। अमल गलोला कूड़ का दिता देवन हार, मत्ती मरन विसारिया खुशी कीती दिन चार। सच मिलिया तिन सोफिया राखण कौ दरबार, नानक साचे कौ सच जान। जित सेव्या सुख पाईऐ तेरी दरगह चलै मान रहाओ। सच सरा गुड़ बाहरा जिस विच सच्चा नाओ। सुन है वखाण है जेतड़े, हों तिन बलिहारै जाओ। ता मन खीवा जानिए जा महली पाए थाओ। नाओ नीर चंग्याइया सत परमल तनवास, ता मुख होवै उजला लख दाती एक दात। दुख तिसै पै आखियै सुख जिसै ही पास, सो क्यों मनहो विसारियै जाके जी प्राण। तिस विण सब अपवित्र है जेता पैनन खाण, होर गल्लां सब कूड़ियां तुद भावै परवान। श्री राग महला पहला। जाल मोह घस मस कर मत कागद कर सार, भाओ कलम कर चित लिखारी गुर पुछ लिख विचार। लिख नाम सा लाह लिख, लिख अंत ना पारा वार। बाबा एहो लेखा लिख जान, जिथे लेखा मंगी है तिथे होए सच्चा निशान रहाओ। जिथे मिलह वड्याइया सद खुशियां सद चाओ, तन तिन मुख टिकै निकल है जिन मन सच्चा नाओ। कर्म मिलै ता पाईऐ नाही गली वाओ दुआओ। एक आवै एक जाहे उठ रखिय है नाव सरा सलार, एक उपाय मंगते इक ना वड्डे दरबार। अगै गया जानिए विण नावै बेकार, भै तेरे डर अगला खप खप छिजै देहे। नाव जिना सुल्तान खान होंदे डिठे खेहे, नानक उठी चलिया सब टुटे सब कूड़े टुटे नेहे। श्री राग महला पहला। सब रस मिठे मन्या सुनिया सा लोणे, खट तुरसी मुख बोलना मारन नाद किए। छत्ती अमृत भाओ एक जाको नदर करे, बाबा होर खाना खुशी खुआर। जित खादै तन पीड़ी मन मह चलै विकार रहाओ। रत्ता पहनण मन रत्ता सो पेदी सत दान, नीली स्याही कदा करनी पहरन पैर ध्यान। कर्म बंद संतोख का धन जोबन तेरा नाम, बाबा होर पहनण खुशी खुआर। जित पैदे तन पीड़ी है मन मह चलै विकार रहाओ। घोड़े पाखर सोयने साखत बूझण तेरी वाट, तस्कर तीर कमान सांग तेग बंद गुण धात।
ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜ੍ਹਿਆ ਤਨ ਪੀੜੀਐ ਮਨ ਮਹਿ ਚਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿੱਤ ਸੁੱਤੈ ਤਨ ਪੀੜੀ ਐ ਮਨ ਮਹਿ ਚਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 68 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਉਹ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਓ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੈ ਸਿੱਧ ਸੁਮਾਰ ਜਾ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿੰਨ ਮੇਟ ਨਾ ਸਕੈ ਕੋਏ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਖੇਹੂੰ ਖੇਰ ਲਾਈਐ ਤਾਂ ਜੀਉ ਕਿਹਾ ਹੋਏ ਜਲੀਆਂ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਐ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵੀਥਰੈ ਔਗੁਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਾ ਨਹਿ ਮਿਲੀਐ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸੱਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਨ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਓ ਜੇ ਤਿਸ ਭਾਵੈ ਉਜਲੀ ਸਤ ਸਰ ਨਹਾਵਣ ਜਾਓ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਾਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੋ ਭੈਣੇ ਗਲ ਮਿਲੈ ਅੰਕ ਸਹੇਲੀ ਸਹੇਲੜੀਆਹਾਂ ਮਿਲ ਕੈ ਕਰਹਿ ਕਹਾਣੀਆਂ ਸਮਰੱਥ ਕੰਥ ਕੀ ਆਹਾ ਸਾਚੇ ਸਾਹਿਬ ਸੱਚ ਗੁਣ ਔਗਣ ਸਭ ਅਸਾਹਾ ਕਰਤਾ ਸਭ ਕੋ ਤੇਰੈ ਜੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਪਰ ਰੀਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸੱਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹੋ ਆਪੇ ਲਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਉਮੈ ਮੁਈ ਕਰਾਹ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉਂ ਥੀਐ ਗੁਰਮੁਖ ਸ਼ਬਦ ਸਮਾਏ ਰਹਾਓ ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮਹਿ ਖੇਲ ਲੇ ਖੇਲਾਏ ਸੰਜੋਗੀ ਮਿਲ ਏਕ ਸੇ ਵੇ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਨਾ ਜਾਏ ਗੁਰਮੁਖ ਵਸਤ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿੰਨੀ ਸੱਚ ਵਣੰਜਿਆ ਗੁਰਪੂਰੇ ਸਾ ਬਾਸ ਨਾਨਕ ਆਹੀਐ ਸੱਚ ਵਖਰ ਸੱਚ ਰਾਸ ਜਿੰਨੀ ਸੱਚ ਵਣੰਜਿਆ ਗੁਰਪੂਰੇ ਸਾ ਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾ
ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ।

0: ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਪਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਨ ਰਹਾਉ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰੈਬਿਧ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉਂ ਗੁਰ ਬਿਨ ਤ੍ਰੈ ਕੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮੈਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉਂ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾਗਣੀ ਮੁੱਠੀ ਦੂਜੈ ਪਾਏ ਕੱਲਰ ਕੇਰੀ ਕੰਧ ਜਿਉਂ ਅਹਿਨਸ ਕਿਰ ਟਹਿ ਪਾਏ ਬਿਨ ਸ਼ਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸੀਗਾਰ ਦਰ ਘਰ ਢੋਈ ਨਾ ਲਹੈ ਦਰਗਹਿ ਝੂਠ ਖੁਆਰ ਰਹਾਉ ਆਪ ਸੁਜਾਨ ਨਾ ਭੁੱਲਈ ਸੱਚਾ ਵੱਢ ਕਿਰਸਾਨ ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਨੌ ਨਿਦ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕਉ ਜਾਣ ਨਾ ਜਾਣੀਐ ਗੁਰ ਕਉ ਜਾਣ ਨਾ ਜਾਣੀ ਕਿਆ ਤਿਸ ਚੱਜ ਅਚਾਰ ਅੰਧਲੈ ਨਾਮ ਵਿਸਾਰਿਆ ਮਨਮੁਖ ਅੰਧ ਗੁਵਾਰ ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੋਲ ਅਨਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਭਾਏ ਬੁਲੰਦੀ ਵਿੱਜ ਵੀ ਧੂ ਨਾ ਨਿਕਸਿਓ ਕਾਏ ਪੰਚੇ ਰੁਨੇ ਦੁੱਖ ਭਰੇ ਬਿਨਸੈ ਦੂਜੇ ਭਾਏ ਮੂੜੇ ਰਾਮ ਜਪ ਹੋ ਗੁਣਸਾਰ ਹੋਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ ਜਿੰਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ ਦੁਬਦਾ ਲਾਗੇ ਪਚ ਮੂਹੇ ਤ੍ਰਿਸ਼ਨ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੈ ਠੱਗ ਮੋਈ ਪ੍ਰੀਤ ਪਿਆਰ ਗਿਆ ਮੋਹਾ ਵੈਰ ਵਿਰੋਧ ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਪਏ ਕੂਰ ਵਜਾਵੈ ਤੂਰ ਬਿਨ ਸ਼ਬਦੈ ਭਰਮਾਈਐ ਦੁਬਦਾ ਡੋਬੇ ਪੂਰ ਮਾਨ ਰੇ ਸ਼ਬਦ ਤਰਹੋ ਚਿੱਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਭੈ ਸੱਚ ਰਾਤੀ ਦੇਹਰੀ ਜੇਹਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬੋਹੜ ਨਾ ਪਾਵੈ ਤਾਉ ਸਾਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤ੍ਰੈ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵੀ ਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹੀ ਪੂਰ ਪਰੇ ਅਹੰਕਾਰ ਮਨ ਹਟ ਮਤ ਬੂਢੀਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉਂ ਤਰੀਐ ਸੁਖ ਹੋਏ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਏ ਰਹਾਉ ਆਗੈ ਦੇਖੋ ਡੋ ਜਲੈ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸੱਚੈ ਮੈਲ ਹਦੂਰ ਸਾਹੇ ਸਾਹੇ ਤੁਝ ਸੰਮਲਾਂ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੇਓ ਮਨ ਤਨ ਤੇਰਾ ਤੂੰ ਧਨੀ ਗਰਭ ਨਿਵਾਰ ਸਮੇਓ ਜਿਨ ਇਹੋ ਜਗਤ ਉਪਾਇਆ ਤ੍ਰੈ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਧ ਗੁਵਾਰ ਘਟ ਘਟ ਜੋਤ ਨਿਰੰਤਰੀ ਬੂਝੈ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿੰਨ ਕੀਚੈ ਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭ ਪਾਸ
1: ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੀ ਲਾ ਹੈ ਇਹ ਜਬ ਲਗ ਜੋ ਬਨਸਾਸ ਹੈ ਤਬ ਲਗ ਇਹ ਤਨ ਦੇ ਬਿਨ ਗੁਣ ਕਾਮਨਾ ਆਵਈ ਟਹਿ ਟੇਰੀ ਤਨ ਖੇਹ ਮੇਰੇ ਮਨ ਲੈ ਲਾਹਾ ਘਰ ਚਾਹੇ ਗੁਰਮੁਖ ਨਾਮ ਸਲਾਹੀਐ ਹੋਮੈ ਨਿਵਰੀ ਪਾਹੇ ਰਹਾਓ ਸੁਣ ਸੁਣ ਗੰਡਣ ਗੰਢੀਐ ਅਲਿਖ ਪੜ ਬੁਝੈ ਭਾਰ ਤ੍ਰਿਸ਼ਨਾ ਹਨਸ ਅਗਲੀ ਹੋਮੈ ਰੋਗ ਵਿਕਾਰ ਉਹ ਵੀ ਪ੍ਰਵਾਹ ਅਤੁਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧ

ਧਿਆਨ ਮਨ ਗੁਰ ਪੈ ਵੇਚਿਆ ਮਨ ਦੀ ਆ ਸਿਰ ਨਾਲ ਤ੍ਰਿਪਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲਿਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤਿਉਹ ਨਿਰਜਾਸ ਜਿਰੈ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਥ ਜੇ ਵਧਿਆ ਮਰ ਮਾਰ ਅਨਹਦ ਸਭ ਸੁਹਾਵਣੈ ਪਾਈਐ ਗੁਰ ਵਿਚਾਰ ਅਨਹਤ ਬਾਣੀ ਪਾਈਐ ਤੈ ਹੋਮੈ ਹੋਏ ਬਿਨਾਸ ਸਤਿਗੁਰ ਸੇਵੈ ਆਪਣਾ ਹੋ ਸਤਿਗੁਰ ਬਾਣੇ ਤਾਸ ਖੜ ਦਰਗੈ ਪਹਿਨਾਈਐ ਮੁਖ ਹਰ ਨਾਮ ਨਿਵਾਸ ਜੈ ਦੇਖਾਂ ਤੈ ਰਵ ਰਹੈ ਸਿਵ ਸ਼ਕਤੀ ਕਾ ਮੇਲ ਤ੍ਰਿਗੁਣ ਬੰਦੀ ਤੇਹੁਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੜੈ ਮਨਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਬੜੇ ਹੀ ਖੁਸ਼ੀ ਦੇ ਮੌਕੇ ਉੱਤੇ ਸਤਿਗੁਰਾਂ ਦੀ ਗੋਦ ਵਿੱਚ ਇਕੱਤਰ ਹੋਏ ਹਾਂ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਾਵਨ ਗੁਰਬਾਣੀ ਦੇ ਕੀਰਤਨ ਹੋ ਰਹੇ ਨੇ ਅਤੇ ਜਿਤਨਾ ਵੀ ਸਮਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਪਾਂ ਸਜਣਾ ਹੈ, ਆਪਣੀ ਗੱਲਾਂ ਬਾਤਾਂ ਨੂੰ ਕਿਰਪਾ ਕਰਕੇ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ, ਜੋ ਕਿ ਬਹੁਤ ਜ਼ਰੂਰੀ ਗੱਲ ਹੈ। ਆਪ ਜੀ ਬਾਹਰ ਜਾ ਕੇ ਕਰ ਸਕਦੇ ਹੋ, ਪਰ ਸਤਿਗੁਰਾਂ ਦੇ ਦਰਬਾਰ ਵਿੱਚ ਗੱਲਾਂ ਬਾਤਾਂ ਕਰਦੇ ਆਪਾਂ ਸੋਭਦੇ ਨਹੀਂ। ਇਸ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ, ਉਸ ਵਿਸਮਾਦ ਨਾਦ ਵਿੱਚ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰੋ। ਬਹੁਤ ਹੀ ਪਿਆਰ ਵਾਲੇ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਨੇ, ਆਓ ਤੇ ਨਾਲ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਕੋਈ ਵੀ ਰਸਨਾ ਗੁਰਬਾਣੀ ਗਾਇਨ ਕਰਨ ਤੋਂ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार योग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहिगुरु जी का खालसा वाहिगुरु जी की फतेह। जुगो जुगे अटल चवर तखत छत्र दे मालक गुरता गद्दी ते सुभायमान जाग दी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सुमेल होने जा रहा है। इस खुशी के मौके पर दास खालसा दीवान सोसाइटी गुरद्वारा साहिब सुख सागर के समूह सेवादारा वालों आप दूर नेड़े आए सारे पतवंती सज्जणा का तहे दिलों धन्यवाद निघा जीव कर रहा है। ऑन बिहाफ ऑफ खालसा दीवान सोसाइटी गुरुद्वारा साहिब सुख सागर आई वुड लाइक टू वार्मली वेलकम ईच वन ऑफ यू हु केम हियर ऑल द वे टू ब्लेस दिस ब्यूटीफुल कपल हु इज नाउ सिटिंग इन फ्रंट ऑफ श्री गुरु ग्रंथ साहिब महाराज। थैंक यू सो मच एवरीबॉडी फॉर बीइंग हियर फॉर कमिंग टुडे। इट्स अ रियली स्पेशल डे फॉर द कपल एंड योर प्रेजेंस मेक्स इट इवन मोर स्पेशल। टुडे इट्स नॉट जस्ट अ सेरेमनी बट इट्स अ ब्लेसिंग व्हेन टू सोल्स merge into one in the presence of our eternal Guru. So as we are sitting in this Darbar, with Guru Sahib as the supreme power, so it becomes a collective responsibility to maintain the integrity and decorum of this Darbar, which means absolutely no talking, listening to the Kirtan, and paying attention. For your convenience and to help you connect more deeply, we've got screens on both sides. For those who can understand the Gurbani, please try to read and sing along. And for everybody else, we've got translations in English too. Sat Sangat Ji, sab to pehla jaruri benti hai, apne jo nij ji vichar ne, galla bata ne, kirpa karke unna nu sankochan di kirpalta karo, chup da daan, bakshish karo. Apni surat, apna dhyan, assi shabd de vich jodan da jatan karna hai, jithe assi satguran de charna vich, sapag jodi de aun wale bhavikh de layi ardas benti karni hai, ਉੱਥੇ ਹੀ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁਖਾਂ ਨੂੰ ਬਾਣੀ ਕੰਠ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਕੀਰਤਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਸਾਡੇ ਕੋਲ ਬੜੇ ਹੀ ਸਤਿਕਾਰਯੋਗ ਗਿਆਨੀ ਲਖਵੀਰ ਸਿੰਘ ਜੀ, ਹੈੱਡ ਗ੍ਰੰਥੀ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਸਰੀ ਡੈਲਟਾ ਤੋਂ ਇੱਥੇ ਪਹੁੰਚੇ ਹਨ, ਜੋ ਕਿ ਸਤਿਗੁਰਾਂ ਦੇ ਤਾਬਿਆਂ ਵਿਖੇ ਸੋਭਾ ਪਾ ਰਹੇ ਨੇ, ਅਤੇ ਇਹਨਾਂ ਨੂੰ ਜੀਓ ਆਇਆ। ਪਰਿਵਾਰ ਦੇ ਸੱਦੇ ਪੁੱਤ ਪ੍ਰਗਿਆਨੀ ਜੀ ਆਏ ਨੇ, ਬੜੇ ਸਤਿਕਾਰਯੋਗ ਹਸਤੀ ਨੇ, ਸੋ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੋਰ ਵੀ ਪ੍ਰਬੰਧਕ ਸਾਹਿਬਾਨ ਸੰਗਤਾਂ ਵਿੱਚ ਬੈਠੇ ਨੇ, ਅਤੇ ਇਹਨਾਂ ਨੂੰ ਵੀ ਜੀਓ ਆਇਆ। ਆਓ ਹੁਣ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ। ਕਾਕਾ ਜੀ ਚੰਨਪ੍ਰੀਤ ਸਿੰਘ ਜੱਸਲ, ਸਪੁੱਤਰ ਸਰਦਾਰ ਸਵਰਨ ਸਿੰਘ ਜੀ ਜੱਸਲ ਅਤੇ ਮਾਤਾ ਜੀ ਕਿਰਨਜੀਤ ਕੌਰ ਜੱਸਲ, ਪਰਿਵਾਰ ਮੋਗਾ ਪੰਜਾਬ ਤੋਂ ਬਿਲੋਂਗ ਕਰਦਾ ਹੈ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੇ ਦਾ ਨਿਵਾਸੀ ਹੈ। ਚੰਨਪ੍ਰੀਤ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਪ੍ਰੀਤਮ ਸਿੰਘ ਜੀ ਜੱਸਲ ਅਤੇ ਦਾਦੀ ਜੀ ਮਾਤਾ ਮੋਹਿੰਦਰ ਕੌਰ ਜੱਸਲ। ਇਹਨਾਂ ਦੇ ਨਾਨਾ ਜੀ ਦਾ ਨਾਮ ਸਰਦਾਰ ਨਛੱਤਰ ਸਿੰਘ ਜੀ ਪੁਰਬਾ ਅਤੇ ਨਾਨੀ ਜੀ ਮਾਤਾ ਹਰਬੰਸ ਕੌਰ ਪੁਰਬਾ ਹਨ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬਰਾਈਡ, ਬੀਬਾ ਜੀ ਜਸਦੀਪ ਕੌਰ ਹੁੰਦਲ, ਸਪੁੱਤਰੀ ਸਰਦਾਰ ਸੁਖਮਿੰਦਰ ਸਿੰਘ ਜੀ ਹੁੰਦਲ ਅਤੇ ਮਾਤਾ ਜੀ ਜਸਵਿੰਦਰ ਕੌਰ ਹੁੰਦਲ। ਪਰਿਵਾਰ ਦਾ ਪਿਛਲੇ ਪਿੰਡ ਜਲ ਭੈਂ, ਜ਼ਿਲ੍ਹਾ ਕਪੂਰਥਲਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਨਿਊ ਵੈਸਟਮਿੰਸਟਰ ਦਾ ਨਿਵਾਸੀ ਹੈ। ਜਸਦੀਪ ਕੌਰ ਦੇ ਦਾਦਾ ਜੀ ਸਰਦਾਰ ਕਸ਼ਮੀਰਾ ਸਿੰਘ ਜੀ ਹੁੰਦਲ ਅਤੇ ਦਾਦੀ ਜੀ ਦਾ ਨਾਮ ਮਾਤਾ ਸੇਵਾ ਕੌਰ ਹੁੰਦਲ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਲੈਂਬਰ ਸਿੰਘ ਜੀ ਨਾਹਲ ਅਤੇ ਨਾਨੀ ਜੀ ਦਾ ਨਾਂ ਮਾਤਾ ਤਰਸੇਮ ਕੌਰ ਨਾਹਲ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸੰਗਤਾਂ ਨੇ ਚਾਨਣ ਵਿੱਚ ਬੇਨਤੀ ਹੈ ਕਿ ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ। ਆਓ, ਅਰਦਾਸ ਹੋ ਰਹੀ ਹੈ ਅਮਗਰਾਂਸਕ ਚੰਨਪ੍ਰੀਤ ਸਿੰਘ, ਜਸਦੀਪ ਕੌਰ ਐਂਡ ਦੇ ਪੇਰੈਂਟਸ, ਵੇਅਰ ਐਵਰ ਦੇ ਸਿਟਿੰਗ, ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਸਜੇ ਰਹੋ। ਆਓ, ਅਰਦਾਸ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਾ ਬਸੀਠ। ਹਰ ਨਾਮੋ ਮੰਤਰ ਦਿੜਾਏ ਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ ਜਿਸ ਵਿੱਚ ਬੀਬਾ ਜੀ ਦੇ ਮਾਤਾ ਜੀ ਜੋ ਹਨ ਉਹ ਕਾਕਾ ਜੀ ਦੇ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਕੇਵਲ ਇੱਕ ਮਿੰਟ ਦੇ ਲਈ ਦਾਸ ਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਚਰਨਪ੍ਰੀਤ ਸਿੰਘ ਐਂਡ ਜਸਦੀਪ ਕੌਰ, ਸੋ ਦਿਸ ਇਜ਼ ਅ ਸਪੈਸ਼ਲ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਫਰੋਮ ਟੂਡੇ ਔਨਵਰਡਸ ਯੂ ਆਰ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੋਂਗ ਪਾਰਟਨਰਸ। ਆਲਵੇਜ਼ ਰਿਮੈਂਬਰ, ਧਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ। ਗੁਰੂ ਸਾਹਿਬ ਸੇਜ਼ ਦੈਟ ਆਈ ਡੂ ਨੋਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੁਗੈਦਰ ਐਜ਼ ਅ ਕਪਲ, ਫੋਰ ਦੈਟ ਇਜ਼ ਅ ਕ੍ਰਾਈਟੀਰੀਆ ਵਿਚ ਮੀਨਸ ਟੂ ਬਾਡੀਜ਼ ਬਟ ਵਨ ਸੋਲ। ਯੂਰ ਥਾਟਸ, ਯੂਰ ਐਕਸ਼ਨਸ ਐਂਡ ਯੂਰ ਡਿਸੀਜ਼ਨਸ, ਦੇ ਆਲ ਸ਼ੁੱਡ ਰੈਜ਼ੋਨੇਟ। ਐਂਡ ਟੁਡੇ ਯੂ ਬੋਥ ਆਰ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, ਇਟ ਹੈਜ਼ ਅ ਡੀਪ ਮੀਨਿੰਗ ਬਿਹਾਈਂਡ ਇਟ। ਸੋ ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੁਡੇ, ਦੈਟ ਵੀ ਆਰ ਗੋਇੰ ਟੂ ਸਟੇ ਟੁਗੈਦਰ ਫੋਰ ਦ ਰੈਸਟ ਆਫ ਅਵਰ ਲਾਈਵਸ, ਵੀ ਗੋਇੰ ਪੁੱਟ ਆਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਮ ਗੋਇੰ ਬਿਕਮ ਦ ਬੈਸਟ ਵਰਜ਼ਨ ਆਫ ਮਾਈਸੈਲਫ ਫੋਰ ਮਾਈ ਪਾਰਟਨਰ। ਦਿਸ ਇਜ਼ ਆਲਸੋ ਐਕਸੈਪਟੈਂਸ ਦੈਟ ਆਮ ਵਿਲਿੰਗ ਟੂ ਟੇਕ ਚਰਨਪ੍ਰੀਤ ਸਿੰਘ ਔਰ ਜਸਦੀਪ ਕੌਰ ਐਜ ਮਾਈ ਲਾਈਫ ਲੋਂਗ ਪਾਰਟਨਰ। ਆਈ ਹੋਪ ਯੂ ਅੰਡਰਸਟੈਂਡ ਦਿਸ। ਅਰੋਨਿਕ ਵੀਰ ਵੀ ਹੈ ਆਈ ਗੈਸ। ਸੋ ਆਓ ਹੁਣ ਸਤਸੰਗ ਜੀ, ਬੀਬੀ ਜਸਵਿੰਦਰ ਕੌਰ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪਸ ਨੂੰ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now, you both had made your promises, so there's no looking back now. Only moving forward together as a couple. ਅੱਜ ਤੋਂ ਬਾਅਦ ਇਹ ਪ੍ਰਣ ਕਰਨਾ ਹੈ ਕਿ ਹਰ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਅੰਗ ਸੰਗ ਸਹਾਈ ਹੋਣਾ ਇੱਕ ਦੂਜੇ ਦੇ ਸੋ ਆਓ ਹੁਣ ਸਤਸੰਗ ਜੀ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ ਚਰਨਪ੍ਰੀਤ ਸਿੰਘ ਐਂਡ ਜਸਦੀਪ ਕੌਰ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਾਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਗੁਰਬਾਣੀ ਦਾ ਪਾਠ ਸਰਵਣ ਕਰਨਾ ਹੈ ਜਦੋਂ ਗਿਆਨੀ ਜੀ ਨੇ ਪਾਠ ਸਮਾਪਤ ਕਰਤਾ ਕਹਿਣਾ ਜਦੋਂ ਮੱਥਾ ਟੇਕਣਾ ਉਸ ਤੋਂ ਬਾਅਦ ਖੜ੍ਹੇ ਹੋ ਕਰਕੇ ਪ੍ਰਕਰਮਾ ਸ਼ੁਰੂ ਕਰਨੀ ਹੈ ਚਰਨਪ੍ਰੀਤ ਸਿੰਘ ਯੂ ਵਿਲ ਬੀ ਦ ਫਰੰਟ ਫੋਲੋਡ ਬਾਈ ਦ ਬਰਾਈਡ ਚਾਰੇ ਲਾਵਾਂ ਇਸ ਆਰਡਰ ਦੇ ਵਿੱਚ ਹੋਣਗੀਆਂ ਐਂਡ ਵੈਨ ਯੂ ਵਾਕਿੰਗ ਟੇਕ ਯੂ ਟਾਈਮ ਡੋਂਟ ਰਸ਼ ਇੰਜੋਏ ਦਿਸ ਮੂਮੈਂਟ ਬਟ ਇਸ ਸਹਿਜ ਦੇ ਨਾਲ ਪ੍ਰਕਰਮਾ ਕਰਕੇ ਜਦੋਂ ਸਤਿਗੁਰਾਂ ਦੇ ਸਨਮੁੱਖ ਹੋ ਗਏ ਵੈਨ ਯੂ ਕਮ ਟੂ ਦ ਫਰੰਟ ਨਮਸਕਾਰ ਕਰਕੇ ਫਿਰ ਸੱਜ ਜਾਣਾ ਫਿਰ ਬੈਠ ਜਾਣਾ ਫਿਰ ਗਿਆਨੀ ਜੀ ਦੂਜੀ ਲਾਵ ਦਾ ਪਾਠ ਕਰਨਗੇ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਪਾਠ ਸਰਵਣ ਕਰਨਾ ਨਮਸਕਾਰ ਕਰਕੇ ਪਰਿਕਰਮਾ ਕਰਨੀ ਹੈ ਫਿਰ ਨਮਸਕਾਰ ਕਰਕੇ ਫਿਰ ਬੈਠ ਜਾਣਾ ਸਿਮੀਲਰਲੀ ਥਰਡ ਲਵ ਐਂਡ ਦੈਨ ਫੋਰਥ ਲਵ ਆਫਟਰ ਦਾ ਫੋਰਥ ਵਨ ਫਿਰ ਨਮਸਕਾਰ ਕਰਕੇ ਬੈਠ ਜਾਣਾ ਫਿਰ ਨਾਨਸਾ ਦਾ ਕੀਰਤਨ ਹੋਵੇਗਾ ਫੋਲੋਡ ਬਾਏ ਦੀ ਅਰਦਾਸ ਐਂਡ ਦ ਮੁੱਖ ਵਾਕ ਸੋ ਆਓ ਹੁਣ ਸਤਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ ਪਾਠ ਦੀ ਸੇਵਾ ਨਿਭਾ ਰਹੇ ਨੇ ਅਤੇ ਸਤਿਕਾਰਯੋਗ ਗਿਆਨੀ ਲਖਵੀਰ ਸਿੰਘ ਜੀ ਉਪਰੰਤ ਉਸੇ ਲਾਭ ਦਾ ਕੀਰਤਨ ਆਪਸ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਆਓ ਇਕਾਗਰਤਾ ਬਖਸ਼ਿਸ਼ ਕਰੋ ਜੀ ਪ੍ਰੇਮ ਸਹਿਤ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਦੋਨਾਂ ਪਰਿਵਾਰਾਂ ਨੂੰ ਇਹ ਖੁਸ਼ੀਆਂ ਬਖਸ਼ ਕੇ ਨੇ ਹੱਲ ਕੀਤਾ ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਹੁਣ ਜੋ ਚਾਰ ਲਾਵਾਂ ਦਾ ਪਾਠ ਹੋਵੇਗਾ ਬੱਚਿਆਂ ਨੂੰ ਬੇਨਤੀ ਧਿਆਨ ਦੇ ਸਹਿਤ ਸੁਣੋ ਜੀ ਜਦੋਂ ਹਰੇਕ ਲਾਵ ਦੇ ਅਖੀਰ ਦੇ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਆਵੇ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਸਿੰਘ ਕੀਰਤਨ ਪ੍ਰਾਰੰਭ ਕਰਨ ਤੁਸੀਂ ਦੋਨਾਂ ਬੱਚਿਆਂ ਨੇ ਉੱਠ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ ਮੱਥਾ ਟੇਕ ਕੇ ਅੱਗੇ ਅੱਗੇ ਸਿੰਘ ਅਤੇ ਪਿੱਛੇ ਪਿੱਛੇ ਬੀਬੀ ਦੋਨਾਂ ਨੇ ਇੱਧਰਲੇ ਪਾਸਿਓਂ ਦੀ ਪਰਿਕਰਮਾ ਕਰਨੀਆਂ ਧਿਆਨ ਰੱਖਣਾ ਪਰਿਕਰਮਾ ਕਰਦਿਆਂ ਹੋਇਆਂ ਕਾਹਲੀ ਨਹੀਂ ਕਰਨੀ ਬੜੇ ਸਹਿਜ ਦੇ ਨਾਲ ਸਤਿਗੁਰੂ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ ਦੁਬਾਰਾ ਫਿਰ ਆਪੋ ਆਪਣੇ ਅਸਥਾਨ ਦੇ ਉੱਪਰ ਆ ਕੇ ਨਮਸਕਾਰ ਕਰਨੀ ਇਸ ਤਰੀਕੇ ਦੇ ਨਾਲ ਕਰਮਵਾਰ ਚਾਰ ਲਾਵਾਂ ਦਾ ਪਾਠ ਚਾਰੇ ਹੀ ਲਾਵਾਂ ਦਾ ਕੀਰਤਨ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਸਿੰਘ ਕਰਨਗੇ ਚਾਰ ਪਰਿਕਰਮਾ ਤੁਸੀਂ ਦੋਨਾਂ ਬੱਚਿਆਂ ਨੇ ਕਰਨੀਆਂ ਧਿਆਨ ਰੱਖਣਾ ਕਿ ਜਦੋਂ ਪਰਿਕਰਮਾ ਪ੍ਰਾਰੰਭ ਕਰਨੀਆਂ ਉਸ ਸਮੇਂ ਵੀ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ ਦੁਬਾਰਾ ਫਿਰ ਆਪੋ ਆਪਣੇ ਅਸਥਾਨ ਦੇ ਉੱਪਰ ਆ ਕੇ ਨਮਸਕਾਰ ਕਰਕੇ ਬੈਠ ਜਾਣਾ ਇਸ ਤਰੀਕੇ ਦੇ ਨਾਲ ਇਹ ਸਾਰੀ ਮਰਿਆਦਾ ਨਿਭਾਈ ਜਾਵੇਗੀ ਚਾਰ ਲਾਵਾਂ ਦਾ ਪਾਠ ਚਾਰੇ ਹੀ ਲਾਵਾਂ ਦਾ ਕੀਰਤਨ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਸਿੰਘ ਕਰਨਗੇ ਚਾਰ ਪਰਿਕਰਮਾ ਤੁਸੀਂ ਦੋਨਾਂ ਬੱਚਿਆਂ ਨੇ ਕਰਨੀਆਂ ਸਤਿਗੁਰੂ ਜੀ ਦੀ ਦਇਆ ਦਾ ਸਦਕਾ ਆਨੰਦ ਕਾਰਜ ਸਮਾਗਮ ਦੇ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ ਇਹ ਬੜਾ ਮਹਾਨ ਖੁਸ਼ੀਆਂ ਦਾ ਸਮਾਗਮ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਗੁਰੂ ਕੀ ਚਰਨ ਸ਼ਰਨ ਵਿੱਚ ਹਾਜ਼ਰ ਹੋਏ ਹਾਂ ਖਾਸ ਕਰਕੇ ਬੀਬੀਆਂ ਭੈਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪੋ ਆਪਣੇ ਸਿਰ ਚੰਗੀ ਤਰ੍ਹਾਂ ਢੱਕ ਲਏ ਜਾਣ ਕਿਉਂਕਿ ਖੁਸ਼ੀਆਂ ਦੇ ਸਮਾਗਮ ਦੇ ਵਿੱਚ ਗੁਰੂ ਕੀਆਂ ਖੁਸ਼ੀਆਂ ਲੈਣ ਵਾਸਤੇ ਸਤਿਗੁਰੂ ਜੀ ਦਾ ਸਤਿਕਾਰ ਕਰਨਾ ਗੁਰੂ ਘਰ ਦੀ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਣਾ ਅਤਿ ਜ਼ਰੂਰੀ ਹੈ ਆਓ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਧਿਆਨ ਦੇ ਸਹਿਤ ਗੁਰੂ ਕੀ ਬਾਣੀ ਗੁਰਬਾਣੀ ਦਾ ਕੀਰਤਨ ਆਨੰਦ ਕਾਰਜ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੇ ਖੁਸ਼ੇ ਪ੍ਰਾਪਤ ਕਰੀਏ ਜੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬ

ਚੌਂਕੀਆਂ ਝੰਡੇ ਮੁੰਗੇ ਜਗੋ ਜੋਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਦਰ ਘਰ ਦੇ ਸੇਵਕ ਕਾਕਾ ਚੰਨਪ੍ਰੀਤ ਸਿੰਘ ਜੱਸਲ, ਸਪੁੱਤਰ ਸਰਦਾਰ ਸਵਰਨ ਸਿੰਘ ਜੱਸਲ, ਮਾਤਾ ਕਿਰਨਜੀਤ ਕੌਰ ਜੱਸਲ, ਇਸੇ ਤਰ੍ਹਾਂ ਲੜਕੀ ਪਰਿਵਾਰ ਬੀਬਾ ਜਸਦੀਪ ਕੌਰ ਹੁੰਦਲ, ਸਪੁੱਤਰੀ ਸਰਦਾਰ ਸੁਖਮਿੰਦਰ ਸਿੰਘ ਹੁੰਦਲ ਅਤੇ ਮਾਤਾ ਜਸਵਿੰਦਰ ਕੌਰ ਹੁੰਦਲ, ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਸੁਭਾਗ ਜੋੜੀ ਕਾਕਾ ਚੰਨਪ੍ਰੀਤ ਸਿੰਘ ਜੱਸਲ ਅਤੇ ਬੀਬਾ ਜਸਦੀਪ ਕੌਰ ਹੁੰਦਲ ਦਾ ਸ਼ੁਭ ਆਨੰਦ ਕਾਰਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਚੜ੍ਹਦੀ ਕਲਾ ਦੇ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਸਤਿਗੁਰੂ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਬੇਅੰਤ ਭੁੱਲਾਂ ਚੁੱਕਾਂ ਹੋਈਆਂ ਹੋਣੀਆਂ, ਆਪ ਜੀ ਨੇ ਕਿਰਪਾ ਕਰਕੇ ਭੁੱਲਾਂ ਚੁੱਕਾਂ ਬਖਸ਼ ਦੇਣੀਆਂ, ਅਗਾਹਾਂ ਵਾਸਤੇ ਸਮੱਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪ੍ਰੇਮ ਇਤਫਾਕ ਮੇਲ ਮਿਲਾਪ ਬਖਸ਼ਿਸ਼ ਕਰਨਾ, ਆਉਣ ਵਾਲੇ ਜੀਵਨ ਕਾਲ ਦੇ ਅੰਦਰ ਸਤਿਗੁਰੂ ਜੀਓ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਦਰ ਘਰ ਦੀਆਂ ਸੇਵਾਵਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਦਾ ਅੰਗ ਸੰਗ ਸਹਾਈ ਹੋਣਾ ਦੋਨਾਂ ਹੀ ਪਰਿਵਾਰਾਂ ਵਿੱਚ। ਸਤਿਗੁਰੂ ਜੀਓ ਆਪ ਜੀ ਨੇ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪੱਤ ਮਾਣ ਬਖਸ਼ਿਸ਼ ਕਰਨਾ, ਲੋਕ ਪਰਲੋਕ ਸਹਾਈ ਹੋਣਾ ਗਰੀਬ ਨਾਥ ਪਾਤਸ਼ਾਹ ਜੀਓ, ਬੇਅੰਤ ਸੰਗਤਾਂ ਵੱਲੋਂ ਆਪ ਜੀਆਂ ਦੇ ਚਰਨ ਪਰਸਦੇ ਆ।

ਸਭ ਪ੍ਰਸ਼ਾਦੀ ਦੇਗਾਂ ਵਾਸਤੇ ਮਾਇਆ ਹਾਜ਼ਰ ਹੋਈ, ਸਭ ਦੀਆਂ ਹਾਜ਼ਰੀਆਂ ਤਿਲ ਫੁਲਪੇਟਾ ਵਾਂਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲਿਖੇ ਵਿੱਚ ਲਾਵਣਾ, ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਬਖਸ਼ਿਆ ਖਜ਼ਾਨਿਆਂ ਵਿੱਚ

ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਹਾਂ, ਅਸੀਸ ਬਖਸ਼ਿਸ਼ ਕਰਦੇ ਹਾਂ ਸਮੁੱਚੀ ਸਾਧ ਸੰਗਤ ਵਾਸਤੇ ਸਤਿਗੁਰੂ ਜੀਓ, ਕਿਰਪਾ ਕਰਦੇ ਹਾਂ ਸਤਿਗੁਰੂ ਜੀਓ, ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਤਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਾਨ ਬੁੱਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ।

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰਾਂਤੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰੇ ਹੱਥ ਰੱਖਣ, ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਜੀ, ਦੋਨੋਂ ਹੀ ਪਰਿਵਾਰ ਗੁਰਦੁਆਰਾ ਸਾਹਿਬ ਦੇ ਨਾਲ ਅਤਿ ਸਨੇਹ ਰੱਖਦੇ ਹਨ ਅਤੇ ਸੇਵਾ ਲਈ ਤਤਪਰ ਰਹਿੰਦੇ ਨੇ। ਖਾਸ ਤੌਰ 'ਤੇ ਲੜਕੀ ਦੇ ਜੋ ਮਾਤਾ ਜੀ ਨੇ, ਬੀਬੀ ਜਸਵਿੰਦਰ ਕੌਰ ਹੁੰਦਰ, ਉਹ ਵੀ ਗੁਰਦੁਆਰਾ ਸਾਹਿਬ ਵਿਖੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਰਹੇ ਨੇ, ਅਤੇ ਇਹਨਾਂ ਦੇ ਮਾਮਾ ਜੀ ਨੇ ਸਰਦਾਰ ਸਰਬਜੀਤ ਸਿੰਘ ਜੀ ਨਾਹਲ, ਉਹ ਵੀ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕਾਂ ਵਿੱਚ ਸੇਵਾ ਕਰਦੇ ਰਹੇ ਨੇ, ਅਤੇ ਹੁਣ ਵੀ ਮੋਢੇ ਨਾਲ ਮੋਢਾ ਜੋੜ ਕੇ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ ਦੇ ਨਾਲ ਹਰ ਸਮੇਂ ਸਾਥ ਦਿੰਦੇ ਨੇ ਅਤੇ ਤਤਪਰ ਰਹਿੰਦੇ ਨੇ। ਸੋ ਦੋਨੋਂ ਹੀ ਪਰਿਵਾਰ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ, ਅਥਾਹ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਦੇ ਨੇ ਅਤੇ ਸੇਵਾ ਵਾਸਤੇ ਵੀ ਸਦਾ ਤਤਪਰ ਰਹਿੰਦੇ ਨੇ। ਸੋ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸੋ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ। ਗੁਰੂ ਸਾਹਿਬ ਇਸੇ ਇੱਕ ਤਰ੍ਹਾਂ ਸਿਰ 'ਤੇ ਮਿਹਰ ਭਰੇ ਹੱਥ ਰੱਖ ਕਰਕੇ ਚਰਨਾਂ ਦੀਆਂ ਸੇਵਾਵਾਂ ਲੈਂਦੇ ਰਹਿਣ ਅਤੇ ਇਹਨਾਂ ਦੇ ਖਜ਼ਾਨੇ ਭਰਪੂਰ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਅਤੀ ਸਤਿਕਾਰਯੋਗ ਢਾਡੀ ਜਥਾ, ਤਿੰਨਾਂ ਪਾਸੋਂ ਆਪਾਂ ਢਾਡੀ ਵਾਰਾ ਸਰਵਣ ਕਰੀਏ ਤੇ ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ।
3: ਗੁਰਪੁਰਾ ਜਨ ਸਿਮਰਿਆ ਸਹੀ ਭਈ ਨਿਹਾਲ, ਨਾਨਕ ਨਾਮ ਆਰਾਧਨਾ ਕਾਰ ਜਾਵੈ ਰਾਸ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ, ਮਿਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਇੰਦਾ। ਕੱਟੇ ਹੁਮੇ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਚਾਰ ਪੰਜ ਮਿੰਟ ਦੇ ਵਿੱਚ ਕਵਿਤਾ ਕਹਿ ਦੇਣੀ, ਬਹੁਤਾ ਸਮਾਂ ਨਹੀਂ ਲਾਉਣਾ, ਕੋਈ ਰਸਨਾ ਬਾਂਝੀ ਨਾ ਰਹੇ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ, ਤੇਰੀ ਸੋਹਣੀ ਜੋੜੀ ਉੱਤੋਂ ਸਾਧ ਕਰਵਾਨੇ ਜਾਵਾਂ। ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ। ਅਜੀਤ ਬਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਬਹੁਤ ਹੀ ਸਤਿਕਾਰਯੋਗ ਬਾਬਾ ਲਖਵੀਰ ਸਿੰਘ ਜੀ, ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਪੰਥ ਦੇ ਮਹਾਨ ਵਿਦਵਾਨ ਨੇ, ਉਹ ਵਿਸ਼ੇਸ਼ ਤੌਰ 'ਤੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚੋਂ ਗੁਰਬਾਣੀ ਦੇ ਜਾਪ ਸਰਵਣ ਕਰਾਏ ਆ। ਸੋ ਆਓ, ਇਹ ਖੁਸ਼ੀ ਆ ਜਿਹੜੀ ਜਿੱਥੇ ਆਪਾਂ ਸਾਰਿਆਂ ਨੂੰ, ਉੱਥੇ ਮਾਂ ਬਾਪ ਨੂੰ ਵੱਡੀ ਖੁਸ਼ੀ ਹੁੰਦੀ ਬੱਚਿਆਂ ਦੇ ਵਿਆਹ ਦੀ। ਧੀ ਦੇ ਕੇ ਹੈ ਪੁੱਤ ਬਣਾਉਣਾ ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਵਾਰਾਂ ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਇੱਕੋ ਕਵਿਤਾ, ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

0: ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ, ਸਤਿਗੁਰ ਦਾਤੇ ਕਾਜ ਰਚਾਇਆ ਰੱਬ ਨੇ ਰੌਣਕਾਂ ਲਾਈਆਂ, ਬੇਬੇ ਬਾਪੂ ਸਭ ਪਰਿਵਾਰਾਂ ਖੁਸ਼ੀਆਂ ਮਲਾਈਆਂ, ਲੰਮੀਆਂ ਉਮਰਾਂ ਬਖਸ਼ੀ ਸਤਿਗੁਰੂ ਬਖਸ਼ੀ ਸਭ ਵਡਿਆਈਆਂ, ਸਭ ਸੰਗਤਾਂ ਨੂੰ ਪਾਰਸ ਵੱਲੋਂ ਲੱਖ ਲੱਖ ਹੋਣ ਵਧਾਈਆਂ। ਗੁਰੂ ਮਹਾਰਾਜ ਕਿਰਪਾ ਕਰੇ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ, ਲੰਮੀਆਂ ਉਮਰਾਂ ਚੜ੍ਹਦੀ ਕਲਾ ਵਾਲਾ ਜੀਵਨ ਹਰ ਮਦਾਨ ਫਤਿਹ ਤੰਦਰੁਸਤੀਆਂ ਬਖਸ਼ੇ। ਅਤੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਰੋਲ ਮਾਂ ਬਾਪ ਦਾ ਹੁੰਦਾ, ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ, ਮਾਂ ਮੇਰੀ ਨੇ ਲਾਡ ਲਡਾਈ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ 'ਚ ਬਾਪੂ ਰੱਬ ਬਣ ਆਣ ਖਲੋਇਆ, ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ 'ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਅੱਜ ਤੋਂ ਦੋਨਾਂ ਬੱਚਿਆਂ ਦੇ ਮਾਤਾ ਪਿਤਾ ਇੱਕ ਦੂਜੇ ਦੇ ਮਾਤਾ ਪਿਤਾ ਨੂੰ ਇਹ ਨਹੀਂ ਵੀ ਤੇਰਾ ਮਾਤਾ ਤੇਰੀ ਪਿਤਾ ਤੇਰਾ ਮੰਮੀ ਤੇਰੇ ਡੈਡੀ, ਅੱਜ ਤੋਂ ਦੋਨਾਂ ਬੱਚਿਆਂ ਦੇ ਮੇਰੇ ਹੋ ਗਏ ਇੱਧਰਲੇ ਵੀ ਅਤੇ ਉੱਧਰਲੇ ਵੀ, ਮੇਰੇ ਸ਼ਬਦ ਅੱਜ ਤੋਂ ਇਹਨਾਂ ਦੀ ਰਸਨਾ 'ਤੇ ਹੋ ਗਿਆ। ਮਹਾਰਾਜ ਕਿਰਪਾ ਕਰਨ, ਕਾਕਾ ਚਰਨਪ੍ਰੀਤ ਸਿੰਘ ਜੀ ਜੱਸਲ, ਬਹੁਤ ਹੀ ਸਤਿਕਾਰਯੋਗ ਸਰਦਾਰ ਸਵਰਨ ਸਿੰਘ ਜੀ ਜੱਸਲ ਅਤੇ ਭੈਣ ਕਰਨਜੀਤ ਕੌਰ ਜੱਸਲ ਉਹਨਾਂ ਦੇ ਲਾਡਲੇ ਸਪੁੱਤਰ, ਕਾਕਾ ਚਰਨਪ੍ਰੀਤ ਸਿੰਘ ਜੀ ਜੱਸਲ ਅਤੇ ਸਰਦਾਰ ਸੁਖਵਿੰਦਰ ਸਿੰਘ ਜੀ ਹੁੰਦਲ ਅਤੇ ਭੈਣ ਜਸਵਿੰਦਰ ਕੌਰ ਹੁੰਦਲ, ਉਹਨਾਂ ਦੀ ਲਾਡਾ ਨਾਲ ਪਾਲੀ ਹੋਈ ਧੀ ਜਸਦੀਪ ਕੌਰ ਹੁੰਦਲ ਦਾ ਸ਼ਭ ਆਨੰਦ ਕਾਰਜ ਹੋਇਆ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਮਹਾਰਾਜ ਕਿਰਪਾ ਕਰਨ ਲੰਮੀਆਂ ਉਮਰਾਂ ਚੜ੍ਹਦੀ ਕਲਾ ਵਾਲਾ ਜੀਵਨ। ਦਾਦੇ ਜੱਥੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਸੁਭਾਗੇ ਜੋੜੇ ਨੂੰ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗਿਆਨੀ ਵਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਕੋਈ ਰਸਨਾ ਬਾਂਝੀ ਨਾ ਰਹੇ, ਫਤਿਹ ਜ਼ਰੂਰ ਬੁਲਾਇਆ ਕਰੋ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ ਅਤੇ ਸਤਿਗੁਰਾਂ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸੋ ਆਓ ਸਾਧ ਸੰਗਤ ਜੀ, ਸਾਡੇ ਕੋਲ ਅਤਿ ਸਤਿਕਾਰਯੋਗ ਗਿਆਨੀ ਲਖਵੀਰ ਸਿੰਘ ਜੀ, ਹੈੱਡ ਗ੍ਰੰਥੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ, ਆਪ ਨੂੰ ਸੰਗਤਾਂ ਦੇ ਨਾਲ ਕੁਝ ਇੱਕ ਸਮੇਂ ਦੇ ਲਈ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਪਰਿਵਾਰ ਦੇ ਸੱਦੇ ਪੱਤੇ ਉੱਪਰ ਗਿਆਨੀ ਜੀ ਇੱਥੇ ਪਹੁੰਚੇ ਨੇ, ਇਹਨਾਂ ਦੇ ਨਾਲ ਗਿਆਨੀ ਬਲਦੇਵ ਸਿੰਘ ਜੀ ਉਹ ਵੀ ਆਏ ਨੇ, ਉਹਨਾਂ ਨੂੰ ਵੀ ਜਿਉ ਆਇਆ। ਆਓ ਤਿੰਨਾਂ ਪਾਸੋਂ ਆਪਾਂ ਵੱਡਮੁੱਲੇ ਵਿਚਾਰ ਸਰਵਣ ਕਰੀਏ ਜੀ। ਗਿਆਨੀ ਲਖਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਭਾਈ ਚਰਨਪ੍ਰੀਤ ਸਿੰਘ, ਸਪੁੱਤਰ ਸਰਦਾਰ ਸਵਰਨ ਸਿੰਘ, ਉਹਨਾਂ ਦੇ ਮਾਤਾ ਕਿਰਨਜੀਤ ਕੌਰ ਅਤੇ ਬੀਬਾ ਜਸਦੀਪ ਕੌਰ, ਸਪੁੱਤਰੀ ਸਰਦਾਰ ਸੁਖਮਿੰਦਰ ਸਿੰਘ, ਮਾਤਾ ਜਸਵਿੰਦਰ ਕੌਰ, ਦੋਨੇ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰੂ ਕੀ ਨਿੱਘੀ ਗੋਦ, ਗੁਰੂ ਕੇ ਦਰਬਾਰ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਪਹੁੰਚ ਕੇ ਸਤਿਗੁਰੂ ਜੀ ਦੇ ਚਰਨ ਪਰਸੇ ਆਨੰਦ ਕਾਰਜ ਦੀ ਮਰਿਆਦਾ ਜੋ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਜਾਂ ਰਹਿਤ ਮਰਿਆਦਾ ਦੇ ਵਿੱਚ ਦੱਸਿਆ, ਉਸੇ ਹੀ ਤਰ੍ਹਾਂ ਗੁਰੂ ਕੀ ਕਿਰਪਾ ਦਾ ਸਦਕਾ ਆਨੰਦ ਕਾਰਜ ਦੀ ਮਰਿਆਦਾ ਨਿਭਾਈ ਗਈ ਹੈ। ਸਭ ਤੋਂ ਪਹਿਲਾਂ ਤਾਂ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰੀਏ, ਕਿਉਂਕਿ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਸਤਿਗੁਰੂ ਜੀ ਦੀ ਮਿਹਰ ਦੀ ਨਿਗਾਹ ਹੋਵੇ ਅਤੇ ਤਾਂ ਗੁਰੂ ਕੇ ਸਿੱਖੋ ਐਸੀਆਂ ਇਹ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਜਦੋਂ ਤੋਂ ਬੱਚੇ ਘਰ ਦੇ ਵਿੱਚ ਪੈਦਾ ਹੋ ਜਾਣ, ਭਾਵੇਂ ਪੁੱਤਰ ਹੋਵੇ ਅਤੇ ਜਾਂ ਧੀ ਹੋਵੇ, ਉਸ ਸਮੇਂ ਤੋਂ ਹੀ ਮਾਤਾ ਪਿਤਾ ਦੇ ਹਿਰਦੇ ਦੇ ਵਿੱਚ ਆਸ ਬੱਝ ਜਾਂਦੀ ਹੈ ਕਿ ਕਦੋਂ ਸਾਡੇ ਬੱਚੇ ਵੱਡੇ ਹੋਣ, ਜਵਾਨ ਹੋਣ, ਵਿਆਹੁਣ ਦੇ ਯੋਗ ਹੋਣ, ਚੰਗੇ ਜੀਵਨ ਸਾਥੀ ਲੱਭ ਕੇ ਇਹਨਾਂ ਦਾ ਆਨੰਦ ਕਾਰਜ ਕਰੀਏ। ਭਾਵੇਂ ਦੂਜੇ ਧਰਮਾਂ ਦੇ ਵਿੱਚ ਕਿਤੇ ਵਿਆਹ ਕੋਈ ਵਿਆਹ ਕਹਿੰਦਾ ਹੈ, ਪਰ ਗੁਰਮਤਿ ਦੇ ਵਿੱਚ ਆਨੰਦ ਕਾਰਜ ਹਨ। ਭਾਵ ਕਿ ਜਿਸ ਕਾਰਜ ਨੂੰ ਕਰਕੇ ਆਨੰਦ ਹੀ ਆਨੰਦ ਹੋਵੇ, ਭਾਵ ਕਿ ਖੁਸ਼ੀਆਂ ਸਾਰਿਆਂ ਦੇ ਹਿਰਦੇ ਦੇ ਵਿੱਚ ਖੁਸ਼ੀਆਂ ਦੌੜ ਜਾਣ, ਸਾਰਿਆਂ ਦੇ ਹਿਰਦੇ ਦੇ ਵਿੱਚ ਖੁਸ਼ੀ ਪੈਦਾ ਹੋਵੇ। ਇਹ ਆਨੰਦ ਕਾਰਜ ਸਮਾਗਮ ਕਹਿੰਦੇ ਨੇ ਗੁਰਮਤਿ ਦੇ ਵਿੱਚ। ਅਤੇ ਸਤਿਗੁਰੂ ਜੀ ਦੀ ਕਿਰਪਾ ਹੈ, ਇੱਥੇ ਜਿਹੜੇ ਕਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਗੁਰੂ ਕੇ ਸਿੱਖ ਵੱਸਦੇ ਹੋ ਨਾ, ਵਾਕਿਆ ਹੀ ਆਨੰਦ ਕਾਰਜ ਨੂੰ ਤੁਸੀਂ ਸਮਾਗਮ ਬਣਾ ਦਿੱਤਾ। ਸਮਾਗਮ ਕਿਵੇਂ? ਜਿੰਨੀ ਵੀ ਸੰਗਤ, ਰਿਸ਼ਤੇਦਾਰ, ਸਖੇ, ਸੰਬੰਧੀ, ਸਾਰੇ ਮਾਈ ਭਾਈ ਜਿੰਨੇ ਵੀ, ਉਹ ਸਾਰੇ ਗੁਰੂ ਕੇ ਦਰਬਾਰ ਦੇ ਵਿੱਚ ਬੈਠਦੇ ਆ। ਜੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਬੱਚਿਆਂ ਦੇ ਵਿਆਹ ਕਰਨ ਵਾਸਤੇ, ਆਨੰਦ ਕਾਰਜ ਕਰਨ ਵਾਸਤੇ ਜਾਂਦੇ ਹੀ ਹੋ, ਥੋੜ੍ਹੇ ਜਿਹੇ ਮੇਨ ਮੇਨ ਜੀ ਆਉਂਦੇ ਨੇ, ਬਾਕੀ ਸਾਰੇ ਬਾਹਰ ਇੱਧਰ ਉੱਧਰ ਗੱਲਾਂ ਬਾਤਾਂ। ਪਰ ਨਹੀਂ, ਇਹ ਸਤਿਗੁਰੂ ਜੀ ਦੀ ਕਿਰਪਾ ਹੈ, ਇੱਥੋਂ ਦੇ ਸਿੱਖਾਂ ਦੇ ਉੱਪਰ ਸਿਰ 'ਤੇ ਮਿਹਰ ਭਰਿਆ ਹੱਥ ਹੈ। ਸਾਰੇ ਮਾਈ ਭਾਈ, ਬੱਚੇ, ਬਜ਼ੁਰਗ ਸਾਰੇ ਹੀ ਗੁਰੂ ਕੇ ਦਰਬਾਰ ਦੇ ਵਿੱਚ ਬੈਠਦੇ ਹੋ, ਆਨੰਦ ਕਾਰਜ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਹੋ। ਇਹ ਸਤਿਗੁਰੂ ਜੀ ਦੀ ਕਿਰਪਾ, ਗੁਰੂ ਕੀ ਬਾਣੀ ਦੇ ਵਿੱਚ ਅਤੇ ਰਹਿਤ ਮਰਿਆਦਾ ਦ੍ਰਿੜ ਕਰਵਾਉਂਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਸਕਲ ਧਰਮ ਹੈ ਗ੍ਰਿਸਤ ਪ੍ਰਧਾਨ ਹੈ। ਸਾਰੇ ਧਰਮਾਂ ਦੇ ਵਿੱਚੋਂ ਗ੍ਰਿਸਤ ਧਰਮ ਪ੍ਰਧਾਨ ਹੈ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਦੋਨਾਂ ਬੱਚਿਆਂ ਨੇ ਗ੍ਰਿਸਤ ਧਰਮ ਨੂੰ ਧਾਰਨ ਕੀਤਾ ਹੈ। ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟਾਨ ਵਾਰ ਵਾਰ ਸ਼ੁਕਰਾਨਾ ਕਰੀਏ, ਕਿਉਂਕਿ ਸਤਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਐਸੇ ਜੀਵਨ ਸਾਥੀ, ਤਾਂ ਐਸੇ ਪਰਿਵਾਰ ਇਕੱਤਰ ਮਿਲਦੇ ਨੇ, ਕਿਉਂਕਿ ਗੁਰੂ ਕੀ ਕਿਰਪਾ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਨੇ ਵਕੀਲ ਨੂੰ। ਅਤੇ ਗੁਰੂ ਕੇ ਸਿੱਖੋ, ਸਤਿਗੁਰੂ ਜੀ ਕਿਰਪਾ ਕਰਕੇ ਦੋ ਪਰਿਵਾਰਾਂ ਨੂੰ ਮਿਲਾ ਕੇ ਅਤੇ ਫਿਰ ਗ੍ਰਸਤ ਮਾਰਗ ਦੇ ਵਿੱਚ ਚੱਲਣ ਦੀ ਪ੍ਰੇਰਣਾ ਗੁਰਬਾਣੀ ਦੇ ਵਿੱਚ ਅਨੇਕਾਂ ਪ੍ਰਕਾਰ ਦਿੰਦੇ ਹਨ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਇਹ ਸੋਏ। ਪਤੀ ਪਤਨੀ ਉਹ ਨਹੀਂ ਕਹੇ ਜਾਂਦੇ ਜੋ ਇਕੱਤਰ ਹੋ ਕੇ ਬਹਿਣ, ਇਕੱਲੇ ਉਹ ਹੀ ਨਹੀਂ ਜਿਹੜੇ ਇਕੱਤਰ ਹੋ ਕੇ ਬਹਿਣ, ਇੱਕ ਜੋਤ ਦੋ ਮੂਰਤਾਂ ਹੋਣ, ਦੇਖਣ ਨੂੰ ਦੋ ਮੂਰਤਾਂ ਅਤੇ ਜੋਤ ਇੱਕ ਹੋਵੇ। ਗੁਰਬਾਣੀ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਉਦਾਹਰਨਾਂ ਦਿੱਤੀਆਂ। ਇਹਨਾਂ ਉਦਾਹਰਨਾਂ ਨੂੰ ਸਿੱਧ ਕਰਨ ਵਾਸਤੇ ਗੁਰੂ ਕੇ ਸਿੱਖਾਂ ਨੇ ਸਿੱਖੀ ਬੜੇ ਪਿਆਰ ਦੇ ਸਹਿਤ ਕਮਾਈ ਹੈ। 18ਵੀਂ ਸਦੀ ਦਾ ਇਤਿਹਾਸ ਪੜ੍ਹੀਏ, ਇੱਕ ਛੋਟੀ ਜਿਹੀ ਉਦਾਹਰਨ ਹੈ, ਸਮਾਂ ਬੜਾ ਸੀਮਿਤ ਜਿਹਾ ਹੈ, ਛੋਟੀ ਜਿਹੀ ਉਦਾਹਰਨ ਦੇਣੀ ਹੈ। ਸੰਸਾਰਕ ਤੌਰ 'ਤੇ ਕਹਿ ਦਿੰਦੇ ਨੇ ਕਿ ਇੱਕ ਜਾਨ ਇੱਕ ਜਿੰਦ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਹੈ ਸੋਏ। ਪਤੀ ਪਤਨੀ ਉਹਨਾਂ ਨੂੰ ਕਿਹਾ ਜਾਂਦਾ ਹੈ, ਮੂਰਤਾਂ ਦੋ ਹੋਣ, ਸਰੀਰ ਦੋ ਹੋਣ, ਪਰ ਜੋਤ ਇੱਕ ਹੋਵੇ। ਕਹਿਣ ਤੋਂ ਭਾਵ ਕਿ ਇੱਕ ਦੂਜੇ ਦੇ ਸਾਈਂ ਜੀਣ, ਉਹਨਾਂ ਨੂੰ ਪਤੀ ਪਤਨੀ ਕਹਿੰਦੇ ਨੇ। ਇਹਦੀ ਇਗਜੈਂਪਲ, ਇਹਦੀ ਉਦਾਹਰਨ ਇਤਿਹਾਸ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਪੇਸ਼ ਕੀਤੀ ਹੈ। ਗੁਰੂ ਕੇ ਸਿੱਖੋ, 18ਵੀਂ ਸਦੀ ਦਾ ਇਤਿਹਾਸ ਪੜ੍ਹੀਏ, ਭਾਈ ਰਾਮ ਲਾਲ ਜੀ ਹੋਏ, ਉਹਨਾਂ ਨੇ ਜਦੋਂ ਗੁਰੂ ਕੇ ਸਿੱਖਾਂ ਦੀ ਸੰਗਤ ਕੀਤੀ ਅਤੇ ਉਹਨਾਂ ਨੇ ਅੰਮ੍ਰਿਤ ਛਕ ਕੇ ਉਹਨਾਂ ਦਾ ਨਾਮ ਰੱਖਿਆ ਵਿਜੈ ਸਿੰਘ। ਵਿਜੈ ਸਿੰਘ ਦੀ ਸਿੰਘਣੀ ਦਾ ਪਤਨੀ ਦਾ ਨਾਮ ਸੀ ਸੀਲ ਕੌਰ। ਚੰਗੇ ਪਰਿਵਾਰਾਂ ਦੇ ਵਿੱਚੋਂ ਸਨ ਅਤੇ ਇਹਨਾਂ ਨੇ ਸਿੱਖੀ ਕਮਾਉਣੀ ਆਰੰਭ ਕੀਤੀ। ਉਸ ਸਮੇਂ ਦੇ ਵਿੱਚ ਜੇ ਕੋਈ ਅੰਮ੍ਰਿਤ ਛਕ ਲੈਂਦਾ ਅਤੇ ਜਿਹੜੀਆਂ ਜ਼ਾਲਮ ਸਰਕਾਰਾਂ ਉਹ ਵੈਰ ਪੈ ਜਾਂਦੀਆਂ ਸਨ। ਮੀਰ ਮੰਨੂ ਨੂੰ ਪਤਾ ਲੱਗਾ। ਇਸੇ ਹੀ ਤਰ੍ਹਾਂ ਪਹਿਲਾਂ ਸੀਲ ਕੌਰ ਨੂੰ ਕੈਦ ਕੀਤਾ, ਅਨੇਕਾਂ ਤਸੀਹੇ ਦਿੱਤੇ, ਗੁਰੂ ਕੇ ਸਿੱਖੋ ਅਨੇਕਾਂ ਤਰ੍ਹਾਂ ਦੇ ਲਾਲਚ ਦੇ ਕੇ ਅਤੇ ਮੀਰ ਮਨੂ ਨੇ ਸੀਲ ਕੌਰ ਹੋਰ ਸੁੰਦਰ ਸਰੂਪ ਵਾਲੀਆਂ ਸਿੰਘਣੀਆਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਨਿਕਾਹ ਕਰੋ। ਉਹ ਸਿੱਖ ਜੰਗਲੀ ਨੇ, ਜੰਗਲਾਂ ਦੇ ਵਿੱਚ ਤੁਰੇ ਫਿਰਦੇ, ਯੁੱਧ ਕਰਦੇ ਨੇ, ਜੰਗ ਕਰਦੇ ਨੇ, ਸਰਕਾਰ ਦੇ ਵਿਰੋਧ ਦੇ ਵਿੱਚ ਨੇ। ਉਹਨਾਂ ਨੇ ਜਦੋਂ ਮੀਰ ਮਨੂ ਨੇ ਇਹ ਕਿਹਾ, ਅਨੇਕਾਂ ਤਸੀਹੇ ਝੱਲੇ, ਅਨੇਕਾਂ ਤਸੀਹੇ ਝੱਲ ਕੇ ਵੀ ਗੁਰੂ ਕੇ ਸਿੱਖ ਸਿੰਘਣੀਆਂ ਰਹਿਤ ਬਹਿਤ ਦੇ ਵਿੱਚ, ਗੁਰਸਿੱਖੀ ਦੇ ਵਿੱਚ ਪ੍ਰਪੱਕ ਰਹੀਆਂ। ਇਸੇ ਹੀ ਤਰ੍ਹਾਂ ਕਿਸੇ ਕਾਰਨ ਕਰਕੇ ਜਿਹੜਾ ਵਿਜੈ ਸਿੰਘ ਸੀ ਨਾ, ਉਹ ਵੀ ਕੈਦ ਦੇ ਵਿੱਚ ਹੋਇਆ। ਮੀਰ ਮਨੂ ਦੇ ਮਰਨ ਤੋਂ ਬਾਅਦ ਗੁਰੂ ਕਾ ਸਿੱਖ ਇਹ ਵਿਜੈ ਸਿੰਘ ਵੀ ਕੈਦ ਦੇ ਵਿੱਚ ਹੋਇਆ। ਇਹਨੂੰ ਵੀ ਬੜੇ ਤਸੀਹੇ ਦਿੱਤੇ, ਮੁਰਾਦ ਬੇਗਮ ਨੇ, ਮੀਰ ਮਨੂ ਦੇ ਘਰ ਵਾਲੀ ਬੇਗਮ ਸੀ, ਉਹਨੇ ਵੀ ਬੜੇ ਤਸੀਹੇ ਦਿੱਤੇ। ਇਹਨੂੰ ਵੀ ਮਨਾਇਆ ਜਾ ਰਿਹਾ ਸੀ ਕਿ ਤੇਰਾ ਨਿਕਾਹ ਕਰ ਦਿੱਤਾ ਜਾਵੇਗਾ, ਤੂੰ ਸਿੱਖ ਧਰਮ ਛੱਡ ਕੇ ਮੁਸਲਮਾਨ ਬਣ ਜਾ। ਇੰਨੇ ਤਸੀਹੇ ਝੱਲ ਕੇ ਵੀ ਦੋਨੇ ਹੀ ਪਰਪੱਕ ਰਹੇ। ਕਿਸੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ, ਗੁਰੂ ਕੇ ਸਿੱਖਾਂ ਨੇ ਹਮਲਾ ਕੀਤਾ, ਜਿੰਨੇ ਵੀ ਸਿੰਘ ਸਿੰਘਣੀਆਂ ਕੈਦ ਦੇ ਵਿੱਚ ਸਨ ਉਹਨਾਂ ਨੂੰ ਛਡਾਇਆ ਗਿਆ। ਛਡਾਉਂਦਿਆਂ ਹੋਇਆਂ ਜਦੋਂ ਯੁੱਧ ਹੋਇਆ ਨਾ, ਅਤੇ ਉਹ ਯੁੱਧ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਪੂਰੀ ਆਪਣੀ ਫੌਜ ਲਾ ਕੇ, ਵਾਹ ਲਾ ਕੇ ਸਿੰਘਣੀਆਂ ਨੂੰ ਕੈਦ ਦੇ ਵਿੱਚੋਂ ਛਡਾ ਲਿਆਂਦਾ। ਜਦੋਂ ਯੁੱਧ ਹੋ ਰਿਹਾ ਸੀ ਅਤੇ ਭਾਈ ਵਿਜੈ ਸਿੰਘ ਜੀ ਜ਼ਖਮੀ ਹੋ ਗਏ, ਬਹੁਤੇ ਜ਼ਿਆਦਾ ਜ਼ਖਮੀ ਹੋਏ। ਯੁੱਧ ਦੇ ਵਿੱਚ ਜਦੋਂ ਜ਼ਖਮੀ ਹੋਏ, ਇੰਨੇ ਫੱਟੜ ਹੋ ਗਏ ਕਿ ਯੁੱਧ ਦੀ ਸਮਾਪਤੀ ਹੋ ਗਈ। ਜਦੋਂ ਫੱਟੜ ਭਾਈ ਵਿਜੈ ਸਿੰਘ ਨੂੰ ਚੱਕ ਕੇ ਲਿਆਂਦਾ, ਹੋਰ ਸਿੰਘਾਂ ਦਾ ਇਲਾਜ ਕੀਤਾ, ਕੁਝ ਬਚ ਗਏ, ਕੁਝ ਸ਼ਹੀਦੀਆਂ ਪ੍ਰਾਪਤ ਕਰ ਗਏ। ਭਾਈ ਵਿਜੈ ਸਿੰਘ ਜੀ ਨੂੰ ਆਪਣੇ ਡੇਰੇ ਦੇ ਵਿੱਚ, ਜੰਗਲ ਦੇ ਵਿੱਚ ਜਿੱਥੇ ਅਸਥਾਨ ਸੀ ਉੱਥੇ ਪਾ ਕੇ, ਅਤੇ ਗੁਰੂ ਕੇ ਸਿੱਖਾਂ ਨੇ ਸਾਰੀ ਯੁੱਧ ਦੀ ਗਾਥਾ ਪੁੱਛੀ। ਜਦੋਂ ਯੁੱਧ ਦੀ ਗਾਥਾ ਪੁੱਛੀ, ਭਾਈ ਵਿਜੈ ਸਿੰਘ ਨੇ ਸਾਰੇ ਸਿੰਘਾਂ ਦੇ ਜਥੇ ਦੇ ਵਿੱਚ ਇਹ ਬਚਨ ਕੀਤੇ ਕਿ ਹੁਣ ਗੁਰੂ ਕਾ ਬੁਲਾਵਾ ਆ ਗਿਆ, ਮੈਂ ਚਲੇ ਜਾਣਾ ਹੈ, ਇਸ ਕਰਕੇ ਤੁਸੀਂ ਮੈਨੂੰ ਬਾਣੀ ਦਾ ਪਾਠ ਸੁਣਾਓ। ਬਾਣੀ ਦਾ ਪਾਠ ਭਾਈ ਵਿਜੈ ਸਿੰਘ ਨੇ ਆਪਣੀ ਸਿੰਘਣੀ ਸੀਲ ਕੌਰ ਨੂੰ ਕਿਹਾ ਕਿ ਮੈਨੂੰ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣਾਓ। ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ, ਸਲੋਕ ਪੜ੍ਹਿਆ, ਪਵਨ ਗੁਰੂ ਪਾਣੀ ਪਿਤਾ, ਅਖੀਰਲੀਆਂ ਪੰਕਤੀਆਂ ਪੜ੍ਹੀਆਂ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਜਦੋਂ ਅਖੀਰਲੀਆਂ ਪੰਕਤੀਆਂ ਪੜ੍ਹੀਆਂ, ਭਾਈ ਵਿਜੈ ਸਿੰਘ ਜੀ ਦਾ ਛੋਟਾ ਜਿਹਾ ਭਚੰਗੀ ਸੀ 7 ਕੁ ਸਾਲ ਦਾ ਵਰਿਆਮ ਸਿੰਘ, ਉਹਨੂੰ ਜਥੇ ਦੇ ਜਥੇਦਾਰਾਂ ਦੇ ਹੱਥ ਦੇ ਵਿੱਚ ਉਹਦਾ ਹੱਥ ਫੜਾਇਆ ਅਤੇ ਭਾਈ ਵਿਜੈ ਸਿੰਘ ਨੇ ਕਿਹਾ ਕਿ ਇਹਨੂੰ ਗੁਰਸਿੱਖ ਸੰਪੂਰਨ ਤੌਰ 'ਤੇ ਤੁਸੀਂ ਬਣਾਉਣਾ ਹੈ, ਇਹ ਹੁਣ ਤੁਹਾਡੇ ਹੱਥ ਵਸ ਹੈ। ਗੁਰੂ ਕੇ ਸਿੱਖਾਂ ਨੂੰ ਆਪਣੇ ਭੁਚੰਗੀ ਦਾ ਹੱਥ ਫੜਾ ਕੇ ਅਤੇ ਆਪ ਭਾਈ ਵਿਜੈ ਸਿੰਘ ਨੇ ਗੱਜ ਕੇ ਫਤਿਹ ਬੁਲਾਈ ਅਤੇ ਗੁਰੂ ਕੇ ਚਰਨਾਂ ਦੇ ਵਿੱਚ ਜਾ ਬਿਰਾਜੇ। ਸਿਰਾਣੇ ਵੱਲ ਬੀਬੀ ਸੀਲ ਕੌਰ ਬੈਠੀ ਹੋਈ ਸੀ। ਜਦੋਂ ਸੀਲ ਕੌਰ ਨੇ ਦੇਖਿਆ ਕਿ ਮੇਰੇ ਪ੍ਰਾਨਪਤੀ ਜੀ ਅਕਾਲ ਚਲਾਣਾ ਕਰ ਗਏ ਨੇ, ਸ਼ਹੀਦ ਹੋ ਗਏ ਨੇ, ਗੁਰੂ ਕੀ ਜੋਤ ਦੇ ਵਿੱਚ ਮਿਲ ਗਏ ਨੇ, ਅਤੇ ਉਹ ਬੀਬੀ ਸੀਲ ਕੌਰ ਨੇ ਵੀ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਗੁਰੂ ਕੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਅਤੇ ਆਪਣੇ ਪ੍ਰਾਨਪਤੀ ਵਿਜੈ ਸਿੰਘ ਦੇ ਛਾਤੀ ਦੇ ਉੱਪਰ ਸਿਰ ਰੱਖਦਿਆਂ ਸਾਰ ਹੀ ਉਹਦੇ ਵੀ ਸਰੀਰ ਦੇ ਵਿੱਚੋਂ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ। ਇਹ ਹੈ ਇੱਕ ਜੋਤ ਦੋ ਸਰੀਰ ਅਤੇ ਇੱਕ ਜੋਤ ਕਹਿਣ ਤੋਂ ਭਾਵ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਇਹ ਸੋਏ। ਇਹ ਗੁਰੂ ਕੇ ਸਿੱਖਾਂ ਨੂੰ ਕਿਵੇਂ ਗੁਰੂ ਕੇ ਸਿੱਖਾਂ ਨੇ ਆਪਸੀ ਆਪਣੇ ਪਰਿਵਾਰ ਦੇ ਵਿੱਚ ਪਿਆਰ ਰੱਖਣਾ, ਕਹਿਣ ਤੋਂ ਭਾਵ ਗੁਰੂ ਕੇ ਬਾਣੀ ਦੇ ਵਿੱਚ ਬਚਨ ਆਏ ਨੇ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਇਹ ਸੋਏ। ਐਸਾ ਪਿਆਰ ਹੋਣਾ ਚਾਹੀਦਾ ਹੈ ਜੋ ਜਦੋਂ ਬੱਚੇ ਜਵਾਨ ਹੁੰਦੇ ਨੇ ਨਾ, ਇੱਕ ਹੁਣ ਹਾਸ-ਰਾਸ ਵਾਲਾ ਬਚਨ ਹੈ, ਜਦੋਂ ਬੱਚੇ ਜਵਾਨ ਹੁੰਦੇ ਮਾਤਾ ਪਿਤਾ ਫੋਨ ਕਰਕੇ ਪੁੱਛਦੇ ਨੇ ਕਿ ਪੁੱਤਰ ਕਿੱਥੇ ਹੈ, ਕਿੰਨੇ ਟਾਈਮ ਤੱਕ ਆਉਣਾ ਘਰ ਦੇ ਵਿੱਚ, ਬੱਚੇ ਕਹਿੰਦੇ ਨੇ, ਪੁੱਤਰ ਕਹਿ ਦਿੰਦਾ। ਚਨਪ੍ਰੀਤ ਸਿੰਘ ਵੀ ਇਹਦੇ ਜੀਵਨ ਦੇ ਵਿੱਚ ਵੀ ਕਦੇ ਹੋਇਆ ਹੋਵੇਗਾ, ਐਵੇਂ ਕਹਿ ਦਿੰਦੇ ਨੇ ਕਿ ਬਸ 5-10 ਮਿੰਟਾਂ 'ਚ ਆ ਗਏ, ਅਤੇ ਘੰਟਾ ਲੰਘ ਜਾਂਦਾ, 2 ਘੰਟੇ ਲੰਘ ਜਾਂਦੇ ਨੇ, ਤੋ ਮਾਤਾ ਪਿਤਾ ਉਡੀਕਦੇ ਰਹਿੰਦੇ। ਪੁੱਤਰ ਚਨਪ੍ਰੀਤ ਸਿੰਘ, ਹੁਣ ਇਹ ਬੇਨਤੀ ਹੈ, ਇਹ ਗੁਰੂ ਕੀ ਸਿੱਖਿਆ ਹੈ, ਗੁਰੂ ਕੇ ਦਰਬਾਰ ਦੇ ਵਿੱਚ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠਿਆਂ ਹੋਇਆਂ ਸਿੱਖਿਆ ਕਿ ਕਦੇ ਵੀ ਇੱਕ ਦੂਜੇ ਦੇ ਕੋਲੋਂ ਕੋਈ ਓਹਲਾ ਨਹੀਂ ਰੱਖਣਾ ਅਤੇ ਹੁਣ ਜਿੰਨਾ ਟਾਈਮ ਦਿਓਗੇ ਨਾ ਓਨੇ ਟਾਈਮ 'ਤੇ ਪਹੁੰਚਣਾ ਪੈਣਾ ਹੁਣ ਕਿਉਂਕਿ ਗੁਰੂ ਕੀ ਹਜ਼ੂਰੀ ਦੇ ਵਿੱਚ ਤੁਸੀਂ ਦੋਨੇ ਪਤੀ ਪਤਨੀ ਹੋ ਅਤੇ ਪੁੱਤਰੀ ਜਸਦੀਪ ਕੌਰ ਦੇ ਨਾਲ ਜੋ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਬੇਨਤੀ ਹੋਈ ਇਹ ਗੁਰੂ ਕੇ ਪਿਆਰਿਓ ਜਿਹੜਾ ਰਿਸ਼ਤਾ ਹੈ ਨਾ ਇਹ ਜਨਮਾਂ ਜਨਮਾਤਰਾਂ ਦਾ ਧੁਰ ਤੋਂ ਲਿਖਿਆ ਹੋਇਆ ਰਿਸ਼ਤਾ ਹੈ ਇਹ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਗੁਰੂ ਕੀ ਬਾਣੀ ਦੇ ਸਿਧਾਂਤ ਦੇ ਮੁਤਾਬਕ ਇਤਿਹਾਸ ਦੇ ਵਿੱਚੋਂ ਬਚਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਦੋਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਦੋਨੇ ਹੀ ਪਰਿਵਾਰ ਗੁਰੂ ਘਰ ਦੇ ਸੇਵਕ ਨੇ ਦੋਨਾਂ ਪਰਿਵਾਰਾਂ ਨੂੰ ਜਦੋਂ ਵੀ ਪਤਾ ਲੱਗੇ ਕਿ ਗੁਰੂ ਘਰ ਦੇ ਵਿੱਚ ਇਹ ਸੇਵਾ ਹੋਣ ਵਾਲੀ ਬੜੀ ਭਾਵਨਾ ਦੇ ਸਹਿਤ ਸੇਵਾ ਕਰਦੇ ਹਨ ਇਸ ਕਰਕੇ ਪਰਿਵਾਰਾਂ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਬਹੁਤ ਧੰਨਵਾਦ ਗਿਆਨੀ ਲਖਵੀਰ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਬਹੁਤ ਹੀ ਪ੍ਰੇਮ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਰਾਹੀਂ ਅਤੇ ਗੁਰ ਇਤਿਹਾਸ ਰਾਹੀਂ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਸੋ ਸਤਸੰਗ ਜੀ ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਇਆ ਹੈ ਆਪ ਸਮੂਹ ਸੰਗਤਾਂ ਨੇ ਉੱਥੇ ਪਹੁੰਚਣਾ ਹੈ ਪਰਿਵਾਰਾਂ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ ਜ਼ਰੂਰ ਛਾ ਕੇ ਜਾਣਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਬੀਬੀਆਂ ਨੂੰ ਖਾਸ ਤੌਰ 'ਤੇ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਦੀ ਹਜ਼ੂਰੀ ਵਿੱਚ ਵਧਾਈਆਂ ਸਾਂਝੀਆਂ ਕਰਨ ਤੋਂ ਮਿਲਣ ਗਿਲਣ ਤੋਂ ਗੱਲਾਂ ਬਾਤਾਂ ਕਰਨ ਤੋਂ ਪਰਹੇਜ਼ ਰੱਖਿਓ ਜਿਵੇਂ ਸਤਿਕਾਰ ਦੇ ਨਾਲ ਡਿਸਿਪਲਿਨ ਦੇ ਵਿੱਚ ਅਸੀਂ ਆਏ ਸੀ ਉਸੇ ਤਰੀਕੇ ਦੇ ਨਾਲ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਨਾਲ ਨਾਲ ਦੇਗ ਛੱਕ ਕੇ ਨਮਸਕਾਰ ਕਰਕੇ ਆਪ ਜੀ ਵਾਕਆਊਟ ਕਰੀ ਚੱਲੋ ਕਿਉਂਕਿ ਥੱਲੇ ਚੱਲ ਕਰਕੇ ਮਿਲ ਸਕਦੇ ਆ ਪਰ ਮਹਾਰਾਜ ਹਜ਼ੂਰੀ ਸਤਿਕਾਰ ਨੂੰ ਮੁੱਖ ਰੱਖਦੇ ਆ ਪਲੀਜ਼ ਟਰਾਈ ਟੂ ਅਵੋਇਡ ਇਟ ਇਨ ਦਾ ਮੇਨ ਹਾਲ ਆਈ ਰਿਪੀਟ ਇਟ ਅਗੇਨ ਹੁਣ ਇਹ ਗੱਲਾਂ ਬਾਤਾਂ ਹੋਣ ਲੱਗ ਗਈਆਂ ਸਾਧ ਸੰਗਤ ਜੀ ਮੈਨੂੰ ਗਿਆਨੀ ਜੀ ਵੀ ਕਹਿ ਕੇ ਗਏ ਨੇ ਬੀਬੀਆਂ ਥੋੜ੍ਹੀ ਜਿਹੀਆਂ ਮਾਈਆਂ ਰੱਬ ਰਜਾਈਆਂ ਕਿਰਪਾ ਕਰੋ ਸੋ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਅਤੇ ਲੱਖ ਲੱਖ ਵਧਾਈਆਂ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਾਉਂ ਪੂਜੀਏ ਨਾਉਂ ਮੰਨੀਏ, ਨਾ ਇਹ ਕਿਲਵਿਖ ਸਭ ਹਿਰਿਆ, ਜਿੰਨੀ ਨਾਮ ਧਿਆਏ ਇੱਕ ਮਨ ਇੱਕ ਚਿੱਤ, ਸੇ ਆਸਥਿਰ ਜਗ ਰਿਆ। ਸਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਏ ਗੁਰ ਕੈ ਸਹਿ ਸੁਭਾਏ, ਆਤਮੇ ਨੂੰ ਆਤਮੇ ਕੀ ਪ੍ਰਤੀਤ ਹੋਏ, ਤਾਂ ਕਰ ਹੀ ਪਰਚਾ ਪਾਏ। ਆਤਮਾ ਡੋਲ ਨਾ ਡੋਲੇ ਗੁਰ ਕੇ ਭਾਏ ਸੁਭਾਏ, ਗੁਰ ਬਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚੋਂ ਜਾਏ। ਖਿਨ ਪਲ ਹਰ ਨਾਮ ਮਨ ਵਸੇ ਸਭ ਅੱਠ ਸੱਠ ਤੀਰਥ ਨਾਏ, ਸੱਚੇ ਮੈਣ ਨਾ ਲੱਗੇ ਮਲ ਲੰਘੇ ਦੂਜੇ ਪਾਏ, ਧੋਤੀ ਮੋਲ ਨਾ ਉਤਰੇ ਜੇ ਅੱਠ ਸੱਠ ਤੀਰਥ ਨਾਏ। ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ, ਨਾਨਕ ਮੈਲਾ ਉਜਲ ਤਾਂ ਥੀ ਹੈ ਜਾਂ ਸਤਿਗੁਰ ਮਾਏ ਸਮਾਏ। ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਗੁਰਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਿਰਾਏ, ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ। ਗੁਰਮੁਖੀ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਧ, ਮਨ ਹੀ ਮੰਜ ਸਮਾਏ, ਮਨ ਜੋ ਇੱਛੇ ਸੋ ਲਹੇ ਸੱਚੇ ਸ਼ਬਦ ਸੁਭਾਏ। ਅੰਮ੍ਰਿਤ ਨਾਮ ਸਦ ਪੁੰਜੀਐ ਗੁਰਮੁਖ ਕਾਰ ਕਮਾਏ, ਬਿਣ ਮਨੇ ਜੇ ਹੋਰੀ ਨਾਲ ਦੂਜਣਾ ਜਾਸੀ ਜਨਮ ਗਵਾਏ। ਮਨਮੁਖੀ ਮਨ ਹਠਾਰਿਆ ਕੂੜਕ ਸਤ ਕਮਾਏ, ਗੁਰਪ੍ਰਸਾਦੀ ਮਨ ਜਿਣੇ ਹਰ ਸੇਤੀ ਲਿਵਲਾਏ, ਨਾਨਕ ਗੁਰਮੁਖ ਸੱਚ ਸਮਾਵੈ, ਨਾਨਕ ਗੁਰਮੁਖ ਸੱਚ ਕਮਾਵੈ, ਮਨ ਮੁਖਾਵੈ ਜਾਏ ਪੌੜੀ, ਹਰ ਕੇ ਸੰਤ ਸੁਣੋ ਜਨ ਪਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ, ਹਰਿ ਅੰਮ੍ਰਿਤ ਖਤਾ ਸ੍ਰੇਸ਼ਟੀ ਉੱਤਮ, ਗੁਰਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਗਾਸ ਮਿਟਿਆ ਅੰਧਾਰਾ, ਜਿਉਂ ਸੂਰਜ ਰਹਿਣ ਕੀ ਰਾਖੀ, ਅਦਿਸ਼ਟ ਅਗੋਚਰ ਅਲਖ ਨਿਰੰਜਣ, ਸੋ ਦੇਖਿਆ ਗੁਰ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਬਲਾਏ, ਸਤਿਗੁਰ ਜਿਨੀ ਨਾ ਸੇਵਿਓ ਤਿਨਾ ਵਿਰਥਾ ਜਨਮ ਗਵਾਏ, ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੁ ਨਾ ਜਾਏ। ਮਹੱਲਾ ਤੀਜਾ। ਮਨ ਵੇਕਾਰੀ ਵੇੜਿਆ ਵੇਕਾਰਾਂ ਕਰਮ ਕਮਾਏ, ਦੂਜੇ ਭਾਈ ਅਗਿਆਨੀ ਪੂਜਦੇ ਦਰਗੈ ਮਿਲੇ ਸਜਾਏ, ਆਤਮ ਦਿਓ ਪੂਜੀਏ ਬਿਨ ਸਤਿਗੁਰ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਰਾਤ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਧੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਲੱਖ 84 ਫੇਰ ਪਇਆ ਮਰ ਜੰਮੇ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਭ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੈ ਸੋਏ। ਮਹੱਲਾ ਤੀਜਾ। ਸੋ ਭਗੌਤੀ ਜੋ ਭਗਵੰਤੇ ਜਾਣੇ, ਗੁਰਪ੍ਰਸਾਦੀ ਆਪ ਪਛਾਣੇ, ਧਾਵਤ ਰਾਖੇ ਇੱਕ ਤਕਾਰੇ ਆਣੇ, ਜੀਵਤ ਮਰੇ ਹਰ ਨਾਮ ਬਖਾਣੇ, ਐਸਾ ਭਗਾਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗੌਤੀ ਕਹਾਏ, ਪਖੰਡ ਪਹਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ, ਸਤ ਸੰਗਤ ਸਿਉਂ ਬਾਦ ਰਚਾਏ, ਅਨਦਿਨ ਦੁਖੀਆ ਦੂਜੇ ਪਾਏ ਰਚਾਏ, ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ, ਸਤਿਗੁਰ ਜਿਨੀ ਧਿਆਇਆ ਸੇ ਕੜਨਾ ਸਬਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਗਾਈ, ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ, ਤਿਨ ਇੱਥੇ ਉੱਥੇ ਮੁਖੀ ਉਜਲੇ ਹਰ ਦਰਗਹਿ ਪੈਂਦੇ ਜਾਈ। ਸਲੋਕ ਮਹੱਲਾ ਦੂਜਾ।

ਜੋ ਸਿਰ ਸਾਈ ਨਾ ਨਿਭੇ ਸੋ ਸਿਰ ਦੀਜੇ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਯਾਰ। ਮਹੱਲਾ ਪੰਜਵਾਂ, ਮੁੰਡੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਆਸ, ਕਸਤੂਰੀ ਕਹਿ ਭੋਲੜੇ ਗੰਦੇ ਡੁੰਮ ਪਿਆਸ ਪੌੜੀ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭ ਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤਿ ਅਵਸਰ ਲਏ ਛੁਡਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਸੋ ਗੁਰਮੁਖ ਨਾਮ ਜਪਿਆ ਵਡਪਾਗੇ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਅਰਾਧ ਸਭ ਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਬੇਸ ਕਰੀ ਕਰੂਪ ਕੁਲੱਖਣੀ ਮਨ ਖੋਟੇ ਕੁੜਿਆਰ, ਪਿਰਕੇ ਭਾਣੇ ਨਾ ਚੱਲੇ ਹੁਕਮ ਕਰੇ ਗਵਾਰ, ਗੁਰ ਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨਾ ਸਕੀਏ ਜੋ ਧੁਰ ਲਿਖਿਆ ਕਰਤਾਰ, ਮਨ ਤਨ ਸੌਪੇ ਕੰਤ ਕੋ ਸ਼ਬਦੇ ਧਰੇ ਪਿਆਰ, ਬਿਨ ਨਾਵੇ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ, ਨਾਨਕ ਸਾ ਸੁਆਲਿਓ ਸੁਲੱਖਣੀ ਜੇ ਰਾਵੀ ਸਿਰਜਣਹਾਰ। ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ ਤਿਸਦਾ ਨਾ ਦਿਸੇ ਔਰ ਵਾਰ ਨਾ ਪਾਰ, ਮਨਮੁਖ ਗਿਆਨੀ ਮਹਾਂ ਦੁੱਖ ਪਾਇੰਦੇ ਡੂਬੇ ਹਰ ਨਾਮ ਵਿਸਾਰ, ਭੜਕੇ ਉੱਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ, ਸਤਿਗੁਰ ਸੇਵੇ ਆਪਣਾ ਭਉ ਜਲੀ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵ ਹੈ ਸੱਚ ਨਾਮ ਔਰ ਅਧਾਰ ਪੌੜੀ, ਹਰ ਜਲ ਥਲ ਮਈਅਲ ਭਰਪੂਰ ਦੂਜਾ ਨਾਹੀ ਕੋਏ, ਹਰ ਆਪ ਬਹਿ ਕਰ ਨਿਉ ਕੁੜਿਆਰ ਸਭ ਮਾਰ ਕਢੋਏ, ਸਚਿਆਰਾਂ ਦੇ ਵਡਿਆਈ ਹਰ ਧਰਮ ਨਿਉ ਕੀ ਹੋਏ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ, ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ। ਸਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਛੋਡਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੋਕੇ ਜਲਦੀ ਕਰੇ ਪੁਕਾਰ, ਨਾਨਕ ਬਿਨ ਨਾ ਵੇਕ ਰੂਪਕ ਸੋਹਣੀ ਪਰ ਹਰ ਛੋਡੀ ਪਤਾਰ। ਮਹੱਲਾ ਤੀਜਾ। ਸ਼ਬਦ ਰਤੀ ਸੁਹਾਗਣੀ ਸਤਿਗੁਰ ਕੇ ਪਾਏ ਪਿਆਰ, ਸਦਾ ਰਾਵੇ ਪਿਰਿਆ ਆਪਣਾ ਸੱਚੇ ਪ੍ਰੇਮ ਪਿਆਰ, ਅਤ ਸੁਆਲਿਓ ਸੁੰਦਰੀ ਸੋਭਾ ਬਾਂਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ, ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ, ਹਰ ਤੁਦਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰੱਖਿਆ, ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੋਂ ਤੂੰ ਡਾਢਿਆ, ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ, ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ। ਸਲੋਕ ਮਹੱਲਾ ਤੀਜਾ। ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਏ, ਕਿਰਪਾ ਕਰੀ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਣ ਕਰਤੇ ਵਸ ਹੈ ਗੁਰਮੁਖ ਬੂਝੇ ਕੋਏ। ਮਹੱਲਾ ਤੀਜਾ। ਨਾਨਕ ਹਰ ਨਾਮ ਜਿੰਨੀ ਅਰਾਧੇ ਆਂਦਿਨ ਹਰ ਲਈ ਬਲਾ ਤਾਰ, ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੈ ਕਾਰ, ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ, ਗੁਰ ਪ੍ਰਸਾਦੀ ਜਿਨ ਬੂਝਿਆ ਤਿੰਨ ਪਾਇਆ ਮੋਖ ਦੁਆਰ, ਮਨਮੁਖ ਹੁਕਮ ਨ ਜਾਣੀ ਤਿੰਨ ਮਾਰੇ ਜੰਮ ਜੰਦਾਰ, ਗੁਰਮੁਖ ਜਿਨੀ ਅਰਾਧਿਆ ਤਿੰਨੀ ਤਰਿਆ ਭਉ ਜਲ ਸੰਸਾਰ, ਸਭ ਯੋਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ, ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ, ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ, ਕਾੜਾ ਅੰਦੇਸਾ ਕਿਉਂ ਕੀਜੇ ਜਾਂ ਨਾਹੀ ਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਉ ਪਾਪੀ ਨਰ ਹਾਰਦਾ, ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰਧਾਰ, ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ, ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਭਾਈਏ ਜਾਂ ਕੋ ਨਦਰ ਕਰੇ, ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ, ਹੋਮੇ ਮਾਰ ਮਿਲਾਇਨ ਗੁਰ ਕੇ ਸ਼ਬਦ ਤਰੇ, ਨਾਨਕ ਸਹਿਜ ਸੰਭਾਲੀਅਨ ਹਰੇ ਆਪਣੀ ਕਿਰਪਾ ਕਰੇ ਪੌੜੀ, ਹਰੇ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਾ ਕਾਲੀਅਨ, ਹਰ ਭਗਤਾਂ ਨਾਉਂਦੇ ਆਨੰਦ ਥਿਰ ਘਰੀ ਬਹਾਲੀਅਨ,
ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲੀਅਨ ਹਰ ਭਗਤਾਨੋਂ ਦੇ ਪਿਆਰ ਕਰ ਅੰਗ ਨਿਸਤਾਰੀਅਨ ਸਲੋਕ ਮਹੱਲਾ ਪਹਿਲਾ ਕੋ ਬੁੱਧ ਡੂਮਣੀ ਕੋ ਦਿਆ ਕਸਾਇਣ ਪਰ ਨਿੰਦਾ ਕੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਰ ਨਾਉਣ ਨਾਵਣ ਨਾਉ ਜਪੇਹੀ ਨਾਨਕੇ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬੰਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾ ਤਾਰ ਹੋਮ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁੱਖ ਸਾਦੀ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੀਐ ਉਲਟੀ ਪਈ ਨਵ ਨਿਧ ਖਰਚਿਓ ਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਬਸੇ ਨਿਜ ਥਾਓ ਥਾਏ ਨਿਜ ਥਾਏ ਅਨਹਦ ਧੁਣੀ ਸਦ ਵੱਜਦੇ ਉਨ ਮਨ ਹਰ ਲਿਵਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੇ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹੋਂ ਟਾਢੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁੱਖ ਲਾਇਆ ਹਰ ਪੁੱਛਿਆ ਢਾਡੀ ਸਦਕੇ ਕਿਤੇ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁੱਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਮ ਕਬੀਰ ਜੀਓ ਕਾ ਏਕ ਸੁਆਨ ਕੇ ਘਰ ਗਾਵਣਾ ਜਾਣਨੀ ਜਾਣਤ ਸੁੱਧ ਵਟਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਦਕ ਲਾੜ ਤਰ ਪੇਖਤ ਹੀ ਜਮ ਰਾਓ ਹਸੇ ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਹਿਆ ਹੈ ਮਾਇਆ ਰਹਾਓ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਹਚੋ ਮਰਨ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਇਨ ਵਿਦ ਭਵ ਸਾਗਰ ਤਰਨ ਜਾਂ ਤਿਸ ਪਾਵੇ ਤਾਂ ਲਾਗੇ ਪਹੋ ਭਰਮ ਪਲਾਵਾ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਗੁਰ ਪ੍ਰਸਾਦ ਅੰਤਰ ਲਿਵਲਾਗੇ ਇਤ ਸੰਗਤ ਨਾਹੀ ਮਰਨ ਹੁਕਮ ਪਛਾਣ ਤਾਂ ਖਸਮੇ ਮਿਲਣਾ ਰਹਾਓ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਆਂਗਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਬਿਗਸੇ ਕਮਲਾ ਜਿਉਂ ਹਰ ਘਰ ਜੋ ਹੈ ਨਾ ਕਪਟ ਨਰਾ ਦੂੜਾ ਆਇਓ ਏ ਜਮੇ ਤਣਾ ਤਿਨ ਆਗਲੜੇ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜ ਨਾਏ ਕਹੇ ਮਿਲ ਮੇਰੇ ਬੇਠਲਾ ਲੈ ਬਾਹੜੀ ਬਲਾਏ ਮਿਲ ਮੇਰੇ ਰਮਈਆ ਮੈਂ ਲੈ ਛੁਡਾਏ ਰਹਾਓ ਅਣਕ ਅਣਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਪਹਿ ਅਮਰ ਪਿਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਬਿਕਮ ਕੋਰ ਪੰਥ ਚਾਲਣਾ ਪ੍ਰਾਣੀ ਰਵ ਸਚ ਤਹਿ ਨਾ ਪ੍ਰਵੇਸ਼ਨ ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜੀਏ ਸੰਸਾਰਨ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖ ਲੀਏ ਧਰਮ ਰਾਓ ਤੈ ਕਰ ਦਲ ਕਰਨ ਮਹਾਂਬਲੀ ਤਿਨ ਆਗਲੜੇ ਮੈਂ ਰਹਿਣ ਨਾ ਜਾਏ ਜੇ ਕੋ ਮੋਹ ਉਪਦੇਸ਼ ਕਰਤ ਹੈ ਤਾਂ ਬਣ ਤ੍ਰਿਣ ਰਤੜਾ ਨਾਰਾਇਣ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਤ ਤ੍ਰਿਲੋਚਨ ਰਾਮਈਆ ਸ਼੍ਰੀ ਰਾਗ ਭਗਤ ਕਬੀਰ ਜੀਓ ਕਾ ਆਚਾਰ ਜੇ ਕੁ ਸੁਣੋ ਰੇ ਪੰਡਿਆ ਅਬ ਕਿਛ ਕਹਿਣ ਨਾ ਜਾਈ ਸੁਰ ਨੜ ਗਣ ਗੰਧਾਰੋ ਜਿਨ ਮੋਹੇ ਤ੍ਰਿਪਵਣ ਮੇਖੁ ਲੀਲਾਏ ਰਾਜਾ ਰਾਮ ਅਨਹਦ ਕਿੰਗੁਰੀ ਵਾਜੇ ਜਾਂ ਕੀ ਦਿਸ਼ਟ ਨਾਦ ਲਿਵ ਲਾਗੇ ਰਹਾਓ ਪਾਠੀ ਗਗਨ ਸਿੰਘ ਯਾਰ ਚੁੰਘਿਆ ਕਣਕ ਕਲ ਸਿੱਖ ਪਾਇਆ ਤਿਸ ਮੈਂ ਤਾਰ ਚੋ ਯਤ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਸੋ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੈਂ ਏਕ ਹੈ ਜੋਗੀ ਤੀਨ ਪਵਨ ਮੈਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਪਰਮ ਪੁਲਾਨੀ
मन राम रसायण माता, श्री राग बाणी भगत वेणी जीओ की, पहरियां के घर गावना एक ओंकार सतगुर प्रसाद। रे नर गर्भ कुंडला अब आछत उर्द ध्यान लिबलागा, मृतक पिंड मद पद मद नायन सेक ज्ञान सोनागा, ते दिन समल कष्ट महा दुख अब चित अधिक पसारिया, गर्भ छोड़ मित्र मंडलाया तो नर हर मनो विसारिया, फिर पछतावेगा मोड़िया तू कबण कुमित भरम लागा, चेत राम नाही जम पुर जाएगा, जन विचरे अनरादा रहाओ, बाल विनोद चिंत रस लागा खिन खिन मोए व्यापे, रस मिस मेद अमृत विख चाखी तो पंच परगट संतापे, जप तप संजम छोड़ सुकिरत मत राम नाम नाराध्या, उछलिया काम काल मत लागी तो आण सख्त गल वाध्या, तरण तेज पर तिरिया मुख जोहे सरप सर ना पछाणिया, उन्मत काम महा बिख भूले पाप पुन ना पछाणिया, सुत संपत दे के हो मन गर्भिया राम हृदय ते खोया, अवर मरत माया मन तोले तो मुख पग मुख जन्म बिगोया, पुंडर केस कुसुम ते तहले सप्त पताल की वाणी, लोचन सर में बुद्ध वल नाठी ता काम पवस मधाणी, ता ते बिखे पई मत पावस काया कमल कुमलाना, अवगत वाण छोड़ मित्र मंडल तो पाछे पछताना, नकटी दे देख तो नहीं उपजे मान करत नहीं बूझे, लालच करे जीवन पद कारण लोचन कछु न सूझे, थाका ते जुड़िया मन पंखी कर आंगन ना सुखाई, बेणी कहे सुनो रे भगतो मरन मुक्त किन पाई, श्री राग तोही मोही मोही तोही अंतर कैसा, कनक कटल जल तरंग जैसा, जो मैं हम न पाप करंता कहे अनंता, पतत पावन नाम कैसे हुंता रहाओ, तुम जो नायका छो अंतर जामी, प्रवते जन जानी जे जानते स्वामी, शरीर राधे मोको विचारो देहो, रविदास सम दल समझावे को। राग माज चौप दे घर पहला महला चौथा, एक ओंकार सतनाम करता पुरख निर्भो निर्भैर, अकाल मूरत अजुनी सहभंग गुर प्रसाद। हर हर नाम हमें हर मन पाया, वड़पागी हर नाम ते आया, गुर पूरे हर नाम सिद्ध पाई, को विरला गुरमत चले जियो, मैं हर हर खर्च लया वन पल्ले, मेरा प्राण सखाई सदा नाल चले, गुर पूरे हर नाम दृढ़ाया, हर नेह चल हर तन पल्ले जियो, हर हर सज्जन मेरा प्रीतम राया, कोई आण मिलावे मेरे प्राण जीवाया, हो रह न सका बिन देखे प्रीतमा, मैं नीर बहे वै चले जियो, सतगुर मित्र मेरा वाल सखाई, हो रह न सका बिन देखे मेरी माई, हर जियो कृपा करो गुर मेलो, जन नानक हन तन पल्ले पाव जियो। माज महला चौथा, मधुसूदन मेरे प्राण तन प्राण, हो हर बिन दूजा वरना जान, कोई सज्जन संत मिले बड़ पागी, मैं हर प्र प्यारा दसे जियो, हो मन तन खोज पाल पलाई, क्यों प्रीतम प्यारा प्रीतम मिले मेरी माई, मिल सत संगत खोज दसाई, विच संगत हर प्रभ वसे जियो, मेरा प्यारा प्रीतम सत गुर रखवाला, हम वारक दीन करो प्रतपाला, मेरा मात पिता गुर सत गुर पूरा, गुर जल मिल कमल बिग से जियो, मैं बिन गुर देखे नींद ना आवै, मेरे मन तन वेदन गुर विरहो लगावे, हर हर दया करो गुर मिलो, जन नानक गुर मिल रहसे जियो। माज महला चौथा, हर गुण पढ़िए हर गुण गुणिए, हर हर नाम कथा नित सुनिए, मिल सत संगत हर गुण गाए, जग पौजन दूतर तरिए जियो, आओ सखी हर मेल करे हाँ, मेरे प्रीतम का मैं दे सनेहा, मेरा मित्र सखा सो प्रीतम पाई, मैं दसे हर नर हरी है जियो, मेरी बेदन हर गुर पूरा जाने, और रह न सका बिन नाम बखाने, मैं औखद मंत्र दीजे गुर पूरे, मैं हर हर नाम उधरी है जियो, हम चातरक दीन सत गुर सरनाई, हर हर नाम बूंद मुख पाई,
ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਐ ਜੀਉ। ਮਾਂਜ ਮਹੱਲਾ ਚੌਥਾ। ਹਰ ਜਨ ਸੰਤ ਮਿਲੋ ਮੇਰੇ ਪਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਮੇਰੀ ਸਰਦਾ ਪੂਰ ਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਭੀਜੇ ਜੀਉ। ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਪਾਣੀ। ਹਰ ਹਰਨ ਅੰਮ੍ਰਿਤ ਮਨ ਹਰ ਮਨ ਪਾਵੈ, ਮਿਲ ਸਤਿਗੁਰੇ ਅੰਮ੍ਰਿਤ ਪੀਜੈ ਜੀਉ। ਬੜਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਮ ਚੋਟਾਂ ਖਾਵੈ। ਬਿਨ ਪਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਤਾਰੇ। ਗੁਰਮਤਿ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਭੀਜੈ ਜੀਉ। ਮਾਂਜ ਮਹੱਲਾ ਚੌਥਾ। ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ। ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ। ਆਵੋ ਸੰਤ ਮੈਂ ਗਲ ਮਿਲਾਇਆ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ। ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਉ। ਬੜਭਾਗੀ ਹਰ ਸੰਤ ਮਿਲਾਇਆ, ਗੁਰ ਪੂਰੇ ਹਰ ਰਸ ਮੁਖ ਲਪਾਇਆ। ਭਾਗਹੀਣ ਸਤਿਗੁਰ ਨਹੀਂ ਪਾਇਆ, ਮਨ ਮੁਖ ਗਰਭ ਜੁਨੀ ਨਿਤ ਪਾਉਂਦਾ ਜੀਉ। ਆਪ ਦਿਆਲ ਦਿਆ ਪ੍ਰਭ ਤਾਰੀ, ਮਲ ਹੋਮੇ ਵਿਖਿਆ ਸਭ ਨਿਵਾਰੀ। ਨਾਨਕ ਹੱਟ ਪਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਂਦਾ ਜੀਉ। ਮਾਜ ਮਹੱਲਾ ਚੌਥਾ। ਹੋਂ ਗੁਣ ਗੋਬਿੰਦ ਹਰ ਨਾਮ ਤਿਹਾਈ, ਮਿਲ ਸੰਗਤ ਮਨ ਨਾਮ ਵਸਾਈ। ਹਰ ਪ੍ਰਭ ਆਗਮਾ ਗੋਚਰ ਸਾਮੀ, ਮਿਲ ਸਤਿਗੁਰ ਹਰ ਰਸ ਕੀਜੇ ਜੀਉ। ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾਂ। ਭਾਵ ਮਲੋਵਾ ਮਲ ਮਲ ਤੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਉ। ਸਤਿਗੁਰ ਦਾਤੇ ਨਾਮ ਦ੍ਰਿੜਾਇਆ, ਬੜਭਾਗੀ ਗੁਰ ਦਰਸ਼ਨ ਪਾਇਆ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰ ਪੂਰੇ ਅੰਮ੍ਰਿਤ ਲੀਚੇ ਜੀਉ। ਹਰ ਸਤਸੰਗਤ ਸਤਿਪੁਰਖ ਮਿਲਾਈ ਹੈ, ਮਿਲ ਸਤਸੰਗਤ ਹਰ ਨਾਮ ਤਿਆਈ ਹੈ। ਨਾਨਕ ਹਰ ਕਥਾ ਸੁਣੀ ਮੁੱਖ ਬੋਲੀ, ਗੁਰਮਤ ਹਰ ਨਾਮ ਪ੍ਰੀਚੈ ਜੀਉ। ਮਾਜ ਮਹੱਲਾ ਚੌਥਾ। ਆਵੋ ਪੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿੰਨ ਕੇ ਤਿਸਕੇ ਹੋਮ ਵਾਰੀਆਂ। ਮਿਲ ਸਤਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰ ਬਿਠੋ ਘੁਮਾਈਆਂ ਜੀਉ। ਜੈ ਜੈ ਦੇਖਾਂ ਤੈ ਤੈ ਸਵਾਮੀ, ਤੂੰ ਕਟ ਕਟ ਰਵਿਆ ਅੰਤਰਜਾਮੀ। ਗੁਰ ਪੂਰੇ ਹਰ ਨਾਲ ਦਿਖਾਇਆ, ਹੋ ਸਤਿਗੁਰ ਬਿਠੋ ਸਦ ਵਾਰਿਆ ਜੀਉ। ਏਕੋ ਪਵਣ ਮਾਟੀ ਸਭ ਏਕਾਂ, ਸਭ ਏਕਾਂ ਜੋਤ ਸਵਾਈਆਂ। ਸਭ ਏਕਾਂ ਜੋਤ ਵਰਤੇ ਭਿੰਨ ਭਿੰਨ ਨਾ ਰਲੀ, ਕਿਸੇ ਦੀ ਰਲਾਈ ਹਾਂ। ਗੁਰ ਪ੍ਰਸਾਦ ਇੱਕ ਨਦਰੀ ਆਇਆ, ਹੋ ਸਤਿਗੁਰ ਵਿਟੋਂ ਵਰਤਾਇਆ ਜੀਉ। ਜਨ ਨਾਨਕ ਬੋਲੇ ਅੰਮ੍ਰਿਤ ਵਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਉਪਕਪਾਰੀ ਉਪਕਾਰੀ ਆ ਜੀਉ। ਸਤ ਚੌਪ ਦੇ ਮਹੱਲੇ ਚੌਥੇ ਕੇ, ਮਾਜ ਮਹੱਲਾ ਪੰਜਵਾਂ। ਚੌਪ ਦੇ ਘਰ ਪਹਿਲਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਹੀਂ। ਬਿਲਪ ਕਰੇ ਚਾਤਰੇ ਕੀ ਨਾਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੈ। ਬਿਰ ਦਰਸ਼ਨ ਸੰਤ ਪਿਆਰੇ ਜੀਉ, ਹੋਂ ਕੋਲੀ ਜਿਉ ਕੋਲ ਕਮਾਈ। ਗੁਰ ਦਰਸ਼ਨ ਸੰਤ ਪਿਆਰੇ ਜੀਉ, ਰਹਾਉ ਤੇਰਾ ਮੁਖ ਸੁਹਾਵਾਂ ਜੀਉ। ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਉ। ਹੋਂ ਕੋਲੀ ਹੋਂ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਉ, ਰਹਾਉ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੀਹ ਤੁਧ ਭਗਵੰਤਾ। ਮੋਇ ਰਹਿਣ ਨਾ ਬਿਹਾਵੇ ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਉ। ਹੋਂ ਕੋਲੀ ਜਿਉ ਕੋਲ ਕਮਾਈ, ਤਿਸ ਸੱਚੇ ਗੁਰਦਰਬਾਰੇ ਜੀਉ, ਰਹਾਉ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਨਾਸੀ ਕਰ ਮੈਂ ਪਾਇਆ। ਸੇਵ ਕਰੀ ਪਲ ਚ ਸਾਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ। ਹੋਂ ਕੋਲੀ ਜਿਉ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਉ, ਰਹਾਉ। ਰਾਗ ਮਾਜ ਮਹੱਲਾ ਪੰਜਵਾਂ। ਸਾਹ ਰੁੱਤ ਸੁਹਾਵੇ ਜਿਤ ਤੁਧ ਸਮਾਲੀ, ਸੋ ਕੰਮ ਸੁਹਿਲਾ ਜੋ ਤੇਰੀ ਕਹਾਣੀ। ਸੋਰੀ ਦਾ ਸੁਹੇਲਾ ਜਿਤ ਰਿਦੇ ਤੂੰ ਬੁੱਠਾ, ਸਭਨਾ ਕੇ ਦਤਾਰਾ ਜੀਉ। ਤੂੰ ਸਾਚਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੱਟ ਭੰਡਾਰਾ। ਜਿਸ ਤੂੰ ਦੇ ਸੋ ਤ੍ਰਿਪਤ ਗਾਵੈ, ਸੋਈ ਭਗਤ ਤੁਮਾਰਾ ਜੀਉ। ਸਭ ਕੋ ਆਸੇ ਤੇਰੀ ਬੈਠਾ, ਕਟ ਕਟ ਅੰਤਰ ਤੂੰ ਹੈ ਬੂਠਾ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਉ।
तू आपे गुरमुख मुक्त कराए, तू आपे मनमुख जन्म पवाए। नानक दास तेरे बलिहारे, सब तेरा खेल दसहरा जियो। माज महला पंजमा, आनंद वाजे सह सुहेला। शब्द आनंद करे सद कहला, सहज गुफा मैं ताड़ी लाई। आसन उच सवारिया जियो, फिर किर अपने ग्रह मैं आया। जो लड़ींदा सोई पाया, तृप्त गाय रहा है संतो। गुर अनुभव पुरख दिखारिया जियो, आपे राजन आपे लोगा। आप निर्वाणी आपे पोगा, आपे तख्त बहे सच न्याई। सब चूकी कूक पुकारिया जियो, जिहा डिठा मैं ते हो कया। तिसरा से आया जिन भेद लहया, ज्योति ज्योत मिली सुख पाया। जन नानक एक पसारिया जियो, माज महला पंजमा। जित कर पिर सुहाग बनाया, तित कर सखिए मंगल गाया। आनंद बनोद तिते कर सोहे, जो तन कांत सिंगारी जियो। सा गुणवंती सावड़ पागण, पुत्र वंती सील वंत सुहागण। रूपवंत सा सुगड़ विचखण, सो तन कंत प्यारी जियो। अचारवंत साई परधाने, सब शिंगार बने तिस ज्ञाने। सा कुलवंती सा सबराई, जो पिरके रंग सवारी जियो। महिमा तिसकी कहण ना जाए, जो पिर मेल लई अंग लाए। फिर सुहाग वारी अगम गोचर, तन नानक प्रेम सधारी जियो। माज महला पंजम, खोजत खोजत दर्शन चाहे। पात पात वन वन अवगाहे, निर्गुण सरगुण हर हर मेरा। कोई है जियो आण मिलावै जियो। खाट शास्त्र विचरत मुख ज्ञाना, पूजा तिलक तीर्थ स्नाना। निवले कर्म आसन चौरासीन, मैं शांत नावै जियो। आदि गानक विरख किए जप तापा, गवन किया धरती परमाता। एक खिन हिरदे शांत नावे, जोगी बहुड़ बहुड़ उठतावे जियो। कर कृपा मोय साध मिलाया, मन तन सीतल धीरज पाया। प्रभ मनासी वसिया कट पीतर, हर मंगल नानक गावे जियो। माज महला पंजवा, पार ब्रह्म परम पर देवा। आगमा गोचर अलखा पेवा, दीन दयाल गोपाल गोविंदा। हर त्यावो गुरमुख गाती जियो। गुरमुख मधुसूदन निस्तारे, गुरमुख संगी कृष्ण मुरारे। दयाल दमोदर गुरमुख पाइए, होरत किते न पाती जियो। निरहारी केसव निरवैरा, कोट जना जाके पूजे पैरा। गुरमुख हिरदे जाके हर हर, सोई भगत कांति जियो। मोग दर्शन बेअंत पारा, वड समरथ सदा दा तारा। गुरमुख नाम जपिए तित तरिए, गत नानक विरले जाती जियो। माज महला पंजवा, कया करना दिता लैना। गरीबा नाथा तेरा माना, सब कुछ तू है मेरे प्यारे। तेरी कुदरत को वल जाई जियो। पौने उजड़ पाने राह, पाने हर गुण गुरमुख गवाह। पाने परम पवे बोजूनी, सब कुछ तिसे रजाई जियो। ना को मूर्ख ना को सियाणा, बरते सब कुछ तेरा पाना। अगम गोचर बेअंत था, तेरी कीमत कहण ना जाई जियो। खाक संतन की दे प्यारे, आए पए हर तेरे द्वारे। दर्शन पेखत मन अगाभ है, नानक मिलन सुभाई जियो। माज महला पंजवा, दुख तदे जा विसर जावे। भुख वे आपे बहु बिदतावै, सिमरत नाम सदा सुहेला। जिस देवे दीन दयाला जियो, सतगुर मेरा वड समरथा। जी संभाली त सब दुख लथा, चिंता रोग गई हो पीड़ा। आप करे प्रित पाला जियो, बारक वांगी हो सब किछ मंगा। दिन दे तोट नाही प्रवरंगा, पैरी पै पै बहुत मनाई। दीन दयाल गोपाला जियो, होम बलिहारी सतगुर पूरे। जिन बंधन काटे सगले मेरे, हिरदे नाम दे निर्मल किए। रान करंग रसाला जियो। माज महला पंजमा, लाल गोपाल दयाल रंगीले। गहर गंभीर बेअंत गोविंदे, ऊच था बेअंत स्वामी। सिमर सिमर हों जीवा जियो, दुख पंजन निधान मोले। निरपो निरवैर था तोले, अकाल मूरत युनी संभो। मन सिमरत ठंडा थीवा जियो। सदा संगी हर रंग गोपाला, ऊच नीच करे प्रतपाला। नाम रसायन मन तृप्ताइन, गुरमुख अमृत पीवा जियो।
दुख सुख प्यारे तुद तिहाई, ए सुमत गुरु ते पाई, नानक के कर तू है ठाकुर, हर रंग पार परिमा जियो। माज महला पांजमा, तन सवेला जित मैं सतगुर मिलया, सफल दर्शन नेत्र पेखत तरिया, तन मूरत चसे पल कड़िया, तन सो ओए संजोगा जियो। उद्दम करत मन निर्मल होआ, हर मार्ग चलत परम सगला खोया, नाम निदान सतगुरु सुनाया, मिट गए सगले रोगा जियो। अंतर बाहर तेरी वाणी, तुद आप कथी तय आप बखाणी, गुर कया सब एको एको, अवर न कोई होएगा जियो। अमृत रस हर गुर ते पिया, हर पैनण नाम भोजन थिया, नाम रंग नाम चोज तमासे, नाओ नानक कीने भोगा जियो। माज महला पंजमा, सगल संतन पै वस्तम कम मंगो, करो बिनंती मान त्यागो, बार बार जाई लख वरिया, देव संतन की तोरा जियो। तुम दाते तुम पुरख विदाते, तुम समरथ सदा सुख दाते, सबको तुम ही ते बरसावे, अवसर करो हमारा पूरा जियो। दर्शन तेरे पवन पनीता, आत्मगढ़ विखम ते नाहीं जीता, तुम दाते तुम पुरख विदाते, तुद जेवड़ अवर न सूरा जियो। रीण संतन की मेरे मुख लागी, दुर्वत बिनसी कबोध पागी, सच कर वैस रहे गुण गाए, नानक बिनसे कूरा जियो। माज महला पंजमा, बिसर नाही ए बड़दाते, कर कृपा भगतन संग राते, दिन सरैण ज्यो तुद त्याई, इहो दान मोई करना जियो। माटी अंधी सुरत समाई, सब कुछ दिया भलिया जाई, अनद बिनोद चोज तमासे, तुद पावे सो होना जियो। जिसदा दिता सब कुछ लैना, छत्ती अमृत भोजन खाना, सेज सुखाली सीतल पवना, सहज केल रंग करना जियो। सा बुद्ध दीजे जित विसरे नाही, सा मत दीजे जित तुद त्याई, सास सास तेरे गुण गामा, ओट नानक गुर चरणा जियो। माज महला पंजमा, सिफत सलाहन तेरा हुक्म रजाई, सो ज्ञान ध्यान जो तुद पाई, सोई जप सो प्रभ जियो, पाणे पावे पूर ज्ञाना जियो। अमृत नाम तेरा सोई गावे, जो साहिब तेरे मन पावे, तू संतन का संत तुम्हारे, संत साहिब मन माना जियो। तू संतन की करे प्रित पाला, संत खेले तुम संग गोपाला, अपने संत तुद खरे प्यारे, तू संतन के प्राणा जियो। उन संतन कै मेरा मन कुरबाणे, जिन तू जाता जो तुद मन पाणे, तिन के संग सदा सुख पाया, हर रस नानक तृप्त गाना जियो। मांझ महला पंजमा, तू जल निद हम मीन तुम्हारे, तेरा नाम बूंद हम चात्रक तिखहारे, तुमरी आस प्यासा तुमरी, तुम्हें संग मन लीना जियो। ज्यों बारक खी पी खीर वकावे, ज्यों निर्धन तन देख सुख पावे, त्रिखावंत जल पीवत ठंडा, त्यों हर संग इहो मन पीना जियो। ज्यों द्यारे दीपक परगासा, परता चितवत पूरन आसा, मिल प्रीतम ज्यों होत अनंता, त्यों हर रंग मन रंगीना जियो। संतन मुको हर मार्ग पाया, साध कृपाल हर संग रिझाया, हर संग गिझाया, हर हमरा हम हर के दासे, नानक शब्द गुरु सच दीना जियो। माज महला पंजमा, अमृत नाम सदा निर्मलिया, सुखदाई दुख विडार नरिया, अवर साध चक सगले देखे, मन हर रस सब ते मीठा जियो। जो जो पीवे सो तृपतावे, अमर होवे सो नाम रस पावे, नाम निदान तिसे प्राप्त, तिस शब्द गुरु मन बूठा जियो। जिन हर रस पाया सो तृप्त गाना, जिन हर साध पाया सोना हिंडुलाना, तिसे प्राप्त हर हर नामा, जिस मगतक मास्तक पा गीठा जियो। हर एक हथ आया बरसाने, वो तेरे तिस लग मुक्त पहे काने रे, नाम निदाना गुरमुख पाइए, कौ नानक विरली डीठा जियो। माज महला पंजमा, निद सिद्ध रिद हर हर हर मेरे, जन्म पदार्थ गहर गंभीरे, लाख कोट खुशिया रंग रावे, जो गुर लागा पाई जियो।
दर्शन पेखत पहे पुनीता, सगल उधारे पाई मीता, आगम गोचर स्वामी अपना, गुर कृपा ते सच तिहाई जियो, जा को खोजे सर्ब पाए, बड़ पागी दर्शन को बिरला पाए, ऊच पार गोचर थाना, ओह महल गुरु दिखाई जियो, गैरंग बीर अमृत नाम तेरा, मुक्त पया जिस हृदय बसेरा, गुर बंधन तिनके सगले काटे, जन नैनक सह समाई जियो, माज महला पंजमा, प्रभ कृपा ते हर हर त्यावो, प्रभ दया ते मंगल गावो, उठत बैठत सोवत जागत, हर ते आइए सगला वरदा जियो, नाम औकत मोको साधु दिया, किलविख काटे निर्मल थिया, अंध पया निकसी सब पीरा, सगल विनाशे दरदा जियो, जिसका अंग करे मेरा प्यारा, सो मुक्ता सागर संसारा, सत करे जिन गुरु पछाता, हर ना गावे नानक सतगुर ढाक लिया मेरा परदा जियो। माज महला पंजमा, ओत पोत सेवक संग राता, प्रभ प्रित पाले सेवक सुखदाता, पानी पखा पीसो सेवक कै, ठाकर ही का हर जियो, काट सिलक प्रभ सेवा लाया, हुक्म साहिब का सेवक मन पाया, सोई कमावे जो साहिब पावे, सेवक अंतर वाहर माहर जियो, तू दाना ठाकुर सब विद जाने, ठाकर के सेवक हर रंग माने, जो कुछ ठाकर का सो सेवक का, सेवक ठाकर ही संग आया हर जियो, अपने ठाकर जो पहराया, बहर ना लेखा पूछ बलाया, तिस सेवक कै नानक कुरवाणी, सो गहर गंभीरा गौहर जियो, माज महला पंजमा, सब कुछ कर मैं बाहर नाही, बाहर टोले सो परम पुलाही, गुर प्रसादी जिने अंतर पाया, सो अंतर बाहर सुहेला जियो, जिम जिमे वरसे अमृत तारा, मन पीवे सुन शब्द विचारा, अंध विनोद करे दिन राती, सदा सदा हर केला जियो, जन्म जन्म का विछड़िया मिलिया, साध कृपा ते सूका हिरिया, सुमत पाए नाम तिहाए, गुरमुख होए मेला जियो, जल तरंग ज्यों जले समाया, त्यों ज्योति संग जोत मिलाया, कौ नानक भरम कटे किवाड़ा, बोड़ ना होइए जौला जियो, माज महला पंजमा, तिस करवाणी जिन तू सुनिया, तिस बलिहारी जिन रसना पणिया, बार बार जाई तिस बिठो, जो मन तन तुद अरा दे जियो, तिस चरण पखाली जो तेरे मार्ग चाले, नैन निहाली तिस पुरख दयाले, मन देवा तिस अपने साजन, जिन गुरमिल सो प्रबला दे जियो, से बड़ पागे जिन तुम जाने, सबके मदया लिपत निर्वाणे, साध के संग उन पहजल तरिया, सगल दूती उन साधे जियो, तिन की सरणी परिया मन मेरा, मान तान ताज मुह अंधेरा, नाम दान दीजे नानक को, तिस प्रभ यगमा गाधे जियो, माज महला पंजमा, तू पेड़ साख तेरी फूली, तू सूखम होआ स्थूली, तू जल निध तू फेन बुध बधा, तुद बिने अवर ना पाली है जियो, तू सूत मणिये भी तू है, तू गंठे मेर सिर तू है, आद मध अंत प्रभ सोई, अवर ना कोई दिखा ली है जियो, तू निर्गुण सरगुण सुख दाता, तू निर्वाण रसिया रंग राता, अपने कर्तव आपे जाने, आपे तुद संभाली है जियो, तू ठाकुर सेवक फोन आपे, तू गुप्त प्रगट प्रवे आपे, नानक दास सदा गुण गावे, एक भोरी नदर निहाली है जियो, माज महला पंजमा, सफल सोवाणी जित नाम बखाणी, गुर प्रसाद किने विरले जानी, धन सो वेला जित हर गावत, सुन ना आए ते परवाना जियो, से नेत्र परवान जिनी दर्शन पेखा, से कर भले जिनी हर जस लेखा, से चरण सुहावे जो हर मार्ग चले, हों वल तिन संग ज पछाणा जियो, सुन साजन मेरे मीत प्यारे, साध संग खिन माए उधारे, किलविक काट हुआ मन निर्मल, मिट गए आवन जाना जियो, दोए कर जोड़ एक भिनो करीजें,
ਕਰ ਕਿਰਪਾ ਡੁੱਬਦਾ ਪੱਥਰ ਲੀਜੈ। ਨਾਨਕ ਕੋ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਓ। ਮਾਝ ਮਹੱਲਾ ਪੰਜਵਾਂ। ਅੰਮ੍ਰਿਤ ਵਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੁਖ ਪਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਬਖਾਨਾ। ਜਲ ਤਲ ਨੀਰ ਭਰੇ ਸਰ ਸੋ ਭਰ, ਬਿਰਥਾ ਕੋਈ ਨਾ ਜਾਏ ਜੀਓ। ਦਇਆ ਧਾਰੀ ਤਿਨ ਸਿਰ ਜਣ ਹਾਰੇ, ਜੀ ਜੰਤ ਸਗਲੇ ਪ੍ਰਿਤ ਪਾਰੇ। ਮਿਹਰਵਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਗਾਏ ਜੀਓ। ਵਣ ਤ੍ਰਿਣ ਤ੍ਰਿਪਵਣ ਕੀ ਧੁਨ ਹਰਿਆ, ਕਰਨ ਹਾਰ ਖਿਨ ਪੀਤਰ ਤਰਿਆ ਕਰਿਆ। ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪੁਜਾਏ ਜੀਓ। ਮਾਝ ਮਹੱਲਾ ਪੰਜਵਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨੀ ਜਾ ਥਾਈ, ਤਾਂ ਪਉ ਕਿਹਾ ਕਾੜਾ ਜੀਓ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਤੁਝ ਬਿਨ ਦੂਜਾ ਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਪਾਣਾ ਤਿਤ ਤਲਾਏ। ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲਾਇਆ। ਗੁਰਪੂਰੇ ਵੱਜੀ ਵਧਾਈ, ਨਾਨਕ ਜਿੱਤਾ ਵਿਖਾੜਾ ਜੀਓ। ਮਾਝ ਮਹੱਲਾ ਪੰਜਵਾਂ। ਜੀ ਪ੍ਰਾਣ ਪ੍ਰਭ ਮਨੇ ਅਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ। ਗੁਣ ਦਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਓ। ਮਨ ਸਾ ਤਾਰ ਜੋ ਘਰ ਤੇ ਆਏ, ਸਾਧ ਸੰਗ ਜਨਮ ਮਰਨ ਮਿਟਾਵੈ। ਆਸ ਮਨੋਰਥ ਪੂਰਨ ਹੋਵੇ, ਪੇਟਤ ਗੁਰਦਰ ਸਾਇਆ ਜੀਓ। ਅਗਮ ਗੋਚਰ ਕਿਛ ਮਿਤ ਨਹੀਂ ਜਾਣੀ, ਸਾਧਿਕ ਸਿੱਧ ਧਿਆਵੈ ਗਿਆਨੀ। ਖੁਦੀ ਮਿੱਟੀ ਚੂਕਾ ਪੁਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਓ। ਅੰਧ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜਰ ਨਾਮ ਬਖਾਨਾ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜੀਓ। ਮਾਝ ਮਹੱਲਾ ਪੰਜਵਾਂ। ਸੁਣ ਸੁਣ ਜੀਵਾਂ ਸੋਏ ਤੂੰ ਮਾਰੀ, ਤੂੰ ਪ੍ਰੀਤਮ ਠਾਕੁਰੀ ਅਤ ਭਾਰੀ। ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ। ਭੇਟਤ ਸੰਗ ਸਾਧ ਸੰਤਨ ਕੈ, ਸਦਾ ਜਪੋ ਦਿਆਲਾ ਜੀਓ। ਪ੍ਰਭ ਆਪਣਾ ਸਾਸ ਸਾਸ ਸਮਾਰੋ, ਇਹ ਮਤ ਗੁਰ ਪ੍ਰਸਾਦ ਮਨ ਤਾਰੋ। ਤੁਮਰੀ ਕਿਰਪਾ ਤੇ ਹੋਏ ਪਰਗਾਸਾ, ਸਰਬ ਮਾਇਆ ਪ੍ਰਿਤ ਪਾਲਾ ਜੀਓ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦਾ ਆਪੇ ਹੋਈ। ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪਏ ਨਿਹਾਲਾ ਜੀਓ। ਮਾਝ ਮਹੱਲਾ ਪੰਜਵਾਂ। ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ। ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠਾਂਟ ਪਾਈ ਪ੍ਰਭ ਆਪੇ ਜੀਓ। ਸਭ ਕਿਛ ਬਹੁਤੋ ਬਹੁਤੇ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾਰਾ, ਜੇ ਜੰਤ ਸਭ ਤ੍ਰਾਪਿਆ ਜੀਓ। ਸੱਚਾ ਸਾਹਿਬ ਸੱਚੀ ਨਾਹੀ, ਗੁਰ ਪ੍ਰਸਾਦ ਤਿਸ ਸਦਾ ਤਿਹਾਈ। ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੈ ਜੀਓ। ਸਾਸ ਸਾਸ ਨਾਨਕ ਸਾ ਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਪੂਰਨ ਆਸ ਕਰੀ ਖਿਨ ਪੀਤਰ, ਹਰ ਹਰ ਗੁਣ ਜਾਪੇ ਜੀਓ। ਮਾਝ ਮਹੱਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਆਗਮਾ ਪਾਰੇ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈ ਜਿਨ ਹਮ ਕੀਏ ਜੀਓ। ਜਨਮ ਜਨਮ ਕੇ ਕਿਲ ਵਿਖ ਜਾਵੇ, ਮਨ ਚਿੰਦੇ ਸਹੀ ਫਲ ਪਾਵੇ। ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜਕ ਸਭ ਸਕੋਦੀ ਹੈ ਜੀਓ। ਨਾਮ ਜਪਤ ਸਰਬ ਸੁਖ ਪਾਈਐ, ਸਭ ਭਉ ਬਿਨਸੇ ਹਰ ਹਰ ਧਿਆਈਐ। ਜਿਨ ਸੇਵਿਆ ਸੋ ਪਾਰ ਗ੍ਰਾਮੀ, ਕਾਰਜ ਸਗਲੇ ਥੀਐ ਜੀਓ। ਆਏ ਪਇਆ ਤੇਰੀ ਸ਼ਰਣਾਈ, ਜਿਉਂ ਭਾਵੇ ਤਿਉਂ ਲੇਹ ਮਲਾਈ। ਕਰ ਕਿਰਪਾ ਪ੍ਰਭ ਭਗਤੀ ਲਾਵੋ, ਸੱਚ ਨਾਨਕੀ ਅੰਮ੍ਰਿਤ ਪੀਐ ਜੀਓ। ਮਾਝ ਮਹੱਲਾ ਪੰਜਵਾਂ।
ਭਏ ਕਿਰਪਾਲ ਗੋਬਿੰਦ ਗੋਸਾਈ, ਮੇਘ ਵਰਸੇ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਂਟ ਪਾਈ ਕਰ ਤਾਰੇ ਜੀਉ, ਆਪਣੇ ਜੀ ਜੰਤ ਪ੍ਰਿਤ ਪਾਲੈ, ਜਿਉ ਬਾਰਕ ਮਾਤਾ ਸੰਭਾਰੇ, ਦੁਖ ਭੰਜਣ ਸੁਖ ਸਾਗਰ ਸੁਆਮੀ, ਦੇਤ ਸਗਲ ਹਾਰੇ ਜੀਉ, ਜਲ ਥਲ ਪੂਰ ਰਹਿਆ ਮਿਹਰਵਾਨਾ, ਸਦ ਬਲਿਹਾਰ ਜਾਈਏ ਕੁਰਬਾਨਾ, ਰਹਿਣ ਦਿਨਸ ਤਿਸ ਸਦਾ ਤਿਆਈ, ਜੇ ਖਿਨਵੈ ਸਗਲ ਉਧਾਰੇ ਜੀਉ, ਰਾਖ ਲੀਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੈ, ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਉ, ਮਾਜ ਮਹੱਲਾ ਪੰਜਵਾਂ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਆਸਥਲ ਸੋਇਨ ਚੋ ਮਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਉ, ਹਰ ਰੁਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੋ ਕੀ ਬਾੜੀ ਜੀਉ, ਸੰਤਾਂ ਸੇਤੀ ਰੰਗ ਨ ਲਾਏ, ਸਾਕਤ ਸੰਗ ਵਿਕਰਮ ਕਮਾਏ, ਦੁਲਭ ਦੇ ਖੋਈ ਅਗਿਆਨੀ, ਜੜੇ ਆਪਣੀ ਆਪ ਪਾਣੀ ਜੀਉ, ਤੇਰੀ ਸਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਿਰਪ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਮ ਸਾੜੀ ਜੀਉ, ਮਾਝ ਮਹੱਲਾ ਪੰਜਵਾਂ, ਚਰਨ ਠਾਕਰ ਕੇ ਹਿਰਦੇ ਸਮਾਣੇ, ਕਲ ਕਲੇਸ਼ ਸਭ ਦੂਰ ਪਿਆਣੇ, ਸ਼ਾਂਤ ਸੁਖ ਸਹਿਜ ਧੁਨੀ ਉਪਜੀ, ਸਾਧੂ ਸੰਗ ਨਿਵਾਸਾਂ ਜੀਉ, ਲਾਗੀ ਪ੍ਰੀਤ ਨਾ ਧੋਟੈ ਮੂਲੇ, ਹਰ ਅੰਤਰ ਬਾਹਰ ਰਿਆ ਭਰਪੂਰੇ, ਸਿਮਰ ਸਿਮਰ ਸਿਮਰ ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਉ, ਅੰਮ੍ਰਿਤ ਵਰ ਕੇ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ, ਤ੍ਰਿਪਤ ਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਉ, ਜਿਸ ਕਾ ਸਤ ਇਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ, ਆਵਣ ਜਾਣ ਰਹੇ ਬੜਪਾਗੀ, ਨਾਨਕ ਪੂਰਨ ਆਸਾ ਜੀਉ, ਮਾਝ ਮਹੱਲਾ ਪੰਜਵਾਂ, ਮੀਹੋਂ ਪਾਇਆ ਪਰਮੇਸ਼ਰ ਪਾਇਆ, ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਉ, ਜਿਸ ਕੇ ਸੇ ਤਿੰਨ ਹੀ ਪ੍ਰਿਤ ਪਾਰੇ, ਪਾਰ ਬ੍ਰਹਮ ਪ੍ਰਭ ਭਏ ਰਖਵਾਰੇ, ਸੁਣੀ ਬੇਨੰਤੀ ਠਾਕਰ ਮੇਰੇ, ਪੂਰਨ ਹੋਈ ਕਾਲੀ ਜੀਉ, ਸਰਬ ਜੀਆਂ ਕੋ ਦੇਵਣ ਹਾਰਾ, ਗੁਰ ਪ੍ਰਸਾਦੀ ਨਦਰ ਨਿਹਾਰਾ, ਜਲ ਥਲ ਮਈਅਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀਉ, ਮਨ ਕੀ ਇੱਛ ਪੁਚਾਵਣ ਹਾਰਾ, ਸਦਾ ਸਦਾ ਜਾਈ ਬਲਿਹਾਰਾ, ਨਾਨਕ ਦਾਨ ਦੀਆ ਦੁਖ ਪੰਜਨ, ਰਤੇ ਰੰਗ ਰਸਾਲੀ ਜੀਉ, ਮਾਝ ਮਹੱਲਾ ਪੰਜਵਾਂ, ਮਨ ਤਨ ਤੇਰਾ ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਜੀਉ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਉ, ਸਦਾ ਸਦਾ ਤੂੰ ਹੈ ਸੁਖਦਾਈ, ਨਿਵ ਨਿਵ ਲਾਗਾ ਤੇਰੀ ਪਾਈ, ਕਾਰ ਕਮਾਵਾਂ ਜੇ ਤੁਧ ਪਾਵਾਂ, ਜਾਂ ਤੂੰ ਦੇ ਵਿਦਿਆਲਾ ਜੀਉ, ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇ ਸੋਈ ਸੁਖ ਸਹਿਣਾ, ਜਿੱਥੇ ਰੱਖੇ ਵੈਕੁੰਠ ਤੇ ਥਾਈ, ਤੂੰ ਸਭਨਾ ਕੇ ਪਰਤ ਪਾਲਾ ਜੀਉ, ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ, ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਉ, ਮਾਝ ਮਹੱਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਈਅਲ ਦੈ ਦਿਸ ਬਰਸਾਇਆ, ਸ਼ਾਂਤ ਪਈ ਬੂਝੀ ਸਭ ਤ੍ਰਿਸ਼ਨਾ, ਆਨੰਦ ਪਇਆ ਸਭ ਠਾਈ ਜੀਉ, ਸੁਖਦਾਤ ਦੁਖ ਭੰਜਣ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ, ਆਪਣੇ ਕੀਤੇ ਨੂੰ ਆਪ ਪ੍ਰਿਤ ਪਾਲੇ, ਭਏ ਪੈਰੀ ਤਿਸੇ ਮਨਾਏ ਜੀਉ, ਜਾਂ ਕੀ ਸਰਨ ਪਇਆ ਗਤ ਪਾਈਐ, ਸਾਸ ਸਾਸ ਹਰ ਨਾਮ ਧਿਆਈਐ, ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਸਭ ਤਿਸੇ ਕੀਆ ਜਾਏ ਜੀਉ, ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਹੇਰਾ, ਨਾਨਕ ਦਾਸ ਕਹੇ ਬੇਨੰਤੀ, ਆਠ ਪਹਿਰ ਤੁਧ ਧਿਆਈ ਜੀਉ, ਮਾਝ ਮਹੱਲਾ ਪੰਜਵਾਂ, ਸਭੇ ਸੁਖ ਪਏ ਪ੍ਰਭ ਤੁਠੇ, ਗੁਰਪੂਰੇ ਕੇ ਚਰਨ ਮਨ ਬੁੱਠੇ, ਸਹਿਜ ਸਮਾਧ ਲਖੀ ਲਿਬਲਾ ਅੰਤਰ, ਸੋ ਰਸ ਸੋਈ ਜਾਣੇ ਜੀਉ, ਆਗਮ ਅਗੋਚਰ ਸਾਹਿਬ ਮੇਰਾ,
ਘਟ ਘਟ ਅੰਤਰ ਵਰਤੇ ਨੇਰਾ, ਸਦਾ ਲਿਪਤ ਜੀਆਂ ਕਾ ਦਾਤਾ, ਕੋ ਵਿਰਲਾ ਆਪ ਪਛਾਤੇ ਪਛਾਣੇ ਜੀਓ, ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਅੰਧ ਖਸਮ ਕਹਿ ਪਾਣੇ ਜੀਓ, ਹੱਥੀਂ ਦਿੱਤੀ ਪ੍ਰਭ ਦੇ ਬਣਹਾਰੇ, ਜਨਮ ਮਰਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਮਾਜ ਮਹੱਲਾ ਪੰਜਵਾਂ, ਕੀਨੀ ਦਇਆ ਗੋਪਾਲ ਗੁਸਾਈ, ਗੁਰ ਕੇ ਚਰਨ ਬਸੇ ਮਨ ਮਾਹੀ, ਅੰਗੀਕਾਰ ਕੀਆ ਤਿਨ ਕਰਤੇ, ਦੁੱਖ ਕਾ ਡੇਰਾ ਢਾਹਿਆ ਜੀਓ। ਮਨ ਤਨ ਬਸਿਆ ਸੱਚਾ ਸੋਈ, ਵਿਖੜਾ ਥਾਨ ਨ ਦਿਸੇ ਕੋਈ, ਦੂਤ ਦੁਸ਼ਮਣ ਸਭ ਸੱਜਣ ਹੋਏ, ਏਕੋ ਸਵਾਮੀ ਲਾਇਆ ਜੀਓ, ਏਕੋ ਸਵਾਮੀ ਆਹਿਆ ਜੀਓ, ਜੋ ਕੁਛ ਕਰੇ ਸੋ ਆਪੇ ਆਪੇ, ਬੁੱਧ ਸਿਆਣਪ ਕਛੂ ਨਾ ਜਾਪੈ, ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਪਰਮ ਭੁਲਾਵਾ ਲਾਹਿਆ ਜੀਓ। ਚਰਨ ਕਮਲ ਜਿਨ ਕਾ ਜਨ ਕਾ ਆਧਾਰੋ, ਆਠ ਪਹਿਰ ਰਾਮ ਨਾਮ ਬਪਾਰੋ, ਸਹਿਜ ਆਨੰਦ ਗਾਵੇ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਇਆ ਜੀਓ। ਮਾਜ ਮਹੱਲਾ ਪੰਜਵਾਂ, ਸੋ ਸੱਚ ਮੰਦਰ ਜਿਤ ਸੱਚ ਧਿਆਈਐ, ਸੋਹਰੀ ਦਾ ਸੁਹੇਲਾ ਜਿਤ ਹਰ ਗੁਣ ਗਾਈਐ, ਸਾ ਤਰਤ ਸੁਹਾਵੀ ਜਿਤ ਬਸੇ ਹਰ ਜਨ, ਸੱਚੇ ਨਾਮ ਵਿਟੋਂ ਕਰਵਾਣੋ ਜੀਓ। ਸੱਚ ਬੜਾਈ ਕੀ ਮਨ ਪਾਈ, ਕੁਦਰਤ ਕਰਮ ਨ ਕਹਿਣਾ ਜਾਈ, ਧਿਆਏ ਧਿਆਏ ਜੀਵੇ ਜਨ ਤੇਰੇ, ਸੱਚ ਸ਼ਬਦ ਮਨ ਮਾਣੋ ਜੀਓ। ਸੱਚ ਸਲਾਹਣ ਬੜ ਭਾਗੀ ਪਾਈਐ, ਗੁਰ ਪ੍ਰਸਾਦੀ ਹਰ ਗੁਣ ਗਾਈਐ, ਰੰਗ ਰਤੇ ਤੇਰੇ ਤੁਧ ਪਾਵੈ, ਸੱਚ ਨਾਮ ਨਿਸਾਣੋ ਜੀਓ। ਸੱਚੇ ਅੰਤ ਨਾ ਜਾਣੇ ਕੋਈ, ਥਾਨ ਥਨੰਤਰ ਸੱਚਾ ਸੋਈ, ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ। ਮਾਜ ਮਹੱਲਾ ਪੰਜਵਾਂ, ਰਹਿਣ ਸੁਹਾਵੜੀ ਦਿਨ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ, ਘੜੀ ਮੂਰਤ ਸਿਮਰਤ ਪਲ ਵੰਜੈ, ਜੀਵਨ ਸਫਲਤ ਥਾਈ ਜੀਓ। ਸਿਮਰਤ ਨਾਮ ਦੋਖ ਸਭ ਲਾਥੇ, ਅੰਤਰੀਓ ਬਾਹਰ ਹਰ ਪ੍ਰਭ ਸਾਥੇ, ਭੈ ਪੋ ਪਰਮ ਖੋਇਆ ਗੁਰਪੂਰੇ, ਦੇਖਾ ਸਭਨੀ ਜਾਈ ਜੀਓ। ਪ੍ਰਭ ਸਮਰੱਥ ਵੜਿ ਊਚ ਅਪਾਰਾ, ਨੌ ਨਿਧ ਨਾਮ ਭਰੇ ਭੰਡਾਰਾ, ਆਦ ਮਦ ਪ੍ਰਭ ਸੋਈ ਦੂਜਾ, ਲਵੇ ਨ ਲਾਈ ਜੀਓ। ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਂਚਕ ਜਾਂਚੇ ਸਾਦਰ ਵਾਲਾ, ਦੇ ਦਾਨ ਨਾਨਕ ਜਨਮ ਮਾਂਗੇ, ਸਦਾ ਸਦਾ ਹਰ ਧਿਆਈ ਜੀਓ। ਮਾਂਜ ਮਹੱਲਾ ਪੰਜਵਾਂ, ਇੱਥੇ ਤੂੰ ਹੈ ਆਗੇ ਆਪ, ਜੀ ਜੰਤਰ ਸਭ ਤੇਰੇ ਥਾਪੇ, ਤੁਧ ਬਿਨਾਂ ਵਰਨਾ ਕੋਈ ਕਰਤੇ, ਮੈਂ ਤਾਰੇ ਓਟ ਤੁਮਾਰੀ ਜੀਓ। ਰਸਨਾ ਜਪ ਜਪ ਜੀਵੇ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਏ ਹਾਰੀ ਜੀਓ। ਨਾਮ ਅਵਖਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ, ਕਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹ ਹੈ ਕਾਰੀ ਜੀਓ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਇਕਸ ਬਿਨ ਹੋਰ ਦੂਜਾ ਨਾਹੀ, ਬਾਬਾ ਨਾਨਕੇ ਮਤ ਸਾਰੀ ਜੀਓ। ਮਾਝ ਮਹੱਲਾ ਪੰਜਵਾਂ, ਮਨ ਤਨ ਰਤਾ ਰਾਮ ਪਿਆਰੇ, ਸਰਬਸ ਦੀਜੇ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰਨਾ ਕੋਈ ਜਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀਐ ਤਰੀਜੇ ਸਾਗਰ, ਕਟੀਏ ਜਮ ਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜੇਤ ਜਪ ਅਲਖ ਪਿਹਵਾ, ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਭੈ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਬਸਿਆ ਜਿਸ ਅੰਤਰ, ਪਰਵਾਨ ਗਿਰਸ ਤੁਦਾਸਾ ਜੀਓ। ਮਾਝ ਮਹੱਲਾ ਪੰਜਵਾਂ, ਸਿਮਰਤ ਨਾਮ ਰਿਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਜਾਂ ਕੇ ਗ੍ਰਹਿ ਨਵ ਨਿਧ ਹਰ ਪਾਈ, ਤਿਸ ਮਿਲਿਆ ਜਿਸ ਪੂਰਬ ਕਮਾਈ,
ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ। ਖਿਨ ਖਿਨ ਥਾਪ ਖਿਨ ਮੈਂ ਥਾਪੋ ਥਾਪਣ ਹਾਰਾ, ਆਪ ਇਕੰਤੀ ਪਾਰ ਆਪ ਪਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਾਹਿਨ ਵਿਯੋਗਾ ਜੀਉ। ਆਂਚਲ ਰਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰ ਬੋਹਿਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਉ। ਮਾਝ ਮਹੱਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਈ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤੀਵੰਤਾ, ਹੁਕਮ ਲੱਗੇ ਜਿਸ ਮੀਠਾ ਜੀਉ। ਸਭ ਪਰੋਈ ਇੱਕ ਤਤਾਗੇ, ਜਿਸ ਲਾਏ ਲੈ ਸੋ ਚਰਣੀ ਲਾਗੇ, ਊਂਦ ਕਮਲ ਜਿਸ ਹੋਏ ਪਰਗਾਸਾ, ਤਿੰਨ ਸਰਬ ਨਿਰੰਜਣ ਡੀਠਾ ਜੀਉ। ਤੇਰੀ ਮਹਿਮਾ ਤੂੰ ਹੈ ਜਾਣੇ, ਆਪਣਾ ਆਪ ਤੂੰ ਆਪ ਪਛਾਣੇ, ਹਉ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮ ਭਉ ਤੀਠਾ ਜੀਉ। ਮਾਝ ਮਹੱਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ, ਪਾਰ ਬ੍ਰਹਮ ਜੋ ਸਦ ਹੀ ਸੇਵੇ, ਸੋ ਗੁਰ ਮਿਲ ਨਿਹਚਲ ਕਹਿਣ, ਪ੍ਰੇਮ ਭਗਤ ਜਿਸਕੇ ਮਨ ਲਾਗੇ, ਗੁਣ ਗਾਵੇ ਆਂਦਿਨ ਨਿਤ ਜਾਗੇ, ਬਾਂ ਪਕੜ ਤਿਸ ਸਵਾਮੀ ਮੇਲੇ, ਜਿਸਕੇ ਮਸਤਕ ਲਹਿਣ, ਚਰਨ ਕਮਲ ਭਗਤਾਂ ਮਨ ਬੁੱਠੈ, ਬਿਣ ਪਰਮੇਸ਼ਰ ਸਗਲੇ ਮੁੱਠੈ, ਸੰਤ ਜਨਾ ਕੀ ਧੂੜ ਨਿਤ ਵਾਂਛੇ, ਨਾਮ ਸੱਚੇ ਕਾ ਗਹਿਣਾ। ਉਠਤ ਬੈਠਤ ਹਰ ਹਰ ਗਾਈਐ, ਜੇ ਸਿਮਰਤ ਵਰ ਨੇ ਚਲ ਪਾਈਐ, ਨਾਨਕ ਕੋ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ। ਰਾਗ ਮਾਝ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਹਿ ਮਹਲ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾਂ, ਸੱਚੇ ਮਨ ਪਤਿਆ ਬਣਿਆ, ਹੋ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ, ਰਹਾਓ ਨਾ ਕੋ ਮੇਰਾ ਹੋ ਕਿਸ ਕੇਰਾ, ਸਾਚਾ ਠਾਕਰ ਤੇਰੇ ਪਵਣ ਮੇਰਾ, ਓਮੇ ਕਰ ਕਰ ਜਾਏ ਕਨੇਰੀ, ਕਰ ਅਵਗਣ ਪਛਤਾਵਣਿਆ, ਹੁਕਮ ਪਛਾਣੇ ਸੋ ਹਰ ਗੁਣ ਬਖਾਣੇ, ਗੁਰ ਕੇ ਸ਼ਬਦ ਨਾਮ ਨਿਸਾਣੇ, ਸਭਨਾ ਕਾ ਦਰ ਲੇਖਾ ਸੱਚੇ, ਛੋਟ ਸੁਨਾਮ ਸੁਹਾਵਣਿਆ, ਮਨਮੁਖ ਭੂਲਾ ਠੌਰ ਨਾ ਪਾਏ, ਜਮ ਦਰ ਵੱਧਾ ਚੋਟਾਂ ਖਾਏ, ਬਿਨ ਨਾਵੇ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆ ਬਣਿਆ, ਸਾਕਤ ਕੂੜੇ ਸੱਚ ਨਾ ਪਾਵੇ, ਦੁਬਦਾ ਵਾਧਾ ਆਵੇ ਜਾਵੇ, ਲਿਖਿਆ ਲੇਖ ਨਾ ਮੇਟੇ ਕੋਈ, ਗੁਰਮੁਖ ਮੁਕਤ ਕਰਾਵਣਿਆ, ਪੀੜੇ ਪਿਰ ਜਾਤੋ ਨਾਹੀ, ਝੂਠ ਵਿਛੋਨੇ ਰੋਵੈ ਤਾਹੀ, ਅਵਗੁਣ ਮੁੱਠੀ ਮਹਿਲ ਨਾ ਪਾਏ, ਅਵਗੁਣ ਗੁਣ ਬਖਸ਼ਾਵਣਿਆ, ਪੇੜੇ ਜਿਨ ਜਾਤ ਪਿਆਰ ਜਾਤਾ ਪਿਆਰਾ, ਗੁਰਮੁਖ ਬੂਝੇ ਤੱਤ ਵਿਚਾਰਾ, ਆਵਣ ਜਾਣਾ ਠਾਕਰ ਹਾਏ, ਸੱਚੇ ਨਾਮ ਸਮਾਵਣਿਆ, ਗੁਰਮੁਖ ਬੂਝੇ ਅਕਥ ਕਹਾਵੈ, ਸੱਚੇ ਠਾਕਰ ਸਾਚੋ ਭਾਵੈ, ਨਾਨਕ ਸੱਚ ਕਹੇ ਬੇਨੰਤੀ, ਸੱਚ ਮਿਲੇ ਗੁਣ ਗਾਵਣਿਆ। ਮਾਝ ਮਹੱਲਾ ਤੀਜਾ, ਘਰ ਪਹਿਲਾ, ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿੱਤ ਲਾਏ, ਹੋਮੇ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾ ਬਣਿਆ, ਹੋਮ ਵਾਰੀ ਜਿਉ ਵਾਰੀ ਸਤਿਗੁਰ ਕੇਵਲ ਹਾਰਣਿਆ, ਗੁਰਮਤੀ ਪ੍ਰਗਾਸ ਹੋਆ ਜੀ ਆਂਦਿਨ ਹਰ ਗੁਣ ਗਾਵਣਿਆ, ਰਹਾਓ ਤਨ ਮਨ ਖੋਜੇ ਤਾਂ ਨਾਉ ਪਾਏ, ਧਾਵਤ ਠਾਕੇ ਰਾਖੇ ਠਾਕਰ ਹਾਏ, ਗੁਰ ਕੀ ਬਾਣੀ ਆਂਦਿਨ ਗਾਵੇ, ਸਹਿਜੇ ਭਗਤ ਕਰਾਵਣਿਆ, ਇਸ ਕਾਇਆ ਅੰਦਰ ਵਸਤ ਸੰਖਾਂ, ਗੁਰਮੁਖ ਸਾਚ ਮਿਲੇ ਤਾਂ ਵੇਖਾਂ, ਨੌ ਦਰਵਾਜੇ ਦਸਵੇਂ ਮੁਕਤਾ, ਆਨੰਦ ਸ਼ਬਦ ਬਜਾ ਬਣਿਆ, ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸ਼ਾਦੀ ਮਨ ਵਸਾਈ, ਆਂਦਿਨ ਸਦਾ ਰਹੇ ਰੰਗ ਰਾਤਾ, ਦਰ ਸੱਚੇ ਸੋਜੀ ਪਾਵਣਿਆ, ਪਾਪ ਪੁੰਨ ਕੀ ਸਾਰ ਨ ਜਾਣੀ, ਦੂਜੇ ਲਾਗੀ ਭਰਮ ਪੁਲਾਣੀ, ਅਗਿਆਨੀ ਅੰਧਾ ਮੱਗ ਨ ਜਾਣੇ,
फिर फिरे आवण जावणया गौर सेवा ते सदा सुख पाया होमे मेरा ठाक रहाया गुर साखी मिटिया अंधियारा बजर कपाट खोलावणया।

0: ਮੇਰਾ ਲਾਲ ਬਣਾਇਆ, ਗੁਰ ਕੇ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਬਖਾਣੇ, ਸੱਚ ਕਸਵੱਟੀ ਲਾਵਣਿਆ, ਹੋਂ ਵਾਰੀ ਜਿਓ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਏ ਨਿਰੰਜਣ ਪਾਇਆ, ਜੋਤੀ ਜੋਤ ਮਿਲਾਵਣਿਆ, ਰਹੋ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਣ ਅਤਿ ਅਗਮ ਅਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ, ਮੇਰਾ ਠਾਕੁਰ ਸੱਚ ਦਿਰੜਾਏ, ਗੁਰ ਪ੍ਰਸ਼ਾਦੀ ਸੱਚ ਚਿੱਤ ਲਾਏ, ਸੱਚੋ ਸੱਚ ਵਰਤੇ ਸਭ ਥਾਈ, ਸੱਚੇ ਸੱਚ ਸਮਾਵਣਿਆ, ਬੇਪਰਵਾਹੋ ਸੱਚ ਮੇਰਾ ਪਿਆਰਾ, ਤਿਲ ਵਖਿਆਪ ਗਣ ਕਾਟਣ ਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਐ, ਪੈ ਪਾਏ ਭਗਤ ਦੜਾਵਣਿਆ, ਤੇਰੀ ਭਗਤ ਸੱਚੀ ਜੇ ਸੱਚੇ ਪਾਵੈ, ਆਪੇ ਦੇਨ ਪਸ਼ੋ ਤਾਵੈ, ਸਭਨਾ ਜੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜਿਵਾ ਬਣਿਆ, ਹਰ ਤੁਝ ਭਾਜੋ ਮੈਂ ਕੋਈ ਨਾਹੀ, ਹਰ ਤੁਧੇ ਸੇਵੀ ਤੈਂ ਤੁਧ ਸਲਾਹੀ, ਆਪੇ ਮੇਲ ਲਿਹੋ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ, ਮੈਂ ਹੋਰ ਨਾ ਕੋਈ ਤੁਧ ਜਿਹਾ, ਤੇਰੀ ਨਦਰ ਸੀ ਜਸ ਦੇਹਾ, ਅੰਧ ਅਨਸਾਰ ਸੰਭਾਲ ਹਰ ਰਾਕੇ, ਗੁਰਮੁਖ ਸਹਿਜ ਸਮਾਵਣਿਆ, ਤੁਧ ਜੇਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜਭੰਨ ਸਵਾਰੈ, ਨਾਨਕ ਨਾਮ ਸੁਹਾਵਣਿਆ, ਮਾਜ ਮਹੱਲਾ ਤੀਜਾ, ਸਭ ਕੱਟ ਆਪੇ ਭੋਗਣ ਹਾਰਾ, ਅਲਖ ਵਰਤੇ ਅਗਮਾ ਪਾਰਾ, ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ, ਹੋਂ ਵਾਰੀ ਜਿਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਜੇ ਤਾਂ ਮਨ ਸਿਉ ਲੂਜੈ, ਮਨਸਾ ਮਾਰ ਸਮਾਵਣਿਆ, ਰਹਾਉ ਪੰਚ ਦੂਤ ਮੂਹੇ ਸੰਸਾਰਾ, ਮਨ ਮੁਕੰਦੇ ਸੋਧਨ ਸਾਰਾ, ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ, ਪੰਚ ਦੂਤ ਸ਼ਬਦ ਪਚਾਵਣਿਆ, ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਆਂਦੇ ਨੂੰ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ, ਏਕਮ ਏਕ ਆਪੋ ਪਾਇਆ, ਦੁਬਦਾ ਦੂਜਾ ਤ੍ਰੈ ਬਿਦ ਮਾਇਆ, ਚੌਥੀ ਪੌੜੀ ਗੁਰਮੁਖੀ ਉੱਚੀ, ਸੱਚੋ ਸੱਚ ਕਮਾਵਣਿਆ, ਸਭ ਹੈ ਸੱਚਾ ਜੇ ਸੱਚੇ ਪਾਵੈ, ਜਿਨ ਸੱਚ ਜਾਤਾ ਸੋ ਸਹਿ ਸਮਾਵੈ, ਗੁਰਮੁਖ ਕਰਨੀ ਸੱਚੇ ਸੇਵੈ, ਸੱਚੇ ਜਾਏ ਸਮਾਵਣਿਆ, ਸੱਚੇ ਵਾਜੋ ਕੋ ਅਵਰ ਨ ਦੂਆ, ਦੂਜੇ ਲਾਗ ਜਗ ਖਪ ਖਪ ਮੂਆ, ਗੁਰਮੁਖ ਹੋਵੇ ਸੋ ਏਕੋ ਜਾਣੇ, ਏਕੋ ਸੇਵ ਸੁਖ ਪਾਵਣਿਆ, ਜੀ ਜੰਤ ਸਭ ਸਰਨ ਤੁਮਾਰੀ, ਆਪੇ ਧਰ ਦੇਖੇ ਕੱਚੀ ਪੱਕੀ ਸਾਰੀ, ਅੰਧ ਨੇ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ, ਤੂੰ ਆਪੇ ਮਿਲੇ ਵੇਖੇ ਹਦੂਰ, ਸਭ ਮੈਂ ਆਪ ਰਿਆ ਭਰਪੂਰ, ਨਾਨਕੇ ਆਪੇ ਆਪ ਵਰਤੇ, ਗੁਰਮੁਖ ਸੋਝੀ ਪਾਵਣਿਆ, ਮਾਜ ਮਹੱਲਾ ਤੀਜਾ, ਅੰਮ੍ਰਿਤ ਵਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿਨੇ ਚੱਕ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸ਼ਬਦ ਬਜਾ ਬਣਿਆ, ਓ ਵਾਰੀ ਜੀਓ ਵਾਰੀ, ਗੁਰਚਰਣੀ ਚਿੱਤ ਲਾ ਬਣਿਆ, ਸੁਤਗਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੇ ਮੈਲ ਚੁਕਾ ਬਣਿਆ, ਰਹਾਓ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ, ਗੁਰ ਪ੍ਰਸਾਦ ਕਿਨੇ ਵਿਰਲੇ ਚਿੱਤ ਲਾਇਆ, ਤੁਧ ਸਲਾਏ ਨਾ ਰੱਜਾਂ ਕਬੂ, ਸੱਚੇ ਨਾਵੇ ਕੀ ਭੁੱਖ ਲਾ ਬਣਿਆ, ਏਕੋ ਵੇਖਾ ਵਰਨਾ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾਵਣਿਆ, ਰਤਨ ਪਦਾਰਥ ਪਲਰ ਤਿਆਗੇ, ਮਨ ਮੁਖ ਅੰਧਾ ਦੂਜੇ ਪਾਏ ਲਾਗੈ, ਜੋ ਬੀਜੇ ਸੋਈ ਫਲ ਪਾਏ, ਸੁਪਨੇ ਸੁਖ ਨ ਪਾਵਣਿਆ, ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਆਂਦਿਨ ਸਦਾ ਰਹੇ ਪੈ ਅੰਦਰ, ਪੈ ਮਾਰ ਭਰਮ ਚੁਕਾਵਣਿਆ, ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਵਾਣੀ, ਹਰ ਗੁਣ ਸਹਿਜੇ ਗਾਵਣਿਆ, ਸਿਮਰਤ ਸਾਸਤ ਵੇਦ ਵਖਾਣੇ, ਪਰਮੇ ਪੂਲਾ ਤੱਤ ਨ ਜਾਣੇ, ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾਵਣਿਆ, ਆਪ ਕਰੇ ਕਿਸ ਆਖੇ ਕੋਈ, ਆਖਣ ਜਾਈਏ ਜੇ ਭੁੱਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ, ਆਪੇ ਰੰਗੇ ਸਹਿ ਸੁਭਾਏ, ਗੁਰ ਕੇ ਸ਼ਬਦ ਹਰ ਰੰਗ ਚੜ੍ਹਾਏ। ਮਨ ਤਨ ਰੱਤਾ ਰਸਨਾ ਰੰਗ ਚਲੋਲੀ, ਭਾਏ ਪਾਏ ਰੰਗ ਚੜ੍ਹਾ ਬਣਿਆ। ਓ ਵਾਰੀ ਜੀਓ ਵਾਰੀ, ਨਿਰਭਉ ਮਨ ਵਸਾ ਬਣਿਆ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਵਿਕ ਭਉ ਜਲ ਸ਼ਬਦ ਤਰਾ ਬਣਿਆ। ਰਹਾਓ ਮਨ ਮੁਖ ਮੁਗਧ ਕਰੇ ਚਤਰਾਈ, ਨਾਤਾ ਤੋਤਾ ਥਾਏ ਨ ਪਾਈ। ਜੇ ਹਾ ਆਇਆ ਤੇ ਹਾ ਜਾਸੀ, ਘਰ ਅਵਗਣ ਪਛਤਾ ਬਣਿਆ। ਮਨ ਮੁਖ ਅੰਦੇ ਕੁਛ ਨ ਸੂਜੇ, ਮਰਨ ਲਿਖਾਏ ਆਏ ਨਹੀਂ ਬੂਝੇ। ਮਨ ਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੇ ਜਨਮ ਗਵਾ ਬਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੁਖ ਦੁਆਰ। ਅੰਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰਗਾ ਬਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਇਆ ਸਹਿਜ ਸੁਭਾਏ। ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾ ਬਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ। ਹੋਂ ਵਲਿਆਰੀ ਸਦਾ ਤਿੰਨ ਵਿਟੋ, ਗੁਰ ਸੇਵਾ ਚਿਤ ਲਾ ਬਣਿਆ। ਸੱਚਾ ਸੱਚੋ ਸੱਚ ਪਤੀ ਜੈ, ਗੁਰ ਪ੍ਰਸਾਦੀ ਅੰਦਰ ਭੀਜੈ। ਬੈ ਸੁਸਥਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾ ਬਣਿਆ। ਜਿਸਨੂੰ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹੋਮੇ ਜਾਏ। ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾ ਬਣਿਆ। ਮਾਜ ਮਹੱਲਾ ਤੀਜਾ, ਸਤਿਗੁਰ ਸੇਵੀਏ ਵੱਡੀ ਵਡਿਆਈ, ਹਰ ਜੀ ਚਿੰਤ ਬਸੇ ਮਨ ਆਈ। ਹਰ ਜੀਓ ਸਫਲਿਓ ਵਿਰਖੇ ਅੰਮ੍ਰਿਤ, ਜਿਨ ਪੀਤਾ ਤਿਸੇ ਤਿਸ ਤੇ ਖਲ ਹਾ ਬਣਿਆ। ਓ ਵਾਰੀ ਜੀਓ ਵਾਰੀ, ਸੱਚ ਸੰਗਤ ਮੇਲ ਮਿਲਾ ਬਣਿਆ। ਹਰ ਸਤਸੰਗ ਤਾਪੇ ਮੇਲੇ, ਗੁਰ ਸ਼ਬਦੀ ਹਰ ਗੁਣ ਗਾ ਬਣਿਆ। ਰਹਾਓ ਸਤਿਗੁਰ ਸੇਵੀ ਸ਼ਬਦ ਸੁਹਾਇਆ,
1: ਸੱਚੇ ਸੋਭਾ ਪਾਵਣਿਆ। ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਕ ਰਹੇ ਦਿਨ ਲਾਏ। ਬਿਨ ਗੁਰ ਸੇਵੇ ਸੁੱਖ ਨਾ ਹੋਵੇ ਪੂਰੇ ਭਾਗ, ਗੁਰ ਪਾਵਣਿਆ। ਇਹ ਮਨ ਆਰਸੀ ਕੋਈ ਸਾਧਕ ਰਹੇ, ਮਨ ਆਰਸੀ ਕੋਈ ਗੁਰਮੁਖ ਵੇਖੇ। ਮੋਰਚਾ ਨਾ ਲਾਗੇ ਜਾਂ ਹੋਮੇ ਸੁੱਖੇ, ਅਨਹਦ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦ ਹੀ ਸੱਚ ਸਮਾ ਬਣਿਆ। ਸਤਿਗੁਰ ਕਿਉ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ। ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿ ਸਮਾ ਬਣਿਆ। ਗੁਰਮੁਖੋ ਸਿੱਖ ਸੁਲ ਬੁਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ। ਕਾਇ ਅੰਦਰ ਵੰਜ ਕਰੇ ਵਪਾਰਾ, ਨਾਮ ਨਿਧਾਨ ਸਹਿਜ ਪਾ ਬਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੁਖ ਦੁਆਰ। ਅੰਦਰ ਨੰਗਰਤਾ ਗੁਣ ਗਾਵੇ, ਅੰਤਰ ਮੈਲ ਬੁਲਾ ਬਣਿਆ। ਸਤਿਗੁਰ ਦਾਤਾ ਮਿਲੇ ਬੁਲਾਇਆ, ਪੂਰੇ ਪਾਗਮਨ ਸ਼ਬਦ ਵਸਾਇਆ। ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾ ਬਣਿਆ। ਮਾਜ ਮਹੱਲਾ ਤੀਜਾ, ਆਪ ਮਿਜਾਜ ਤਾਂ ਸਭ ਕੁਛ ਪਾਏ, ਗੁਰ ਸ਼ਬਦ ਦੀ ਸੱਚੀ ਲਿਵਲਾਏ। ਸੱਚ ਬਣੰਜੇ ਸੱਚ ਸੰਗ ਰਹੇ, ਸੱਚ ਵਪਾਰ ਕਰਾ ਬਣਿਆ। ਹਉਂ ਵਾਰੀ ਜੋ ਵਾਰੀ, ਹਰ ਗੁਣ ਅੰਦਨ ਗਾ ਬਣਿਆ। ਹਉਂ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਾ ਦੇਵਾ, ਸ਼ਬਦ ਵਡਿਆਈ ਦੇਵਣਿਆ। ਰਹਾਓ ਵੇਲਾ ਵਖਤ ਸਭ ਸੁਹਾਇਆ, ਜੇ ਸੱਚਾ ਮੇਰੇ ਮਨ ਪਾਇਆ। ਸੱਚੇ ਸੇਵੀਏ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾ ਬਣਿਆ। ਪਾ ਭੋਜਨ ਸਤਿਗੁਰ ਤੁੱਠੇ ਪਾਇਆ, ਨ ਚੁੱਕੇ ਹਰ ਰਸ ਮਨ ਵਸਾਏ। ਸਤ ਸੰਤੋਖ ਸਹਿ ਸੁਖ ਬਾਣੀ, ਪੂਰੇ ਗੁਰ ਤੇ ਪਾ ਬਣਿਆ। ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ। ਮਰ ਮਰ ਜੰਮੇ ਫਿਰ ਫਿਰਿਆਵੇ, ਜਮਦਰ ਚੋਟਾ ਖਾ ਬਣਿਆ। ਸ਼ਬਦੇ ਸਾਧ ਜਾਣੇ ਤਾਂ ਆਪ ਪਛਾਣੇ, ਨੇ ਬ੍ਰਹਮਾਣੀ ਸ਼ਬਦ ਵਖਾਣੇ। ਸੱਚੇ ਸੇਵ ਸਦਾ ਸੁਖ ਪਾਇਨ, ਨਿਤ ਨਾਮਨ ਵਸਾ ਬਣਿਆ। ਸੋ ਥਾਨ ਸੁਹਾਇਆ, ਜੋ ਹਰ ਮਨ ਪਾਇਆ। ਸਤ ਸਤ ਸੰਗਤ ਬੈ ਹਰ ਗੁਣ ਗਾਇਆ, ਅੰਦਨ ਹਰ ਸਲਾਹੇ ਸਾਚਾ ਨਿਰਮਲ ਨਾਲ ਵਿਜਾ ਬਣਿਆ। ਮਨ ਮਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁੱਖ ਲਾਗੇ ਪਾਰਾ। ਪਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੇ ਜਨਮ ਗਵਾ ਬਣਿਆ। ਸੱਚਾ ਸਾਹਿਬ ਅਤ ਪਿਆਰਾ ਪੂਰੇ ਗੁਰ ਕੇ ਸ਼ਬਦੇ ਦਾਰਾ ਨਾਨਕ ਨਾ ਮਿਲੇ ਵਡਿਆਏ ਦੁੱਖ ਸੁਖ ਸਮਕਰ ਜਾਣਿਆ ਮਾਝ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਮੇ ਸਭ ਭਰਮ ਪਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਇ ਨ ਪਾਵਣਿਆ ਹਉ ਵਾਰੀ ਜੁ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹਾਵ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ ਜੇ ਹੀ ਮਨਸਾ ਕਰ ਲਾਗੇ ਤੇ ਹਫਲ ਪਾਏ ਸਤਿਗੁਰ ਦਾਤਾ ਸਭਨਾ ਬੱਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮੈਲਾ ਇੱਕ ਨਾਂ ਤਿਆਏ ਅੰਤਰ ਮੈਂ ਲਾਗੀ ਬਹੁ ਦੂਜੇ ਪਾਏ ਤੱਟ ਤੀਰਥ ਸੰਤਰ ਪਵੇ ਅਹੰਕਾਰ ਹੋਰ ਵਧੇਰੇ ਹਉਮੇ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਭਾ

ਸਾਰਾ ਬੇਸ਼ਟਾ ਕੇ ਕੀੜੇ ਬੇਸ਼ਟਾ ਕਮਾਹੇ ਫਿਰ ਬੇਸ਼ਟਾ ਮਾਹੇ ਪਚਾ ਬਣਿਆ ਮੁਕਤੇ ਸੇਵੇ ਮੁਕਤਾ ਹੋਵੇ ਓਮੇ ਮਾਤਾ ਸ਼ਬਦੇ ਖੋਵੇ ਅੰਦਰ ਹਰਸੂ ਸੱਚਾ ਸੇਵੀ ਪੂਰੇ ਪਾ ਗੁਰ ਪਾ ਬਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚਦੇ ਸੱਚ ਸੇਵੇ ਦੁੱਖ ਗਵਾ ਬਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮੁਹੱਲਾ ਤੀਜਾ ਇੱਥੇ ਸਾਚੇ ਸੁਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾ ਬਣਿਆ ਓਮ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾ ਬਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਕੇ ਗੁਣ ਗਾ ਬਣਿਆ ਰਹਾਓ ਪੰਡਿਤ ਪੜ੍ਹੇ ਸਾਧ ਨਾ ਪਾਵੇ ਦੂਜੇ ਪਾਏ ਮਾਇਆ ਮਨ ਪਰਮਾਵੇ ਮਾਇਆ ਮੋਹ ਸਭ ਸੁਧ ਗਵਾਈ ਕਰੇ ਅਵਗੁਣ ਪਛੋ ਤਾਵਣਿਆ ਸਤਿਗੁਰ ਮੇਰੇ ਤੱਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਦਾ ਕਾਦਰ ਪਾਵਣਿਆ ਕਲਵ ਕਾਟੇ ਕ੍ਰੋਧ ਨੂੰ ਵਾਰੇ ਗੁਰ ਕਾ ਸ਼ਬਦ ਰੱਖੇ ਉਰ ਤਾਰੇ ਸੱਚ ਰਤੇ ਸਦਾ ਬੈਰਾਗੇ ਹਉਮੇ ਮਾਰ ਮਿਲਾ ਬਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਪਦ ਮਨਸਾ ਤ੍ਰਿਪਦ ਮਾਇਆ ਪੜਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤੇ ਪਾਰਾ ਹਰ ਰਸ ਰਸ ਗੁਣ ਗਾ ਬਣਿਆ ਗੁਰਮੁਖ ਰਿਸ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪੇ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨਕ ਗੁਰਮੁਖ ਨਾਮ ਤੇ ਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪੜ੍ਹ ਲਓ ਸ਼ਬਦੇ ਹੋਵੇ ਸ਼ਬਦੇ ਹੀ ਪ੍ਰਯੋਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ ਹਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾ ਬਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾ ਬਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਣ ਬਸੰਤਰ ਖੇ ਲੈ ਵਡਾਣੀ ਸੋਨ ਗੁਰਾ ਜੋ ਮਰ ਮਰ ਜੰਮੇ ਨੂੰ ਗੁਰੇ ਆਵਣ ਜਾ ਬਣਿਆ ਤਿਨ ਕਰਤੇ ਇੱਕ ਖੇਰ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬਲਾ ਬਣਿਆ ਸੱਚਾ ਸ਼ਾਹ ਸੱਚੇ ਵਣਜਾਰੇ ਸੱਚ ਵਣੰਜੇ ਗੁਰ ਹਿਤ ਅਪਾਰੇ ਸੱਚ ਵਿਹਾਂਜੇ ਸੱਚ ਕਮਾਵੇ ਸੱਚੋ ਸੱਚ ਕਮਾ ਬਣਿਆ ਬਿਨ ਰਾਸੀ ਕੋਵਤ ਕਿਉਂ ਪਾਏ ਮਨ ਮੁਖ ਭੂਲੇ ਲੋਕ ਸਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਇ ਦੁੱਖ ਪਾ ਬਣਿਆ ਇੱਕ ਸੱਚ ਵਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾ ਬਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰੇ ਬਿਤਾਲੇ ਜਿੱਥੇ ਵੱਤ ਹੋਵੇ ਤਿੱਥੇ ਕੋਈ ਨ ਪਾਵੇ ਮਨਮੁਖ ਭਰਮ ਭੁਲਾ ਬਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿ ਸੁਖ ਪਾਏ ਨਾਨਕ ਨਾ ਮਿਲੇ ਵਡਿਆਈ ਆਪੇ ਸੁਣ ਸੁਣ ਤਿਆ ਬਣਿਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸੁਖਾਈ ਹਰ ਗਮ ਅਗੋਚਰ ਨਾਥੇ ਜੋਨੀ ਸਤਿਗੁਰ ਕੇ ਪਾਇਸ ਪਾਵਣਿਆ ਓਂ ਵਾਰੀ ਜੋ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰਸੋ ਸਹਿ ਸਮਾ ਬਣਿਆ ਰਹਾਓ ਪੂਰ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਪਾਗਾਂ ਗੁਰ ਪਾਈਏ ਨਾ ਹੀ ਸ਼ਬਦੇ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੇ ਸੰਸਾਰੇ ਗੁਰ ਕੇ ਤਕੀਏ ਨਾਮ ਅਧਾਰੇ ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖੱਪ ਦੁੱਖ ਪਾਵਣਿਆ ਮਨਮੁਖ ਅੰਦੇ ਸੁਧ ਨਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਪਾਰ ਉਠਾਵੇ ਬਿਨ ਮਜੂਰੀ ਪਾਰ ਪਹੁੰਚਾਵਣਿਆ ਇਹ ਜਗਵਾੜੀ ਮੇਰਾ ਪ੍ਰਮਾਲੀ ਸਦਾ ਸੰਭਾਲੀ ਕੁਨਾਈ ਖਾਲੀ ਜੇਹੀ ਵਾਸ ਨਾ ਪਾਏ ਤੇਹੀ ਵਰਤੇ ਵਾਸੂ ਵਾਸ ਜਣਾ ਬਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਗਮ ਅਪਾਰਾ ਦੁਖੀਏ ਨਿਤ ਫਿਰੇ ਬਿਲ ਲਾਂਦੇ ਬਿਨ ਗੁਰ ਸ਼ਾਂਤ ਨ ਪਾਵਣਿਆ ਜਿਨ ਕੀਤੇ ਸੋਈ ਵਿਧ ਜਾਣੇ ਆਪ ਕਰੇ ਤਾਂ ਹੁਕਮ ਪਛਾਣੇ ਜਿਹਾ ਅੰਤਰ ਪਾਏ ਤੇਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਅਦ ਜੋ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਕਟੇ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਓਮ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾ ਬਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆ ਬਣਿਆ ਰਹਾਓ
ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਅਮਰਾਂ ਆਖ ਸੁਣਾ ਬਣਿਆ। ਅੰਮ੍ਰਿਤ ਰੰਗ ਤਿਲ ਲਾਏ, ਅੰਮ੍ਰਿਤ ਗੁਰਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਨ ਅੰਮ੍ਰਿਤ ਪਿਆ ਬਣਿਆ। ਸੋ ਕਿਛ ਕਰੇ ਜੋ ਚਿੱਤ ਨਾ ਹੋਈ, ਤਿਸਦਾ ਹੁਕਮ ਮੇਟ ਨਾ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ। ਅੱਜ ਕਿਉਂ ਕਰਤੇ ਹਰ ਕੇਰੇ, ਮਨ ਭੁੱਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸੁਚਿਤ ਲਾਏ, ਅੰਮ੍ਰਿਤ ਸ਼ਬਦ ਜਾ ਬਣਿਆ। ਖੋਟੇ ਕਰੇ ਤੁਦੇ ਆਪ ਪਾਏ, ਤੁਦੇ ਆਪੇ ਪਰਖੇ ਲੋਕ ਸਵਾਏ, ਖਰੇ ਪਰਖ ਖਜ਼ਾਨੇ ਪਾਏ, ਖੋਟੇ ਪਰਮ ਭੁਲਾ ਬਣਿਆ। ਕਿਉਂ ਕਰ ਵੇਖਾਂ ਕਿ ਸਲਾਹੀਂ, ਗੁਰਪ੍ਰਸਾਦੀ ਸ਼ਬਦ ਸਲਾਹੀਂ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੇ ਸਮਾਣੀ, ਨਾਨਕੇ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਵਰਸੇ ਸਹਿ ਸੁਭਾਏ, ਗੁਰਮੁਖ ਬਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤੁਸਦਾਸੇ ਕਰ ਕਿਰਪਾ, ਤਿਸ਼ਨਾ ਬਜਾ ਬਣਿਆ। ਅੰਵਾਰੀ ਜੋ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ, ਰਸਨਾ ਰਸ ਜਾਗ ਸਦਾ ਰਹੇ, ਰੰਗ ਰਾਤੀ ਸਹਿਜੇ ਹਰ ਗੁਣ ਗਾ ਬਣਿਆ। ਰਹਾਉ ਗੁਰਪ੍ਰਸਾਦੀ ਸਹਿਜ ਕਪਾਏ, ਦੁਬਦਾ ਮਾਰੇ ਇੱਕ ਸਿਮਲ ਬੁਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਨੀ ਸੱਚ ਸਮਾ ਬਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ, ਤੁਰਤੇ ਵਾਰ ਕਿਸ਼ੂ ਨਾ ਹੋਵੇ, ਗੁਰਮੁਖ ਸੋਝੀ ਪਾ ਬਣਿਆ। ਗੁਰਮੁਖ ਤੱਤ ਹੈ ਬੇਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾ ਬਣਿਆ। ਸਤਿਗੁਰ ਸੇਵੈ ਸੋਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ, ਅੰਮ੍ਰਿਤ ਮਨ ਤਨ ਬਾਣੀ ਰੱਤਾ, ਅੰਮ੍ਰਿਤ ਸਹਿ ਸੁਣਾ ਬਣਿਆ। ਮਨ ਮਗ ਭੁੱਲਾ ਦੂਜੇ ਭਾਏ ਖੁਆਏ, ਨਾਮ ਨਾ ਲੇਵੇ ਮਰੇ ਵਿਖਾਏ, ਅੰਦਰ ਸਦਾ ਵੇਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾ ਬਣਿਆ। ਅੰਮ੍ਰਿਤ ਪੀਵੇ ਜਿਸ ਨੂੰ ਆਪੇ ਆਏ, ਗੁਰਪ੍ਰਸਾਦ ਸਹਿਜ ਲਵਲਾਏ, ਪੂਰਨ ਪੂਰੇ ਆਸਵੇ ਆਪੇ ਗੁਰਮਤ ਨਦਰੀ ਆ ਬਣਿਆ। ਆਪੇ ਆਪ ਨਿਰੰਜਨ ਸੋਈ, ਜਿਨਸੇ ਜੀਤਨੇ ਆਪੇ ਗੋਈ, ਨਾਨਕ ਨਾਮ ਸਮਾ ਸਦਾ ਤੂੰ ਸਹਿਜੇ ਸੱਚ ਸਮਾ ਬਣਿਆ। ਮਾਜ ਮਹੱਲਾ ਤੀਜਾ, ਸੇ ਸੱਚ ਲਾਗੇ ਜੋ ਤੁਸ ਪਾਏ, ਸਦਾ ਸੱਚ ਸੇਵੇ ਸਹਿ ਸੁਪਾਏ, ਸੱਚੇ ਸ਼ਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾ ਬਣਿਆ। ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ, ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾ ਬਣਿਆ। ਰਹਾਉ ਜਾਂ ਦੇਖਾਂ ਸੱਚ ਸਭਨੀ ਥਾਈਂ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੇ ਸੱਚ ਸੁਣ ਆਖ ਵਖਾਨਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਜਿੱਠੀ ਸਵਿਆ ਬਣ ਜਾਣੀ, ਸਤਿਗੁਰ ਸੇਵੇ ਸਦਾ ਮਾਨੇ ਚ ਨਿਜ ਕਰ ਵਾਸਾ ਪਾ ਬਣਿਆ। ਗੁਰ ਕੇ ਸ਼ਬਦ ਦੇ ਦਿਖਾਏ, ਮਾਇਆ ਮੋਹ ਸ਼ਬਦ ਜਲਾਏ, ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦ ਦੀ ਸੱਚ ਪਾ ਬਣਿਆ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੇ ਸੇਵਟ ਭਾਗੀ, ਸੱਚੇ ਸ਼ਬਦ ਆਪ ਮਿਲਾਏ, ਸਤਸੰਗ ਸਚਗੁਣ ਗਾ ਬਣਿਆ। ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ, ਉਹ ਅਗਾਮੇ ਗੋਚਰ ਸ਼ਬਦ ਸਿੱਧ ਹੋਵੇ, ਅੰਦਰ ਸੱਚ ਸ਼ਬਦ ਸਲਾਹੀ, ਹੋਰ ਕੋਈ ਨਕੀਮਤ ਪਾ ਬਣਿਆ। ਪੜਪੜ ਥਾਕੇ ਸ਼ਾਂਤ ਨਾਈ, ਤਿਸ਼ਨਾ ਜਾਲੇ ਸੁਧ ਨਕਾਏ, ਬਿਖ ਬਿਹਾਜੇ ਬਿਖ ਮੋਹ ਪਿਆਸੇ, ਕੂੜ ਬੋਲ ਵੇਖਾ ਬਣਿਆ। ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾਮ ਵਰਤੇ ਮਨ ਅੰਤਰ, ਗੁਰਪ੍ਰਸਾਦੀ ਪਾ ਬਣਿਆ। ਮਾਜ ਮਹੱਲਾ ਤੀਜਾ, ਮਨ ਰੂਪ ਵਰਤੇ ਸਭ ਤੇਰੇ, ਮਰਮਰ ਜੰਮੇ ਫਿਰ ਭਵੇਂ ਕਨੇਰੇ, ਤੂੰ ਏਕੋ ਨੇ ਚਲਗਾ ਵਿਪਾਰਾ, ਗੁਰਮਤੀ ਬੁੱਝ ਬੂਝ ਬਜਾ ਬਣਿਆ। ਹਉ ਵਾਰੀ ਜੋ ਵਾਰੀ ਰਾਮ ਨਾਮ ਮਨ ਵਸਾ ਬਣਿਆ, ਤਿਸ ਰੂਪ ਨਰੇਖਿਆ ਵਰਨ ਕੋਈ, ਗੁਰਮਤੀ ਆਪ ਬੁਝਾ ਬਣਿਆ। ਰਹਾਉ ਸਭ ਏਕਾ ਜੋ ਜਾਣੇ ਜੇ ਕੋਈ, ਸਤਿਗੁਰ ਸੇਵੈ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੇ ਸਭ ਥਾਂ, ਜੋਤੀ ਜੋਤ ਮਿਲਾ ਬਣਿਆ। ਤਿਸ਼ਨਾ ਅਗਨ ਜਲੇ ਸੰਸਾਰਾ, ਲੋਭ ਮਾਨ ਬਹੁਤ ਅਹੰਕਾਰਾ, ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ। ਗੁਰ ਕਾ ਸ਼ਬਦ ਕੋ ਬਿਰਲਾ ਬੂਝੇ, ਆ ਮਾਰੇ ਤਾਂ ਤ੍ਰੈਵਣ ਸੂਝੇ, ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾ ਬਣਿਆ। ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੇ ਸ਼ਬਦ ਸਦ ਰਹੇ ਸਮਾਏ, ਸੱਚ ਸਲਾਈ ਸਭ ਸਕਾਟੇ ਅੰਦਰ, ਸੱਚੋ ਸੱਚ ਸੁਹਾ ਬਣਿਆ। ਸੱਚ ਸਲਾਈ ਸਦਾ ਹਜ਼ੂਰੇ, ਗੁਰ ਕੇ ਸ਼ਬਰੇ ਆਪਰ ਪੂਰੇ, ਗੁਰਪ੍ਰਸਾਦੀ ਸਜਨ ਦਰੀਆਂ ਵੇ, ਸੱਚੇ ਹੀ ਸੁਖ ਪਾਵਣਿਆ।
ਸਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਹ ਚਲੇ ਆਵੇ ਨਾ ਜਾਏ, ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ, ਸੱਚ ਲਾਹੀ ਅਵਰ ਨ ਕੋਈ, ਜਿਤ ਸੇਵੈ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ। ਮਾਜ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤੀ ਸਮਾਹੇ ਸਮਾਣੀ, ਨਿਰਮਲ ਬਾਣੀ ਹਰਸ ਲਾਹੀ, ਜਪ ਹਰ ਨਿਰਮਲ ਮਹਿਲ ਗਵਾਵਣਿਆ, ਹਉ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸ਼ਾ ਮਿਟਾਵਣਿਆ ਰਹਾਉ। ਨਿਰਮਲ ਨਾਮ ਵਸਿਆ ਮਨਿ ਆਏ, ਮੰਤਰ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿ ਸਾਚੇ ਕੇ, ਨਿਰਮਲ ਨਾਲ ਵਜਾ ਬਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੇ ਮੋਹ ਨਮਾਇਆ, ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾ ਬਣਿਆ, ਜੋ ਨਿਰਮਲ ਸੋਵੇ ਸੇਵੇ ਸੋ ਨਿਰਮਲ ਹੋਵੇ, ਹਉਮੈ ਮਹਿਲ ਗੁਰ ਸ਼ਬਦੇ ਧੋਵੇ, ਨਿਰਮਲ ਵਾਜੇ ਅਨਹਤੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ, ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰੋਵੇ, ਨਿਰਮਲ ਨਾਮ ਲੱਗੇ ਵਡਭਾਗੀ, ਨਿਰਮਲ ਨਾਮ ਸੁਹਾਵਣਿਆ, ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹੇ, ਸੱਚ ਨਾਮ ਮਲ ਕਦੇ ਨ ਲਾਗੇ, ਮਖੂਜਲ ਸੱਚ ਕਰਾਵਣਿਆ, ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾ ਫਿਰ ਮੈਲ ਵਧਾਏ, ਮਨ ਮੁਖ ਮੈਲ ਦੁੱਖ ਪਾਵਣਿਆ, ਮੈਨੇ ਨਿਰਮਲ ਸਭ ਹੁਕਮ ਸਪਾਏ, ਸੇ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਮਾਜ ਮਹੱਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰ ਮਨਸਾ, ਮਨ ਉਜਲ ਸਦਾ ਮੁਖ ਸੋਹੇ, ਅਤ ਉਜਲ ਨਾਮ ਤੇ ਆਵਣਿਆ, ਹਮ ਵਾਰੀ ਜੋ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ। ਗੋਬਿੰਦ ਗਾਵੀ ਸਹਿ ਸੁਭਾਏ, ਗੁਰ ਕੈ ਭੈ ਉਜਲ ਹੋਮੇ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ, ਮਨੁਆ ਨਾਚੇ ਭਗਤ ਡਾਏ, ਗੁਰ ਕੇ ਸ਼ਬਦ ਮਨੇ ਮਨ ਮਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤ ਕਰਾਵਣਿਆ, ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹੇ ਜੋਹਿਆ ਜਮ ਕਾਲੇ, ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਾਪਟ ਦੁੱਖ ਪਾਵਣਿਆ, ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਾਤਾ ਸਹਿ ਸੁਪਾਏ, ਬਾਣੀ ਬੱਜੇ ਸ਼ਬਦ ਵਜਾਏ, ਗੁਰਮੁਖ ਭਗਤ ਥਾਂਏ ਪਾਵਣਿਆ, ਬਹੁ ਤਾਲ ਪੂਰੇ ਵਾਜੇ ਵਜਾਏ, ਨੱਕ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿਰ ਬੰਧ ਨਾਚੇ, ਦੂਜੇ ਪੈ ਦੁੱਖ ਪਾਵਣਿਆ, ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ, ਇੰਦਰੀ ਵਸ ਸੰਜਮ ਜੁਗਤਾ, ਗੁਰ ਕੇ ਸ਼ਬਦ ਸਦਾ ਹਰ ਧਿਆਏ, ਇਹ ਭਗਤ ਹਰ ਪਾਵਣਿਆ, ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰ ਭਗਤ ਨਾ ਪਾਏ ਕੋਈ, ਨਾਨਕ ਨਾ ਗੁਰ ਭਗਤੀ ਪਾਈਏ, ਗੁਰ ਚਰਨੀ ਚਿਤ ਲਾਵਣਿਆ। ਮਾਜ ਮਹੱਲਾ ਤੀਜਾ, ਸੱਚਾ ਸੇਵੀ ਸੱਚ ਸਲਾਹੀ, ਸੱਚੇ ਨਾ ਦੁੱਖ ਵਿਹੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ, ਹਉ ਵਾਰੀ ਜੋ ਵਾਰੀ ਸੁਖ ਸਹਿ ਸਮਾਧ ਲਗਾਵਣਿਆ, ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰ ਸੁਹਾਵਣਿਆ ਰਹਾਉ। ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਪਾਏ, ਸੱਚ ਬਾਣੀ ਤੁ ਦਿਸ ਲਾਣ, ਰੰਗਰਾਤੇ ਭਗਤ ਕਰਾ ਬਣਿਆ, ਸਭ ਕੋ ਸੱਚੇ ਹਰਜੂ ਤੇਰਾ, ਗੁਰਮੁਖ ਮਿਲੇ ਤਾਂ ਚੁੱਕੇ ਫੇਰਾ, ਜੰਤ ਭਾਵਿਤ ਨਾਇਣ ਰਚਾਵੇ, ਤੂੰ ਆਪੇ ਨਾਉਂ ਚ ਪਾਵਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਸੁਖ ਸਭ ਮੋਹ ਗਵਾਇਆ, ਇਕਸ ਸਿਉ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ, ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨੌ ਨਿੰਦ ਨਾ ਵਸਿਆ ਮਨ ਆਏ, ਪੂਰੇ ਭਗਤ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ, ਤੂੰ ਦਿਆਲ ਸਦਾ ਸੁਖਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ, ਤੂੰ ਆਪੇ ਦੇਵੇ ਨਾਮ ਵਡਾਏ, ਨਾਮ ਰਤੇ ਸੁਖ ਪਾਵਣਿਆ, ਸਦਾ ਸਦਾ ਸਾਚੇ ਤੁਧ ਸਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕ ਸਿਉ ਮਨ ਰਹਿ ਸਮਾਏ, ਮਨ ਮਨ ਮਨੈ ਮਨੇ ਮਿਲਾਵਣਿਆ, ਗੁਰਮੁਖ ਹੋਵੇ ਸੋ ਸਲਾਹੇ, ਸੱਚ ਠਾਕੁਰ ਬੇ ਪਰਵਾਹੇ, ਨਾਨਕ ਨਾਮ ਵਸੇ ਮਨ ਅੰਤਰ, ਗੁਰ ਸ਼ਬਦੀ ਹਰ ਵੇਲਾ ਬਣਿਆ। ਮਾਜ ਮਹੱਲਾ ਤੀਜਾ, ਤੇਰੇ ਭਗਤ ਸੋਹੇ ਸਾਚੇ ਦਰਬਾਰੇ, ਗੁਰ ਕੇ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸੰਭਾਵਣਿਆ, ਹਉ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਵਣਿਆ, ਹਰ ਜੋ ਸੱਚਾ ਉੱਚੋ ਉੱਚਾ ਹਉਮੈ ਮਾਰ ਮਿਲਾਵਣਿਆ ਰਹਾਉ।
ਅਰਜੁ ਸਾਚਾ ਸਾਚੀ ਨਾਹੀ ਗੁਰ ਪ੍ਰਸਾਦੀ ਕਿਸੇ ਮਿਲਾਏ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸਮਾਵਣਿਆ ਤੁਸਦੇ ਵਾਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆ ਮਿਲਾਵਣਿਆ ਕਾਮਣ ਗੁਣਮੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਵਿਦੇਸ਼ ਸੁਣਾ ਸਮਾਵਣਿਆ ਸ਼ਬਦ ਵਿਸਾਰਨ ਤਿਨ ਪਾਉ ਠਾਉ ਨ ਠਾਉ ਪ੍ਰਮਪੂਲੇ ਜੁਨ ਸੁਣੇ ਕਰਕਾਉ ਹਲਤ ਪਲ ਤਿਨ ਦੋਵੇ ਗਵਾਏ ਦੁੱਖੇ ਦੁੱਖ ਵਿਹਾਵਣਿਆ ਲਿਖਦਿਆਂ ਕਾਗਦ ਮਸ ਖੋਈ ਦੂਜੇ ਪਾਸ ਸੁਖ ਪਾਏ ਨ ਕੋਈ ਕੂੜ ਲਿਖੇ ਤੈਂ ਕੂੜ ਕਮਾਵੇ ਜਲ ਜਾਵੇ ਕੂੜ ਚਿਤਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇਜਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਦ ਕਲਮ ਸਮਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੇ ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੇ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹੋਮੇ ਮੈਂ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅੰਦਰ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਓਂ ਵਾਰੀ ਜੁ ਵਾਰੀ ਆ ਭਗਤ ਕਰਨ ਅਵਰਾਂ ਭਗਤ ਕਰਾਵਣਿਆ ਤਿੰਨ ਭਗਤ ਜਿਨ੍ਹਾਂ ਕੋ ਸਰਨ ਨਮਸਕਾਰ ਕੀਜੈ ਜੋ ਅੰਦਰ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਪਾਵੇ ਤਿਤਕਾਰੇ ਲਾਏ ਪੂਰੇ ਭਾ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਏ ਦਸੰਤਰ ਭਵੇ ਦੂਜੇ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਤਾਵਤ ਰਾਖੇ ਠਾਕ ਰਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮੇਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫੁਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਵਿਖਾਵਣਿਆ ਇਸ ਧਨ ਮੈਂ ਮਨ ਕੋ ਗੁਰਮੁਖ ਦੇਖੈ ਭਾਏ ਭਗਤ ਜਾਂ ਹੋਮੇ ਸੁਖ ਹੈ ਸਿੱਧ ਸਾਧ ਗਮੂਣ ਧਾਰੀ ਰਹੇ ਲਵਲਾਏ ਤਿਨਵੀਂ ਧਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਖਾ ਮੈਂ ਅਖੁੱਟ ਭੰਡਾਰਾ ਤਿਸ ਵਸੇ ਹਰ ਲੱਖ ਪਾਰਾ ਆਪੇ ਗੁਰ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਜਾਵਣਿਆ ਓਂ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਹਰ ਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣਿਆ ਰਹਾਉ ਹੋਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਮੂਲ ਗੁਰਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਜ ਨੇਤਰੀ ਪਾਇਆ ਅੰਤਰ ਚਾਨਣ ਗਿਆਨ ਅਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਿਰੋ ਭਾਲਣ ਕੋ ਬਾਹਰ ਜਾਏ ਨਾਮ ਨ ਲਹੇ ਬਹੁਤ ਵਿਗਾਰ ਦੁੱਖ ਪਾਏ ਮਨਮੁਖ ਅੰਦੇ ਸੂਜੇ ਨਾਹੀ ਫਿਰ ਕਿਰ ਆਏ ਗੁਰਮੁਖ ਵਤ ਪਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮੰਤਰ ਵੇਖੇ ਹੋਮੇ ਮੈਲ ਜਾਏ ਬਹਿਸ ਸਥਾਨ ਸਦਾ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ ਨੌਂਦਰ ਠਾਕੇ ਤਪਤ ਰਹਾਏ ਦਸਵੇਂ ਨਿਜ ਕਰਵਾਸਾ ਪਾਏ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਅੰਤਰਿਆ ਨੇਰਾ ਨਾ ਵਸਤ ਲਹੇ ਨਾ ਚੁੱਕੈ ਫੇਰਾ ਸਤਿਗੁਰ ਹੱਥ ਕੁੰਜੀ ਓਰਥ ਦਰ ਖੁੱਲੇ ਨਾਹੀ ਗੁਰ ਪੂਰੇ ਭਾਗ ਮਿਲਾਵਣਿਆ ਗੁਪਤ ਪਰਗ ਤੂੰ ਸਭਨੀ ਥਾਈ ਗੁਰਪ੍ਰਸਾਦ ਮਿਲੇ ਸੋ ਜੀ ਪਾਈ ਨਾਨਕ ਨਾਮ ਸਲਾਈ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਜੋਏ ਦੁੱਖ ਨਾ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ ਹੋ ਵਾਰੀ ਜੂ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇਤੀ ਚ ਨਲਾਵਣਿਆ ਰਹਾਉ ਗੁਰਮੁਖ ਜੀਵੇ ਮਰੇ ਪ੍ਰਵਾਨ ਅਰਜ ਨ ਸੀਜੇ ਸ਼ਬਦ ਪਛਾਣ ਗੁਰਮੁਖ ਮਰੈ ਨਾ ਕਾਲ ਨ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਮੈਂ ਚੁੱਕੇ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ ਗੁਰਮੁਖ ਸਹਿਜ ਸਮਾ ਬਣਿਆ
ਮੁਰਗਮ ਨਾ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾ ਬਣਿਆ। ਗੁਰਮੁਖ ਅੰਦਰ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾ ਬਣਿਆ। ਵਾਹਿਗੁਰੂ ਹੈ ਅੰਦੇ ਅੰਧਾਰਾ, ਜਮਕਾਲ ਗਰੱਠੇ ਕਰੇ ਪੁਕਾਰਾ, ਅੰਦਰ ਰੋਗੀ ਬੇਸ਼ਟਾ ਕੇ ਕੀੜੇ ਬੇਸ਼ਟਾ ਮੈਂ ਦੁਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਬੁੱਠਾ ਆਪ ਆਏ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮੁਹੱਲਾ ਤੀਜਾ। ਏਕਾ ਜੋ ਜੋਤ ਹੈ ਸਰੀਰਾ, ਸ਼ਬਦ ਖਾਏ ਸਤਿਗੁਰ ਪੂਰਾ, ਆਪੇ ਫਰਕੀ ਤੁਣ ਕਟ ਅੰਤਰ, ਆਪੇ ਬਣਤ ਬਣਾ ਬਣਿਆ। ਓ ਵਾਰੀ ਜੋ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ, ਵਾਹਿਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਤੂੰ ਆਪੇ ਸੋਹੇ, ਆਪੇ ਜਗਮੋਹੇ, ਤੂੰ ਆਪੇ ਨਜ਼ਰੀ ਜਗਤ ਪਰੋਵੇ, ਤੂੰ ਆਪੇ ਦੁੱਖ ਸੁੱਖ ਦੇਵੇ ਕਰਤੇ, ਗੁਰਮੁਖ ਹਰ ਦਿਖਾਵਣਿਆ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾ ਬਣਿਆ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਲੱਖ ਲਿਖਾਵਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਉਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਸੁਣਾਵਣਿਆ। ਆਪੇ ਕਰੇ ਕਰਾਏ, ਆਪੇ ਆਪੇ ਥਾਪੇ ਥਾਪੇ ਥਾਪੇ, ਤੁਝਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ। ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿ ਸਮਾਵਣਿਆ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੇ ਕੋਈ, ਨਾਨਕ ਨਾਮ ਵਸੇ ਕਢੇ ਅੰਤਰ, ਆਪੇ ਵੇਖ ਵਿਖਾਲਣਿਆ। ਮਾਝ ਮੁਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਆ ਸਭ ਥਾਈ, ਗੁਰਪ੍ਰਸਾਦੀ ਕਰ ਹੀ ਮੈਂ ਪਾਈ, ਸਦਾ ਸਿਰੇ ਵੀ ਇੱਕ ਮੈਂ ਧਿਆਈ, ਗੁਰਮੁਖ ਸੱਚ ਸਮਾਵਣਿਆ। ਓ ਵਾਰੀ ਜੋ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸਹਿ ਸਮਾਵਣਿਆ। ਰਹਾਉ ਕਰਮੇ ਧਰਤੀ ਤੌਲ ਪਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ ਗੁਰਮੁਖ ਸਹਿ ਸਮਾਵਣਿਆ। ਕਾਹੇ ਅੰਦਰ ਹੋਮੇ ਮੇਰਾ, ਜੰਮਣ ਮਣ ਨ ਚੁੱਕੇ ਫੇਰਾ, ਗੁਰਮੁਖ ਹੋਵੇ ਸੋਮੇ ਮਾਰੇ, ਸੱਚੋ ਸੱਚ ਤੇ ਆਵਣਿਆ। ਕਾਇਆ ਅੰਦਰ ਪਾਪ ਪੁਣ ਦੋਏ ਭਾਈ, ਦੋਹੀ ਮਿਲ ਕੇ ਸਿਸ਼ਟ ਪਾਈ, ਦੋਵੇਂ ਮਾਰ ਜਾ ਇਕਤ ਕਰ ਆਵੇ, ਗੁਰਮੁਖ ਸਹਿ ਸਮਾਵਣਿਆ। ਕਰ ਹੀ ਮੈਂ ਆਹੇ ਦੂਜੇ ਪਾਏ, ਹਨੇਰਾ ਚਾਨਣ ਹੋਵੇ ਛੋਡੇ, ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ, ਅੰਦਰ ਨਾਮ ਤੇ ਆਵਣਿਆ। ਅੰਤਰ ਜੋਤ ਪ੍ਰਗਟ ਪਾ ਸਾਰਾ, ਗੁਰਸਾਖੀ ਮਿਟਿਆਇਆ ਦਿਆਰਾ, ਕਮਲ ਵਿਗਾ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਅੰਦਰ ਮੈਂ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਵਪਾਰਾ, ਗੁਰਮੁਖ ਬਣਜ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ। ਆਪੇ ਵਤ ਰਾਖੇ ਆਪੇ ਦੇ, ਗੁਰਮੁਖ ਬਣਜੇ ਕੇ ਕੇ, ਨਾਨਕ ਜਿਸ ਨਦ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਮਾਝ ਮੁਹੱਲਾ ਤੀਜਾ। ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੇ ਸ਼ਬਦ ਪਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਓ ਵਾਰੀ ਜੂ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ, ਸੇਵਕ ਸੇਵੇ ਗੁਰਮੁਖ ਹਰਿ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹੇ, ਗੁਰਮਤਿ ਹਰ ਰਸ ਪਾਵਣਿਆ। ਇਸ ਗੁਫਾ ਮੇਂ ਇੱਕ ਥਾਨ ਸੁਹਾਇਆ, ਪੂਰੇ ਗੁਰ ਹੋਮੇ ਭਰਮ ਚੁਕਾਇਆ, ਅੰਦਰ ਨਾਮ ਸਲਾਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦ ਗੁਫਾ ਵਿਚਾਰੇ, ਨਾਮ ਨਿਰੰਜਨ ਤਰ ਵਸੇ ਮਰਾਰੇ, ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤ ਸੁਖ ਪਾਵਣਿਆ। ਜਮ ਜਗਾਤੀ ਦੂਜੇ ਪਾਏ ਕਰ ਲਾਵੇ, ਨਾਮੋ ਭੁੱਲੇ ਦੇ ਸਜਾਏ, ਕੜੀ ਮੋਤ ਕਾਲੇ ਖਾਲੇ ਬੇਰਤੀਓ ਮਾਸਾ ਤੋਲ ਕਢਾਵਣਿਆ। ਪੇੜੇ ਪ੍ਰਚਿਤੇ ਨਾਹੀਂ ਦੂਜੇ ਮੁੱਠੀ ਰੋਵੇ, ਤਾਹੀਂ ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ। ਪੇੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਵਣ ਪਿਰ ਰਾਖਿਆ ਕੰਠਲਾਏ, ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ। ਆਪੇ ਦੇਵੇ ਸਦ ਬੁਲਾਏ, ਆਪਣਾ ਨਾਂ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅੰਦਰ ਸਦਾ ਗੁਣ ਗਾਵਣਿਆ। ਮਾਝ ਮੁਹੱਲਾ ਤੀਜਾ।
ਊਤਨ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੇ ਕਰਮਾ ਹੈ ਉਦਾਸਾ, ਹਰ ਰੰਗ ਰਹੇ ਸਦਾ ਰੰਗਰਾਤੇ, ਹਰ ਰਸਮੰਤਰ ਪ੍ਰਾਵਣਿਆ, ਪਉ ਵਾਰੀ ਜੋ ਵਾਰੀ ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੇ, ਦਰ ਸੱਚੇ ਸੋਭਾ ਪਾਵਣਿਆ ਰਹਾ, ਲੱਖ ਪਿਉ ਹਰ ਹਸਮਾਏ, ਪਾਈ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਦਰੀ ਮੇਲ ਮਿਲਾਵਣਿਆ, ਦੂਜੇ ਪਾਏ ਪੜੇ ਨਹੀਂ ਬੂਝੈ, ਤ੍ਰਿਬਦ ਮਾਇਆ ਕਾਰਨ ਲੂਝੈ, ਤ੍ਰਿਬਦ ਬੰਧਨ ਟੂਟੇ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ, ਹੇ ਮਨ ਚੰਚਲ ਵਸ ਹੈ ਆਵੇ, ਦੁਬਦਾ ਲਾਗੇ ਦੈ ਦਿਸਤਾਵੇ, ਬੇਕਾ ਕੀੜਾ ਬਿਖਮੈ ਰਾਥਾ, ਬਿਖੀ ਮਹਿ ਪਚਾਵਣਿਆ, ਹੋਂ ਹੋਂ ਕਰੇ ਤੈਂ ਆਪ ਜਣਾਏ, ਬਹੁ ਕਰਮ ਕਰੇ ਕਿਸ ਥਾਂ ਨ ਪਾਏ, ਤੁਝਤੇ ਬਾਰ ਕਿਛੂ ਨਾ ਹੋਵੇ, ਸ਼ਬਦੇ ਬਖਸ਼ੇ ਸ਼ਬਦ ਸੁਹਾਵਣਿਆ, ਉਪਜੇ ਪਚੇ ਹਰ ਬੂਜੇ ਨਾਹੀ, ਅੰਦਰ ਦੂਜੇ ਪਾਏ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾਂਤ ਗਿਆ ਪਛਤਾਵਣਿਆ, ਫਿਰ ਪਰਦੇ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤਨ ਸੋਭਾ ਪਲਤਨ ਟੋਈ, ਬਿਰਥਾ ਜਨਮ ਗਵਾ ਬਣਿਆ, ਹਰ ਕਾ ਨਾਮ ਕਿਨ ਵਿਰਲੇ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਅੰਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ, ਸਮੈ ਵਰਤੇ ਏਕੋ ਸੋਈ, ਗੁਰਮੁਖ ਬਿਰਲਾ ਪੂਜੇ ਕੋਈ, ਨਾਨਕ ਨਾਮ ਰਤੇ ਜਨ ਸੋਹੇ, ਕਰ ਕਿਰਪਾ ਆਪ ਮਿਲਾ ਬਣਿਆ, ਮਾਜ ਮੁਹੱਲਾ ਤੀਜਾ, ਮਨੁ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁੱਖ ਪਾਵੇ, ਵਿਖਿਆ ਮਾਤੇ ਕੇ ਸੂਜੇ ਨਾਹੀ, ਫਿਰ ਫਿਰ ਜੂਨੀ ਆ ਬਣਿਆ, ਹਉ ਵਾਰੀ ਜੂ ਵਾਰੀ ਹਉਮੇ ਮਾਰ ਮਿਲਾ ਬਣਿਆ, ਗੁਰਸੇਵਾ ਤੇ ਹਰਮਨ ਵਸਿਆ, ਹਰ ਰਸਹਿਜ ਪਿਆ ਬਣਿਆ ਰਹਾਉ, ਵੇਦ ਪੜੇ ਹਰ ਰਸ ਨਹੀਂ ਆਇਆ, ਬਾਦ ਬਖਾਣੇ ਮੋਹੇ ਮਾਇਆ, ਅਗਿਆਨ ਮਤੀ ਸਦਾ ਦਿਆਰਾ, ਗੁਰਮੁਖ ਪੂਜ ਹਰ ਗਾ ਬਣਿਆ, ਕਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਭਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਏ ਮਨ ਸੱਚ ਰੰਗਾ ਬਣਿਆ, ਜੋ ਸੱਚ ਰਤੇ ਤਿਨ ਸੱਚੋ ਭਾਵੇ, ਆਪੇ ਦੇ ਨ ਪਛੋਤਾਵੇ, ਗੁਰ ਕੇ ਸ਼ਬਦ ਸਦਾ ਸਜਾਤਾ, ਮਿਲ ਸੱਚੇ ਸੁਖ ਪਾਵਣਿਆ, ਕੂੜ ਕੁਸਤ ਤਿਨਾ ਮੈਲ ਨ ਲਾਗੇ, ਗੁਰਪ੍ਰਸਾਦੀ ਅੰਦਰ ਜਾਗੇ, ਨਿਰਮਲ ਨਾ ਵਸੈ ਕਢੇ ਪਿੱਤਰ, ਜੋਤੀ ਜੋਤ ਮਿਲਾ ਬਣਿਆ, ਤ੍ਰੈਗਣ ਪੜੇ ਹਰ ਤੱਤ ਨ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ, ਮੋਹ ਵਿਆਪੇ ਗ ਸੂਜੇ ਨਾਹੀ, ਗੁਰ ਸ਼ਬਦੀ ਹਰ ਪਾਵਣਿਆ, ਬੇਦ ਪੁਕਾਰੇ ਤ੍ਰਿਬਦ ਮਾਇਆ, ਮਨਮੁਖ ਨਾ ਬੂਝੇ ਦੂਜੇ ਪਾਇਆ, ਤ੍ਰੈਗਣ ਪੜੇ ਹਰੇਕ ਨ ਜਾਣੇ, ਬਿਨ ਬੂਝੇ ਦੁੱਖ ਪਾਵਣਿਆ, ਜਾਂ ਤਿਸ ਭਾਵੇ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ, ਨਾਨਕ ਨਾਮੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਸਮਾਜ ਮੁਹੱਲਾ ਤੀਜਾ, ਨਿਰਗੁਣ ਸੁਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ, ਆਪੇ ਤਰੇ ਸਗਲੇ ਕੁੱਲ ਤਾਰੇ, ਹਰ ਨਾਮ ਮਨ ਵਸਾਵਣਿਆ, ਓ ਵਾਰੀ ਜੋ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਹਰ ਰਸ ਚੱਖ ਸੇ ਜਨ ਨਿਰਮਲ ਨਿਮਲ ਨਾਮ ਤੇ ਆਵਣਿਆ ਰਹਾਉ, ਸੋਨੇ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ, ਨਾਮ ਪਦਾਰਥ ਨੌ ਨਿੰਦ ਪਾਏ, ਤ੍ਰੈਗੁਣ ਮੇਟ ਸਮਾਵਣਿਆ, ਹਉਮੈ ਕਰੇ ਨਹਿ ਕਰਮੀ ਨਾ ਹੋਵੇ, ਗੁਰਪ੍ਰਸਾਦੀ ਹਉਮੈ ਖੋਵੇ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ, ਅਰਸਰ ਸਾਗਰ ਨਿਰਮਲ ਸੋਈ, ਸੰਤ ਚੁਕੇ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾ ਬਣਿਆ, ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ, ਐਨਸ ਪ੍ਰੀ ਸ਼ਬਦ ਸਾਚੈ, ਹਰ ਸਰ ਵਾਸਾ ਪਾਵਣਿਆ, ਮਨਮੁਖ ਸਦਾ ਬਾਗ ਮਹਿਲਾ, ਹਉਮੈ ਮੱਲਾ, ਇਸ਼ਨਾਨ ਕਰੇ ਪਰ ਮੈਲ ਨ ਜਾਏ, ਜੀਵਤ ਮਰੇ ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾ ਬਣਿਆ, ਰਤ ਪਦਾਰਥ ਕਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਦਿਆਰਾ, ਕਟ ਚਾਨਣਿਆ ਪਛਾਨਣਿਆ, ਆਪ ਆਏ ਤਾਂ ਆਪੇ ਵੇਖਿਆ, ਸਤਿਗੁਰ ਸੇਵੇ ਸੋਜਨ ਲੇਖੈ, ਨਾਨਕ ਨਾਮ ਵਸੇ ਕਟਿਆ ਅੰਤਰ, ਗੁਰ ਕਿਰਪਾ ਤੇ ਪਾਵਣਿਆ, ਮਾਜ ਮੁਹੱਲਾ ਤੀਜਾ, ਮਾਇਆ ਮੋਹ ਜਗ ਸਵਾਇਆ, ਤ੍ਰੈਗੁਣ ਦੀਸੇ ਮੋਹੇ ਮਾਇਆ, ਗੁਰਪ੍ਰਸਾਦੀ ਕੋ ਬਿਰਲਾ ਪੂਜੇ, ਚੌਥੇ ਪਦਲ ਬੁਲਾਵਣਿਆ, ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾ ਬਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉਂ ਚਿਤ ਲਾਏ, ਹਰ ਦਰ ਮੈਲੀ ਸੋਭਾ ਪਾਵਣਿਆ ਰਹਾਉ, ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਨ ਸਤ ਜਿਨ ਪਾਇਆ, ਕਾਮ ਕ੍ਰੋਧ ਪਸਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ,
ਜਿਸ ਵਿੱਚ ਗਿਆਨ ਰਤਨਿਕ ਪਾਇਆ, ਗੁਰਪ੍ਰਸਾਦੀ ਬਨ ਵਸਾਇਆ, ਜਸ ਸੰਜੂ ਸੱਚ ਕਮਾਵੇ, ਗੁਰਪੂਰੇ ਨਾਮ ਤੇ ਆਵਣਿਆ। ਪੇੜੇ ਤਨ ਪਰਮ ਪੁਲਾਣੀ, ਦੂਜੇ ਲਾਗੀ ਫਿਰ ਪੁੱਛੋ ਤਾਣੀ, ਹਲਤ ਪਲਤ ਦੋਵੇਂ ਗੁਬਾਏ, ਸੁਪਨੇ ਸੁੱਖ ਨ ਪਾਵਣਿਆ। ਪੇੜੇ ਤਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰਿੰਗ ਰਾਤੀ, ਸ਼ਬਦ ਸ਼ਿੰਗਾਰ ਬਣਾਵਣਿਆ। ਸਫਲ ਜਨਮ ਜਿਨਾ ਸਤਿਗੁਰ ਪਾਇਆ, ਦੂਜਾ ਪਾ ਗੁਰ ਸ਼ਬਦ ਜਲਾਇਆ, ਏਕੋ ਰਵ ਰਿਹਾ ਕਟੇ ਅੰਤਰ, ਮਿਲ ਸਤਸੰਗਤ ਹਰ ਗੁਣ ਗਾਵਣਿਆ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚਿਤਨ ਆਵੇ, ਬਿਨ ਨਾਵੇ ਬਹੁਤ ਦੁਖ ਪਾਵਣਿਆ। ਜਿਸੇ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ, ਨਾਨਕ ਨਾ ਮਿਲਿਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ। ਮਾਜ ਮਹੱਲਾ ਚੌਥਾ। ਆਦ ਪੁਰਖ ਆਪਣ ਪੜੇ ਆਪੇ, ਆਪੇ ਥਾਪੇ ਥਾਪੇ ਥਾਪੇ, ਸੰਭੈ ਵਰਤੇ ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਓ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ, ਤਿਸ ਰੂਪ ਨਰੇਖਿਆ ਕਟਕਟ ਦੇਖਿਆ, ਗੁਰਮੁਖ ਲੱਖ ਲਿਖਾਵਣਿਆ। ਰਹਾਉ ਤੂੰ ਦਿਆਲ ਕਿਰਪਾ ਸੋਈ, ਤੁਸ ਬਿਨ ਦੂਜਾ ਅਵਰ ਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਪੀਜੇ, ਸਹਿ ਸਮਾਧ ਲਗਾਵਣਿਆ। ਆਂਦਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਲਾਹੀ ਪੀਤ ਮੇਰੇ, ਤੁਧ ਬਿਨ ਅਵਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ। ਅਗਾਮ ਗੋਚਰ ਮਿਤ ਨੇ ਪਾਈ, ਆਪਣੀ ਕਿਰਪਾ ਕਰੇ ਤੂੰ ਲਹਿ ਮਲਾਈ, ਪੂਰੇ ਗੁਰ ਕੇ ਸ਼ਬਦ ਤੇ ਆਈ ਹੈ, ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਭਾਵੇ, ਗੁਰਮੁਖ ਸਦਾ ਰਹੇ ਰੰਗ ਰਾਤੇ, ਮਿਲ ਸੱਚੇ ਸੋਭਾ ਪਾਵਣਿਆ। ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨ ਸਭਾ ਜੀ ਹਾਰੀ, ਅੰਤਰ ਲੋ ਮਹਾਂ ਗੁਬਾਰਾ, ਫਿਰ ਫਿਰ ਆਵਣ ਜਾਵਣਿਆ। ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖ ਤੁਰ ਪਾਈ, ਨਾਨਕ ਨਾਮ ਮਿਲੇ ਪਉ ਪੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਮਾਝ ਮਹੱਲਾ ਪੰਜਵਾਂ, ਘਰ ਪਹਿਲਾ ਅੰਤਰ ਲੱਖ ਨ ਜਾਈ ਲਖਿਆ, ਨਾਮ ਰਤਨ ਲਾ ਗੁੱਜਾ ਰੱਖਿਆ, ਗਾਮਿਆ ਕੁਚ ਸਭ ਤੇ ਉੱਚਾ, ਗੁਰ ਕੇ ਸ਼ਬਦ ਲਿਖਾਵਣਿਆ। ਓ ਵਾਰੀ ਜੋ ਵਾਰੀ ਕਲਮੇ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਧਾਰੇ, ਬੜਭਾਗੀ ਦਰਸ਼ਨ ਪਾਵਣਿਆ। ਰਹਾਉ ਸਾਧਕ ਸਾਧ ਜਿਸੇ ਕੋ ਫਿਰਦੇ, ਬ੍ਰਹਮੇਂਦਰ ਧਿਆਨ ਹਿਰਦੇ ਕੋ, ਤੇ ਤੀਸਾ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ। ਐਠ ਪੈਠ ਤੋਂ ਜਾਪੇ ਪਵਨਾ, ਧਰਤੀ ਸੇਵਕ ਪਾਏ ਚਰਨਾ, ਖਾਣੀ ਬਾਣੀ ਸਰਬਨਵਾਸੀ, ਸਭਨਾ ਕੇ ਮਨ ਪਾਵਣਿਆ। ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ, ਗੁਰ ਕੇ ਸ਼ਬਦ ਸਿੰਘ ਜਾਪੇ, ਜਿਨ ਪੀਆ ਸਹੀ ਤਿਪਤਾਸੇ, ਸੱਚੇ ਸਾਚੇ ਗਾਵਣਿਆ। ਤਿਸ ਕਰ ਸਹਿਜਾ ਸੋਈ ਸੁਹੇਲਾ, ਆਨੰਦ ਬਨੋਦ ਕਰੇ ਸਦਕੇਲਾ, ਸੋ ਧਨਵੰਤਾ ਸੋ ਬੜਸ਼ਾਹਾ, ਜੋ ਗੁਰ ਚਰਨੀ ਮਨ ਲਾਵਣਿਆ। ਪਹਿਲੋਂ ਦੇ ਤੈ ਰਿਚਕ ਸੰਭਾਹਾ, ਪਿੱਛੋਂ ਦੇ ਤੈ ਜਿਤਿ ਉਪਾਹਾ, ਤੁਜੇ ਵਰਦਾਤਾ ਅਵਰਨ ਸਵਾਮੀ, ਲਵਿਨ ਕੋਈ ਲਾਵਣਿਆ। ਜਿਸ ਤੂੰ ਟੁੱਠਾ ਸੋ ਤੁਧ ਧਿਆਏ, ਸਾਜਨਾ ਕਾ ਮੰਤਰ ਕਮਾਏ, ਆਪ ਤਰੇ ਸਗਲੇ ਕੁਲਤਾਰੇ, ਤਿਸ ਦਰਗਾਹ ਠਾਕ ਨ ਪਾਵਣਿਆ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤਮੂਚੋ ਮੂਚਾ, ਹੋ ਕੁਰਬਾਨੀ ਤੇਰੇ ਵੰਜਾ, ਨਾਨਕ ਦਾਸ ਦਸਾਵਣਿਆ। ਮਾਝ ਮਹੱਲਾ ਪੰਜਵਾਂ। ਕੌਣ ਸੁਮੁਕਤਾ ਕੌਣ ਸੁਯੁਕਤਾ, ਕੌਣ ਸੁਗਿਆਨੀ ਕੌਣ ਸੁਭਗਤਾ, ਕੌਣ ਸੁਗਿਰਹੀ ਕੌਣ ਅਦਾਸੀ, ਕੌਣ ਸੁਕੀਮਤ ਪਾਏ ਜੀਓ, ਕਿਨ ਬਿਦ ਬਾਧਾ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਝੂਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੁ ਕਹੇ ਕਹਾਏ ਜੀਓ, ਕੌਣ ਸੁਖੀਆ ਕੌਣ ਸੁਦੁਖੀਆ, ਕੌਣ ਸੁਸਰਮ ਕੌਣ ਬਣ ਵਿਖੀ, ਕੌਣ ਬੇਮੁਖੀਆ ਕਿਨ ਬਿਦ ਮਿਲੀ ਹੈ, ਕਿਨ ਬਿਦ ਵਿਛੜੇ, ਇਹ ਬਿਦ ਕੌਣ ਪ੍ਰਗਟਾਏ ਜੀਓ। ਕੌਣ ਸੋ ਅੱਖਰ ਜੇ ਤਾਪਤ ਰਹਿਤਾ, ਕੌਣ ਉਪਦੇਸ਼ ਜਿਸ ਦੁੱਖ ਸੁਖ ਸਮ ਸਹਿਤਾ, ਕੌਣ ਸੋ ਚਲ ਜਿਤ ਪਰਮਨ ਧਿਆਏ, ਕਿਨ ਬਿਦ ਕੀਰਤਨ ਗਾਏ ਜੀਓ। ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਧਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ। ਓਮੇ ਬਾਦਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸੁਪਾਏ ਜੀਓ। ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਬੇਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛੜੇ, ਗੁਰਮੁਖ ਵਿਦ ਪ੍ਰਗਟਾਏ ਜੀਓ।
ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰਬਨ ਤਿਆਏ, ਗੁਰਮੁਖ ਕੀਰਤਨ ਗਾਏ ਜੀਉ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸਦੇ ਹੋਇਓ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀਉ। ਮਾਝ ਮਹੱਲਾ ਪੰਜਮ। ਪ੍ਰਭਨਾਸੀ ਤਾਂ ਕਿਆ ਕਾੜਾ, ਹਰ ਭਗਵੰਤ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖ ਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਅਹੁ ਵਾਰੀ ਜਿਉਂ ਵਾਰੀ ਗੁਰਮੁਖ ਮੰਤਨ ਪਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਉੱਲਾ, ਤੂੰ ਸੰਗ ਲਵੇ ਨਾ ਲਾਵਣਿਆ, ਰਹਾਉ ਤੇਰਾ ਕੀਤਾ ਜਿਸ ਲਾਗੇ ਮਿੱਠਾ, ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ, ਥਾਨ ਸੁਨੰਤਰ ਤੂੰ ਹੈ ਤੂੰ ਹੈ, ਇੱਕੋ ਇੱਕ ਵਰਤਾਵਣਿਆ।

ਅੰਧ ਕੂਪ ਤੇ ਕੰਡੇ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੇ ਪੂਰਨ ਅਵਨਾਸੇ, ਕਹਿ ਸੁਣ ਤੋਟ ਨਯਾ ਬਣਿਆ। ਇੱਥੇ ਉੱਥੇ ਤੂੰ ਰਖਵਾਲਾ, ਮਾਤ ਗਰਮ ਮੈਂ ਤੁਮ ਹੀ ਪਾਲਾ, ਮਾਇਆ ਗਿਨ ਪੋਹੇ ਤਿਨ ਕੋ ਰੰਗ ਰਤੇ ਗੁਣ ਗਾਵਣਿਆ। ਕਿਆ ਗੁਣ ਤੇਰੇ ਆਖ ਸੰਭਾਲੀ, ਮੰਤਨ ਅੰਤ ਨਦਰ ਨਿਹਾਲੀ, ਤੂੰ ਮੇਰਾ ਮੀਰ ਸਾਜਨ ਮੇਰਾ ਸੁਆਮੀ, ਤੁਧ ਬਿਨ ਅਵਨ ਜਾਣਿਆ। ਜਿਸ ਕੋ ਤੂੰ ਪ੍ਰਪਿਆ ਸਹਾਈ, ਤੇ ਤੱਤੀ ਵਾਹ ਨ ਲੱਗੇ ਕਾਈ, ਤੂੰ ਸਾਹਿਬ ਸਰਨ ਸੁਖਦਾਤਾ, ਸਤਸੰਗਤ ਜਬ ਪ੍ਰਗਟਾਵਣਿਆ। ਤੂੰ ਉੱਚ ਥਾ ਅਪਾਰ ਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੀਰਾਂ ਸਾਚੀ ਠੁਕਰਾਈ, ਨਾਨਕ ਬਲ ਬਲ ਜਾਵਣਿਆ। ਮਾਜ ਮਹੱਲਾ ਪੰਜਵਾਂ ਘਰ ਦੂਜਾ, ਨਿਤ ਨਿਤ ਦੇਈ ਸੰਭਾਲੀਐ, ਮੂਲ ਮਨੋ ਵਿਸਾਰੀਐ, ਰਾਹੋ ਸੰਤਾ ਸੰਗਤ ਪਾਈਐ, ਜਿਸ ਜਮਕੇ ਪੰਥ ਨ ਜਾਈਐ, ਤੋ ਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨ ਲਾਗੇ ਗਾਲ ਜੀਓ। ਜੋ ਸਿਮਰਨ ਦੇ ਸਾਈਐ, ਨਰਕਨ ਸਹੀ ਪਾਈਐ, ਤੱਤੀ ਵਾਹ ਨ ਲੱਗਈ, ਜਿਨ ਮਨ ਬੁੱਠਾ ਆਏ ਜੀਓ। ਸਹੀ ਸੁੰਦਰ ਸੋਹਣੇ, ਸਾਧਸੰਗ ਜਿਨ ਬਹਿਣੇ, ਹਰ ਤਨ ਜਿੰਨੀ ਸੰਚਿਆ, ਸਹੀ ਗੰਭੀਰ ਅਪਾਰ ਜੀਓ। ਹਰ ਅਮਿਓ ਰਸਾਇਣ ਪੀ ਵੀ ਹੈ, ਮੂੰਹ ਡਿੱਠੇ ਜਨ ਕੇ ਜੀ ਵੀ ਹੈ, ਕਾਰ ਸਾਹਿਬ ਸਵਾਰ ਲੈ, ਨਿਤ ਪੂਜੋ ਗੁਰ ਕੇ ਪਾਪ ਜੀਓ। ਜੋ ਹਰ ਕੀਤਾ ਆਪਣਾ, ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਕੇ ਭਾਗ ਜੀਓ। ਮਨ ਮੰਦੇ ਪ੍ਰਭ ਅਵਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਨ ਨ ਉਪਜੋ, ਤਰ ਸੱਚੀ ਕਾਰੇ ਲਾਗ ਜੀਓ। ਕਰਤਾ ਮਨ ਵਸਾਇਆ, ਜਨਮੇ ਕਾ ਫਲ ਪਾਇਆ, ਮਨ ਪਵੰਦਾ ਕੰਤ ਹਰ, ਤੇਰਾ ਥਿਰ ਹੋਆ ਸੁਹਾਗ ਜੀਓ। ਟਲ ਪਦਾਰਥ ਪਾਇਆ, ਪੈ ਪੰਜਨ ਕੀ ਸਰਨਾਇਆ, ਲਾਇ ਅੰਚਲ ਨਾਨਕ ਤਾਰੀ, ਲਾਇ ਅੰਚਲ ਨਾਨਕ ਤਾਰੀ, ਅਨ ਜਿੱਤਾ ਜਨਮ ਅਪਾਰ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਝ ਮਹੱਲਾ ਪੰਜਵਾਂ ਘਰ ਤੀਜਾ, ਹਰ ਜਪ ਜਪੇ ਮਨ ਧੀਰੈ ਰਹਾਓ, ਸਿਮਰ ਸਿਮਰ ਗੁਰਦੇਵ, ਮਿਟ ਗਏ ਭੈ ਦੂਰੇ, ਸਰਨ ਆਵੇ ਪ੍ਰਾਰ ਬ੍ਰਹਮ ਕੀ, ਤਾਂ ਫਿਰ ਕਾਹੇ ਝੂਰੇ, ਚਰਨ ਸੇਵ ਸੰਤ ਸਾਗ ਕੇ, ਸਗਲ ਮਨੋਰਥ ਪੂਰੇ, ਘਟ ਘਟ ਇੱਕ ਵਰਤਦਾ, ਜਲ ਥਲ ਮਈਅਲ ਪੂਰੇ, ਪਾਪ ਬਨਾਸਨ ਸੇਵਿਆ, ਪਵਿੱਤਰ ਸੰਤਨ ਕੀ ਤੂਰੇ, ਸਭ ਛਡਾਈ ਖਸਮ ਆਪ, ਹਰ ਜਪ ਭੈ ਠਰੂਰੇ, ਕਰਤੇ ਕੀਆ ਤਪਾਵ ਸੋ, ਦੁਸ਼ਟ ਮੂਏ ਹੋਏ ਮੂਰੇ।

ਜਿਨਾ ਹੀ ਕੇਤ ਜਿਸ ਦਿਨ ਦੇ ਬਿੰਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤ ਛੱਡ ਖੜੋਤੇ ਖਿਰੇ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਿਆਹੋ ਹੋ ਆਸੇਤ ਜਿਹਾ ਬੀਜੇ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਧ ਪ੍ਰਭ ਦੇ ਸੇ ਭਾਦੋ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੈ ਅਸੁਨ ਪ੍ਰੇਮਿਓ ਮਾਹੜਾ ਕਿਉਂ ਮਿਲੀਏ ਹਰ ਜਾਏ ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹੁਣ ਤਿਨਕੇ ਲਾਗਾਂ ਪਾਏ ਬਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਤ੍ਰਿਪ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰੇ ਲੈ ਉਹ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਥੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨਕ ਹਸਰ ਨਾਏ ਅਸੂ ਸੁਖੀ ਵਸੰਦੀਆਂ ਜਨਮੈ ਆਹਰ ਰਾਏ ਕਤਕ ਕਰਮ ਕੁਮਾਵਣੈ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਯੋਗ ਵਡਭਾਗੀ ਮੇਰਾ।

ਹਾਲਤ ਪਲਤ ਸਵਾਰੀ ਉਹਨੇ ਚੱਲ ਦਿੱਤੀਆਂ ਨੇ ਜਾਏ, ਸੰਸਾਰ ਸਾਗਰ ਤੇ ਰੱਖੀਆਂ ਬਹੁ ਨ ਜਨਮੇ ਧਾਏ, ਜਿਹਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ, ਫਲ ਗੁਣ ਨਿਤ ਸਲਾਹੀਐ

ਦਿਨ ਰਹਿਣ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਸਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਪੈਣ ਹਰ ਪਿਰ ਬਿਨ ਚੈਨ ਨ ਪਾਈਏ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵੀ ਛੁੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾਹੀ ਕਰਨ ਕਰੇਨ।

ਜੀ ਕੀ ਬਿਰਸਾ ਸੋ ਸੁਣੈ ਹਸ ਮ੍ਰਿਤ ਪੁਰਖ ਅਪਾਰ ਮਰਨ ਜੀਵਨ ਅਰਾਧਨਾ ਸਭਨਾ ਕਾਇਆਦਾਰ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਮ ਅਗਾਧ ਬੋਧ ਕਿਸ਼ ਅੰਤ ਨ ਪਾਰਾਵਾਰ ਸਾ ਸੇਵਾ ਸਾ ਤਿਸ ਭਾਵ ਸੀ ਸੰਤਾਂ ਹੋਏ ਸ਼ਾਰ ਦੇਨਾ ਨਾਥ ਦਿਆਲ ਦੇਵ ਪਤ ਤੇ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣ ਹਾਰ ਮੰਤਨ ਅੰਤਰ ਵਸ ਰਹੇ ਨਾਨਕ ਨਹੀਂ ਸ਼ੁਮਾਰ ਦਿਨ ਰਹਿਣ ਜੇ ਪ੍ਰਭ ਕੂ ਸੇਮ ਦੇ ਤਿੰਨ ਕਹਿ ਸਦ ਬਲਿਆਰ ਸੰਤ ਰਾਧਨ

ਸੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਵੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ

ਲੱਗਾ ਪਹਿਲਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਅਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛਿਆ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧਾਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸੁਆ, ਗਏ ਸੰਗੀਤ ਪੁਗਾਰੀ ਧਾ, ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦੀਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਵਾਜਗੁਰੂ ਡੁੱਬਾ ਸੰਸਾਰ, ਮਹਿਲਾ ਪਹਿਲਾ, ਦਸ ਬਾਲਤਣ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸ ਪੁਰ ਹੋਏ, ਪਚਾਸੀ ਪੱਗ ਖਿਸੈ, ਸੱਠੀ ਕਹਿ ਬੜੇ ਪਾਇਆ ਵੈ, ਸੱਤਰ ਕਾ ਮਤ ਹੀਣ, ਅੱਸੀਆਂ ਕਾ ਵਿਵਹਾਰ ਨ ਪਾਵੈ, ਨਵੇਂ ਕਾ ਸਹਿਜਾਸਣੀ, ਮੂਲ ਨ ਜਾਣੇ ਅਪ ਬਲ, ਟੰਡੋਲ ਢੂਡਮ ਡਿੱਠ ਮੈਂ, ਨਾਨਕ ਜਗ ਤੂਏ ਕਾ ਤਵਲ ਹਰ ਪੌੜੀ, ਤੂੰ ਕਰਤਾ ਪੁਰਖ ਅਗੰਮ ਹੈ, ਅਵਸਿਸ਼ਟ ਪਾਤੀ, ਰੰਗ ਪਰੰਗ ਉਪਾਰ ਜਨਾ, ਬਹੁ ਬਹੁ ਵਿਦ ਪਾਂਤੀ, ਤੂੰ ਜਾਣੇ ਜਿੰਨੇ ਉਪਾਈ ਹੈ, ਸਭ ਖੇਲ ਤੁਮਾਤੀ, ਇੱਕ ਆਵੇ ਇੱਕ ਜਾਏ ਉੱਠ, ਬਿਨ ਨਾਮੇ ਮਰ ਜਾਤੀ, ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ, ਹਰ ਪੁਰਖ ਵਧਾਤੀ, ਤੂੰ ਆਪੇ ਆਪ ਸੁਜਾਣ ਹੈ, ਬੜ ਪੁਰਖ ਵਡਾਤੀ, ਜੋ ਮਨ ਚਿੱਤ ਤੁਧ ਤਿਆਏਂ ਦੇ ਮਿਰ ਸੱਚਿਆ, ਬਲ ਬਲ ਹੋ ਤਿੰਨ ਜਾਤੀ, ਲੋਕ ਮੁਹੱਲਾ ਪਹਿਲਾ, ਜਿਉ ਪਾਏ ਤਨ ਸਾਜਿਆ ਰੱਖਿਆ, ਬਣਤ ਬਣਾਏ, ਅੱਖੀਂ ਦੇਖੇ ਜੇਵਾ ਬੋਲੇ, ਕੰਨੀ ਸੁਰਤ ਸਮਾਏ, ਪੈਰੀ ਚੱਲੈ ਹੱਥੀ ਕਰਨਾ, ਦਿੱਤਾ ਪੈਨੇ ਖਾਏ, ਜਿਨ ਰਚ ਰਚਿਆ ਤਿਸੇ ਨ ਜਾਣੇ, ਅੰਧਾ ਅੰਧ ਕਵਾਏ, ਜਾਂ ਭੱਜੇ ਤਾਂ ਠੀਕਰ ਹੋਵੇ, ਕਾੜ ਤੁਕੜੀ ਨ ਜਾਏ, ਨਾਨਕ ਗੁਰ ਬਿਣ ਨਾਹੇ ਪਤ, ਪਤ ਬਿਣ ਪਾਰ ਨ ਪਾਏ, ਮਹਿਲਾ ਦੂਜਾ, ਦੇਂਦੇ ਥਾਂ ਮੂੰਹ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰੇ ਆਖ ਵਿਖਾਣੀ ਹੈ, ਅੰਤਰ ਬਹਿ ਕੇ ਕਰਮ ਕਮਾਵੈ, ਸੋਚੋ ਕੁੰਟੀ ਜਾਣੀ ਹੈ, ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ ਹੈ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਿਖਾਣੀ ਹੈ, ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ, ਬਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਏ, ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀਐ, ਪੌੜੀ ਤਦੇ ਆਪੇ ਜਗਤ ਪਾਇ ਕੇ, ਤਦੇ ਆਪੇ ਧੰਦੇ ਲਾਇਆ, ਮੋਠ ਗੌਲੀ ਪਾਇ ਕੇ, ਤਦੇ ਆਪੋ ਜਗਤ ਖੁਹਾਇਆ, ਤਿਸ਼ਨਾ ਅੰਦਰ ਅਗਨ ਹੈ, ਨਾ ਤਿਪਤੇ ਭੁਖਾ ਤਿਹਾਇਆ, ਸਹਿਸਾ ਏ ਸੰਸਾਰ ਹੈ, ਮਰ ਜੰਮੇ ਆਇਆ ਜਾਇਆ, ਬਿਨ ਸਤਿਗੁਰ ਮੋਹ ਨ ਟੁੱਟੀ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈ ਹੈ, ਸੁਖ ਰੱਜਾਂ ਜਾਂ ਤੁਧ ਪਾਇਆ, ਕੁੱਲ ਅਧਾਰੇ ਆਪਣਾ ਧਨ ਜਣੇਂਦੀ ਮਾਇਆ, ਸੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ, ਸ਼ਲੋਕ ਮੁਹੱਲਾ ਦੂਜਾ, ਅੱਖੀਂ ਬਾਜੋਂ ਵੇਖਣਾ, ਬਿਨ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਵੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ,
तो खसमे मिलना मैला दूजा। दिसै सुनिए जानिए सुहाओ न पाया जाए, रोला टुंडा अंदुला क्यों कर लगे ताए। पै के चरण कर भाव के लोइन सुरत करे, नानक कहे सियाणिए इवकंत मिलावा होए पौड़ी। सदा सदा तू एक है तद दूजा खेल रचाया, पौमे गर्भ उपाय के लोभ अंतर जनता पाया। जो पावे तू रख तू सब करे तेरा कराया, एक ना बख्शे मेल लह गुरमती तुदे लाया। ए खड़े करे तेरी चाकरी विरना में हो न पाया, और कार विकार है एक सच्ची कारे लाया। पुत कलत कटंब है एक लिप्त रहे जो तुद पाया, वो अंदरों बाहरों निर्मले सच्चे नाए समाया। श्लोक महला पहला। सोने के पर्वत गुफा करी कै पानी प्याल, कै बिज धरती कै आकाशी और दरहां सिर पार। पुर कर काया कपड़ पैरा धोवा सदाकार, बग्गा रत्ता पीला काला बेदा करी पुकार।

ਮਹਿਲਾ ਪਹਿਲਾ। ਬਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਦਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲਮਲ ਧੋਵੇ। ਅੰਦਾ ਭੂਲ ਪਿਆ ਜਮਜਾਲੇ, ਵਸਤ ਪਰਾਏ ਆਪਣੀ ਕਰ ਜਾਣੇ ਹਉਮੈ ਬੇਦ ਕਾਲੇ। ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ, ਨਾਮ ਜਪੇ ਨਾਮੂ ਅਰਾਧੇ ਨਾਮੇ ਸੁੱਖ ਸਮਾਵੇ ਪਵੜੀ। ਕਾਇਆ ਹੰਸ ਸੰਜੋਗ ਮੇਲ ਮਿਲਾਇਆ, ਤਿਨਹੀ ਕੀਆ ਬਿਜੋਗ ਜਿਨ ਉਪਾਇਆ, ਗੁਰਮੁਖ ਭੋਗੇ ਭੋਗ ਦੁੱਖ ਸਫਾਇਆ, ਸੁੱਖੋਂ ਉੱਠੇ ਰੋਗ ਪਾਪ ਕਮਾਇਆ, ਹਰਖੋ ਸੋਗ ਬਿਜੋਗ ਉਪਾਏ ਖਮਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਵੇੜ ਝਗੜ ਚੁਕਾਇਆ, ਕਰਤਾ ਕਰੇ ਸੁਹੋਗ ਨਾ ਚਲੇ ਚਲਾਇਆ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਔਰੀ ਕੋ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥ ਹੈ, ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਾਤੇ ਸਗਬੀ ਮਨ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ, ਉਹ ਆਪ ਛੁੱਟਾ ਕਟੰਬ ਸਿਉਂਦੇ ਹਰ ਹਰ ਨਾਮ ਸਭ ਸਿਸ਼ਟ ਛਡਾਏ। ਜਨ ਨਾਨਕ ਤਿਸ ਬਲਿਹਾਰਨੈ, ਜੋ ਆਪ ਜਪੇ ਔਰਾਂ ਨਾਮ ਜਪਾਏ ਪੌੜੀ। ਇੱਕ ਕੰਦ ਮੂਲ ਚੁਨ ਖਾਹੇ ਵਣ ਖੰਡ ਵਾਸਾ, ਇੱਕ ਭਗਵਾ ਵੇਸਕਾਰ ਫਿਰੇ ਜੋਗੀ ਸੁਨਿਆਸਾ, ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ, ਜਮਕਾਲ ਸਿਰੋ ਨਾ ਉਤਰੇ ਤੇ ਬਦਮਨਸਾ, ਗੁਰਮਤੀ ਕਾਲ ਨੇ ਆਵੇ ਨੇੜੇ ਜਾ ਹੋਵੇ ਦਾਸਨ ਦਾਸਾ, ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ, ਨਾਨਕ ਨਾਮ ਖੁਦਾਇਕਾ ਦਿਲ ਹੱਸੇ ਬੁਖਲੇ ਹੋ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹਿਲਾ ਪਹਿਲਾ। ਜਾ ਹੋ ਨਾਹੀ ਤਾਂ ਕਿਆ ਆਖਾਂ, ਕਿਉਂ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਪਰ ਪੜਤੋਵਾਂ, ਆਪ ਨ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾਂ, ਨਾਨਕ ਅੰਦਾ ਹੋ ਕੇ ਦੱਸੇ ਰਾਹੇ ਸਭ ਸਮੁਹਾਏ ਸਾਥੇ, ਅੱਗੇ ਗਿਆ ਮੂਹੇ ਮੂੰਹ ਪਾਹੇ ਤੂੰ ਐਸਾ ਆਗੂ ਜਾਪੇ ਪੌੜੀ। ਮਹਾਰੁਤੀ ਸਭ ਤੂੰ ਕੜੀ ਮੂਰਤ ਵਿਚਾਰਾ, ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਲਖ ਪਾਰਾ, ਪੜਿਆ ਮੂਰਖ ਆਖੀਏ ਜਿਸ ਲਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ, ਗੁਰਮੁਖ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਅੰਦਰ ਸੱਚੇ ਸਚਿਆਰਾ, ਜਿਸਦਾ ਜੀਉ ਪੁਰਾਣ ਹੈ ਅੰਤਰ ਜੋਤਿ ਅਪਾਰਾ, ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣਚਾਰਾ। ਸਲੋਕ ਮਹੱਲਾ ਪਹਿਲਾ। ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ ਕਲਮਾ ਕਲਮ ਨਿਵਾਸ, ਤਸਬੀ ਸਤਿ ਸੁਭਾਵ ਸੀ ਨਾਨਕ ਰੱਖੇ ਲਾਜ। ਮਹਿਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸੂਰ ਉਸਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਖਾਏ,
ਗੱਲੇ ਪਿਸਤ ਨ ਜਾਈਐ ਛੂਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹਿਲਾ ਪਹਿਲਾ ਪੰਜ ਨਵਾਜਾਂ ਵਖਤ ਪੰਜ ਪੰਜਾਂ ਪੰਜੇ ਨਾਂ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਰਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜ ਦੇਖ ਕੱਚੇ ਦੇ ਵਪਾਰਾ ਸਰਗ ਤੁੱਠੇ ਪਾਈਨ ਅੰਦਰ ਰਤਨ ਭੰਡਾਰਾ ਬਿਨ ਗੁਰ ਕਿਨ ਨ ਲੱਧਿਆ ਅੰਦੇ ਭੌਂਕ ਮੂਏ ਕੁੜਿਆਰਾ ਮਨਮੁਖ ਦੂਜੇ ਪੱਚ ਮੂਏ ਨਾ ਬੂਜੇ ਵਿਚਾਰਾ ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਦਨ ਸਦਾ ਭੌਂਕ ਦੇ ਇੱਕ ਨਾ ਧਰੇ ਤੁਜਾਰਾ ਵਿਣ ਨਾਵੇਂ ਹੋਰ ਤਨ ਨਾਹੀ ਹੋਰ ਵਿਖਿਆ ਸਵਿਸ਼ਾਰਾ ਨਾਨ ਭਾਵ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅੱਬਲ ਆਓਲ ਦੇਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕਾ ਪਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤੋ ਨਾਨਕ ਸਰਬ ਜੀਆਂ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੇ ਮਹਿਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੇ ਤਾਂ ਅੰਜਨ ਮਹੇ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁੱਤ ਦਾਰਾ ਤਜ ਪਿਆਸ ਆਸ ਰਾਮ ਲਿਵਲਾਵੈ ਨਾਨਕ ਸਾਚਾ ਮਨ ਵਸੈ ਸ਼ਾਹ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਈਅਤ ਸਿੱਖ ਦਰ ਕੋਈ ਨ ਰਹਿਸੀਓ ਹਟ ਪੱਟਣ ਬਜਾਰ ਹੁਕਮੀ ਟਹਿਸੀਓ ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ ਦਰਬ ਪਰੇ ਭੰਡਾਰ ਰੀਤੇ ਇੱਕ ਖਣੇ ਤਾਜ਼ੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਕ ਕਰਬਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ ਸਲੋਕ ਮਹੱਲਾ ਨਦੀਆਂ ਨਦੀਆਂ ਹੋਵੇਂ ਤੋਮਣਾ ਸਮੂਹ ਹੋਵੇਂ ਦੁਦਕੀ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਤਜੀਓ ਪਰਬਤ ਸੋਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ ਵੀ ਤੂੰ ਹੈ ਸਲਾਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਪਾਰ ਅਠਾਰਾਂ ਮੇਵਾ ਹੋਵੇ ਗਰੜਾ ਹੋਏ ਸੁਆਓ ਚੰਦ ਸੂਰਜ ਦੇ ਫਿਰਦੇ ਰੱਖੀਏ ਨੇਚਲ ਹੋਵੇ ਥਾਉ ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਜਿਹਦੇ ਹੈ ਦੁੱਖ ਲਾਈਏ ਪਾਪ ਗਰਾਂ ਦੁਏਰਾ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਇਵੇਂ ਜਾਪੇ ਭਾਉ ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਉ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ ਵੀ ਤੂੰ ਹੈ ਸਲਾਹਣਾ ਆਖਣ ਲਹੇ ਨਚਾਓ ਪਵੜੀ ਵੱਧ ਫਾਲੀ ਗਏ ਬਾਨਾ ਖਸਮ ਨ ਜਾਣੀ ਸੋ ਕਹੀਏ ਦੀਵਾਨਾ ਆਪਣਾ ਪਛਾਣੀ ਕਲੇ ਬੁਰੀ ਸੰਸਾਰ ਵਾਧੇ ਖੱਪੀਏ ਵਿਰਨਾ ਮੇ ਬੇਕਾਰ ਪਰਮੇ ਪੱਚੀਏ ਰਾਂਦੋ ਮੇ ਇੱਕ ਜਾਣੇ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੇ ਪਿਆ ਦੱਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿੱਜੇ ਦਰ ਦੀਵਾਨ ਆਪ ਗਵਾਈਏ ਮਹਿਲਾ ਪਹਿਲਾ ਸਲੋਕ
ਸੋ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ, ਜੇ ਜੀਵੇ ਪਥ ਲੱਥੀ ਜਹਾਏ, ਸਭ ਰਾਮ ਜੇਤਾ ਕੁਛ ਖਾਏ। ਰਾਜ ਰੰਗ ਬਾਲ ਰੰਗ, ਰੰਗ ਰੱਤਾ ਨੱਚੇ ਨੰਗ, ਨਾਨਕ ਠਗਿਆ ਮੁੱਠਾ ਜਹਾਏ, ਬਿਣ ਨਾਮੇ ਪਤ ਗਿਆ ਗਵਾਏ। ਮਹਿਲਾ ਪਹਿਲਾ, ਕਿਆ ਖਾਧੇ ਕਿਆ ਪਹਿਨਦੇ ਹੋਵੇ, ਜਾ ਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀ ਜੇ ਭੋਗ ਬਲਾਸ। ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮੈਲੀ ਵਾਸ। ਨਾਨਕ ਸੱਚੇ ਨਾਮ ਬਿਨ ਸਭੇ ਟੂਲ ਬਣਾਸ ਪਵੜੀ, ਜਾਤੀ ਦੇ ਕਿਆ ਹੱਥ ਸੱਚ ਪਰਖੀਏ, ਮੋਹਰਾ ਹੋਵੇ ਹੱਥ ਮਰੀਏ ਚੱਖੀਏ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ, ਹੁਕਮ ਨੇ ਸਰਦਾਰ ਦਰ ਦੇ ਬਾਣੀਏ। ਫੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲਬਾਜ਼ ਬੇਚਾਰ ਸ਼ਬਦ ਸੁਣਾਇਆ। ਇੱਕ ਹੋਏ ਅਸਵਾਰ ਇੱਕ ਨਾ ਸਾਖਤ, ਇੱਕ ਨਾ ਬੰਦੇ ਭਾਰ ਇੱਕ ਨਾ ਤਾਕਤ। ਸ਼ਲੋਕ ਮਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲੜਵਾਰ, ਸੁਣ ਕੇ ਸਾਰਾ ਚਿੱਥਿਆ ਕਣ ਲਾਇਆ ਤਨ ਝਾੜ। ਦੋਪੜ ਚੱਕੀ ਜੋੜ ਕੇ ਬੀਸਣ ਆਏ, ਪੀਸਣ ਆਏ ਬੈਠ, ਜੋ ਦਰ ਰਹੇ ਸੋ ਬੁਰੇ, ਨਾਨਕ ਅਜਬ ਡਿੱਠ। ਮਹਿਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੰਦਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ, ਰਸਕਸ ਟੱਟਰ ਪਾਈਏ, ਤੱਪੈ ਤੈ ਬਿਲ ਲਾਏ, ਪੀਸੋ ਫੋਗ ਸੰਭਾਲੀਏ, ਦਿੱਚੇ ਅੱਗ ਜੁਲਾਏ। ਨਾਨਕ ਮਿੱਠੇ ਪਤਰੀਏ, ਵੇਖੋ ਲੋਕਾਂ ਆਏ ਪਵੜੀ, ਇੱਕ ਨਾ ਮਰਨ ਚੇਤੇ ਆਸ ਘੇਰਿਆ, ਮਰ ਮਰ ਜੰਮੇ ਨਿੱਤ ਕਿਸੇ ਨਾ ਘੇਰਿਆ, ਆਪ ਨੜੇ ਮਨ ਚਿੱਤ ਕਹਿਣ ਚੰਗੇਰਿਆ, ਜਮ ਰਾਜੇ ਨਿਤ ਨਿਤ ਮਨਮੁਖ ਹੇਰਿਆ, ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ, ਬੱਧੇ ਕਰਨ ਸਲਾਮ ਖਸਮ ਨਾ ਭਾਣਿਆ, ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ, ਕਰਸ਼ਨ ਤਖਤ ਸਲਾਮ ਲਿਖਿਆ ਭਾਵ ਸੀ। ਮਹਿਲਾ ਪਹਿਲਾ। ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰਵਾਸ, ਕੁੱਤੇ ਚੰਦਨ ਲਾਈਐ, ਪੀਸੋ ਕੁੱਤੀ ਧਾਤ, ਬੋਲਾ ਜੇ ਸਮਝਾਈਐ, ਪੜੀਐ ਸਿਮਰਤ ਪਾਠ, ਅੰਧਾ ਚਾਨਣ ਰੱਖੀਏ, ਦੀਵੈ ਬਲੇ ਪਚਾਸ, ਸੋਹਣੇ ਸੋਹਣਾ ਪਾਈਐ, ਚੁਣ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਐ, ਟਹੇ ਨਾ ਹੋਈ ਕਪਾਸ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਪਹਿਲਾ ਪਹਿਲਾ। ਕਹਿ ਹਾਂ ਕੁਚ ਟੁੱਟੇ ਪਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ, ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੈ ਤਾਂ ਖਾਏ, ਕਾਲਾਂ ਗੰਢ ਨਦੀਆਂ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ, ਵੇਦਾਂ ਗੰਢ ਬੋਲੇ ਸਚ ਕੋਏ, ਮੋਇਆ ਗੰਢ ਨੇਕੀ ਸਦ ਹੋਏ, ਏਤ ਗੰਢ ਵਰਤੇ ਸੰਸਾਰ ਮੋ

ਪੌੜੀ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ, ਖੋਟੇ ਸੱਚੀ ਦਰਗਹਿ ਸੁੱਟੀਏ ਕਿਸੇ ਆਗੇ ਕਰੇ ਪੁਕਾਰ। ਸਤਿਗੁਰ ਪਿੱਛੇ ਭੱਜ ਪਵੇ ਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਸੱਚੀ ਦਰਗਹਿ ਮੰਨੀਅਨ ਗੁਰ ਕੇ ਪ੍ਰੇਮ ਪਿਆਰ, ਗਣਤ ਦਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਤ੍ਰੋਕ ਮਹੱਲਾ ਪਹਿਲਾ, ਹਮ ਜ਼ੇਰ ਜਿਮੀ ਦੁਨੀਆ ਪੀਰਾ ਮਸਾਇ ਕਾਰ ਆਇਆ, ਮਿਹਰਬੰਦ ਬਾਦਸ਼ਾਹ ਫਜੂ ਖੁਦਾਏ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਦਾ ਦੇਵ ਦਾਨ ਵਾਹ ਨਰਾ ਨਾ ਸਿੱਧ ਸਾਧ ਕਾਤਰਾ, ਹਸਤ ਏਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਦਾਨ ਦੇ ਦਿਹਾਨ ਦਿਆਦ ਵੀ ਨਾ ਸਬਦ ਜੇਰ ਜਮੀ, ਹਸਤ ਏਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਸੂਰ ਸੱਸ ਮੰਡਲੋ ਨਾ ਸਬਤ ਦੀਪ ਨਹਿ ਜਲੋ, ਅੰਨ ਪਾਉਣ ਥਿਰ ਨ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਰਿਚਕ ਦਸਤੇ ਆਕਸੇ ਹਮਾ ਰਾ ਏਕ ਆਸ ਵਸੇ, ਹਸਤੇ ਏਕ ਦਿਗਰ ਕੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਪਰੰਦੇ ਨਾ ਗਿਰਾ ਜ਼ਰ ਦਰਖਤ ਆਵਿਆਸ ਕਰ, ਦਿਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾਨਕ ਲਾ ਲਿਖਿਆ ਸੋਏ ਮੇਟਣ ਸਾਕੇ ਕੋਏ, ਕਲਾ ਧਰੇ ਹਿਰੇ ਸੂਈ ਏਕ ਤੂੰ ਹੀ ਏਕ ਤੂੰ ਹੀ ਪੌੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਮਨਮੁਖ ਸਦਾ ਗੁੜਿਆਰ ਭਰਮ ਪੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧਨ ਜਾਣਿਆ। ਬਿਰਨਾ ਮੈਂ ਦੁੱਖ ਪਾਏ ਆਬਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਸ਼ਲੋਕ ਮਹੱਲਾ ਪਹਿਲਾ। ਸ਼ੀਹਾਂ ਬਾਜਾ ਚਰਗਾਂ ਖੂਹੀਆਂ ਇਹਨਾਂ ਖਵਾਲੇ ਕਾਹ, ਕਾਹ ਖਾਣ ਤੇਰਾ ਵਾਸ ਖਵਾਲੇ ਹੈ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਰਸ਼ਾਹੀ ਲਸ਼ਕਰ ਕਰੇ ਸੁਆ। ਜੇ ਤੇ ਜੀ ਜਿਵੇਂ ਲੈ ਸਾਹਾ, ਜਵਾਲੇ ਤਾਂ ਕਹਿ ਅਸਾ, ਨਾਨਕ ਜੀ ਜੋ ਸੱਚੇ ਪਾਵੈ ਤੇ ਤੂੰ ਦੇ ਗਰਾ। ਮਹਿਲਾ ਪਹਿਲਾ। ਇੱਕ ਮਾਸਾਰੀ ਇੱਕ ਤਨਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਵੇਂ ਧਾਰ। ਜੀਵੇ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨਸੋਏ ਪੌੜੀ। ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਤੇ ਆਈ ਹੈ। ਦੂਜੀ ਕਾਰੇ ਲੱਗ ਜਨਮ ਗਵਾਈ ਹੈ, ਬਿਰਨਾ ਮੇ ਸਭ ਵਿਸ ਪੈਂਜੇ ਖਾਈਏ। ਸੱਚਾ ਸ਼ਬਦ ਸਲਾਹੇ ਸੱਚ ਸਮਾਈਏ, ਬਿਨ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫੜਿਆਈ ਹੈ। ਦੁਨੀਆ ਖੋਟੀ ਰਾਸ ਕੂੜ ਕਮਾਈ ਹੈ, ਨਾਨਕ ਸੱਚ ਖਰਾ ਸਲਾਹੇ ਪਸਿਓ ਜਾਈਏ। ਸ਼ਲੋਕ ਮਹੱਲਾ ਪਾਵੇ। ਸ਼ਲੋਕ ਮਹੱਲਾ ਪਹਿਲਾ। ਤੁਧ ਪਾਵੇ ਤਾਂ ਵਾਵੇ ਗਾਵੇ, ਤੁਧ ਪਾਵੇ ਜਲ ਨਾਵੇ, ਜਾਂ ਤੁਧ ਪਾਵੇ ਤਾਂ ਕਰੇ ਪ੍ਰਭੂਤਾ ਸਿੰਘੀ ਨਾਦ ਵਜਾਵੇ, ਜਾਂ ਤੁਧ ਪਾਵੇ ਤਾਂ ਪੜ੍ਹੇ ਕਿਤੇਬਾਂ ਮੁੱਲਾਂ ਸ਼ੇਖ ਕਹਾਵੇ, ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸਕਤ ਬਹੁਤ ਕਮਾਵੇ, ਜਾਂ ਤੁਧ ਪਾਵੇ ਤੇਗ ਬੁਗਾਵੇ ਸਿਰ ਮੁੰਡੀ ਕੱਟ ਜਾਵੇ, ਜਾਂ ਤੁਧ ਪਾਵੇ ਜਾਏ ਤੇ ਸੰਤਰ ਸੁਣ ਗੱਲਾਂ ਕਰੇ ਆਵੇ, ਜਾਂ ਤੁਧ ਪਾਵੇ ਨਾਏ ਨਚਾਵੇ ਤੁਧ ਪਾਣੇ ਤੂੰ ਭਾਵੇ, ਨਾਨਕ ਏ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ। ਮਹਿਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨ ਕੋਈ, ਆਖਣ ਵੇਖਣ ਬੋਲਣ ਚੱਲਣਾ ਜੀਵਨ ਮਰਨਾ ਤਾਤ, ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆ ਪੌੜੀ। ਸਤਿਗੁਰ ਸੇਵਨ ਸੰਗ ਭਰਮ ਚੁਕਾਈਐ, ਸਤਿਗੁਰ ਆਖੇ ਕਾ ਸੁਕਾਰ ਕਮਾਈਐ, ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈਐ, ਲਾਹਾ ਪਗ ਸੁਸਾਰ ਗੁਰਮੁਖ ਪਾਈਐ, ਮਨਮਹ ਕੂੜ ਗੁਬਾਰ ਕੂੜ ਕਮਾਈਐ, ਸੱਚੇ ਦੇ ਦਰਜਾਏ ਸੱਚ ਚਮਾਈਐ।
ਸੱਚੇ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਕਲਕਾਤੀ ਰਾਜੇ ਕਸਾਈ, ਧਰ ਭੰਕਰ ਉੱਡੜਿਆ, ਕੂੜ ਮਾਵ ਸੱਚ ਚੰਦਰਮਾ, ਦਿਸੇ ਨਾਹੀ ਕਹਿ ਚੜਿਆ। ਉਹ ਭਾਲ ਵਿਕੁੰਨੀ ਹੋਈ, ਅੰਧੇਰੇ ਰਾਨ ਕੋਈ, ਵਿੱਚ ਹੋਮੇ ਕਰ ਦੁਖ ਰੋਈ, ਕਹੋ ਨਾਨਕ ਕਿਤ ਬਿਧ ਗਤ ਹੋਈ। ਮਹਿਲਾ ਤੀਜਾ। ਕਲ ਕੀਰਤ ਪ੍ਰਗਟ ਚੰਨ ਸੰਸਾਰ, ਗੁਰਮੁਖ ਕੋਈ ਉਤਰੇ ਪਾਰ, ਜਿਸ ਨੂੰ ਨਦ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੁਲੇਵੈ। ਪੌੜੀ। ਭਗਤਾ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਜਗਤ ਆਪੇ ਮੇਲੀਅਨ ਜਿਨ ਸੱਚੋ ਸੱਚ, ਭਗਤ ਆਪੇ ਮੇਲੀਅਨ ਜਿਨ ਸੱਚੋ ਸੱਚ ਕਮਾਇਆ, ਸੰਸਾਰੀ ਆਪ ਕੁਆਇਨ ਜਿਨ ਕੂੜ ਬੋਲ ਬੋਲ ਵਿਖਾਇਆ, ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਧਿਆਇਆ, ਦਾਸਨ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕਹਿ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜਮੂਏ, ਦੂਜੇ ਬਹੁਤੇ ਰਾਹ ਮਨ ਕੀ ਮੱਤੀ ਖਿੰਡੀਆਂ, ਬਹੁਤ ਪਵੇ ਅਸਗਾਹ ਗੋਤੇ ਖਾਇਨ ਨਿਕਲੇ, ਦੂਜੇ ਮੂੰਹੀ ਤੀਜੇ ਮੂੰਹੀ ਗਰਾਹ, ਭੁੱਖ ਤਿਖਾ ਦੋਏ ਭੌਂਕੀਆਂ, ਖਾਧਾ ਹੋਏ ਸੁਆ ਪੀ ਖਾਣੇ ਸਿਓ ਦੋਸਤੀ, ਚੌਥੇ ਆਈ ਯੂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਾਇਨ ਵਾਦ ਸਾਹਿਬ ਭਰਿਆ ਕੇ ਪਿੜ ਬੱਦੀ, ਸਭੇ ਵੇਲਾ ਵਕਤ ਸਭ ਜੇ ਅੱਠੀ ਪਾਉ ਹੋਏ, ਨਾਨਕ ਸਾਹਿਬ ਬਨ ਵਸੈ ਸੱਚਾ ਨਾਵਣ ਹੋਏ। ਮਹਿਲਾ ਦੂਜਾ। ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਅੱਠੀ ਬੇਬਰਬਾਰ ਰਹਿਣ ਇਕੱਤੇ ਰੰਗ, ਦਰਸ਼ਨ ਰੂਪ ਥਾ ਵਿਰਲੇ ਪਾਈ ਹੈ, ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ, ਨਾਨਕ ਪੂਰਾ ਜੇ ਕਰੈ ਕੱਟੇ ਨਾਹੀ ਤੋਲ। ਪਵੜੀ। ਜਾਂ ਤੂੰ ਤਾਂ ਕਿਹਾ ਹੋਰ ਮੈਂ ਸੱਚ ਸੁਣਾਈ ਹੈ, ਮੁੱਠੀ ਤੰਦੇ ਚੋਰ ਮਹਿਲ ਨਾ ਪਾਈ ਹੈ, ਇੰਨੇ ਚਿੱਤ ਕਠੋਰ ਸੇਵ ਗਵਾਈ ਹੈ, ਜਿੱਤ ਘੱਟ ਸੱਚ ਨ ਪਾਏ ਸੁਭੰਨ ਕਢਾਈ ਹੈ, ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ, ਕੋਈ ਨਾ ਆਖੇ ਘੱਟ ਹਉਮੈ ਜਾਈ ਹੈ, ਲਈਅਨ ਖਰੇ ਪਰਖ ਦਰ ਬੇਨਾਈ ਹੈ, ਸੌਦਾ ਇੱਕ ਹੱਠ ਪੂਰੇ ਗੁਰ ਪਾਈ ਹੈ। ਸਲੋਕ ਮਹੱਲਾ ਦੂਜਾ। ਅੱਠੀ ਪੈਰੀ ਅੱਠ ਖੰਡ, ਨਾਵਾਂ ਖੰਡ ਸਰੀਰ, ਤਿਸਬੇ ਨੌ ਨਿਧ ਨਾਮ ਇੱਕ ਭਾਲੇ ਗੁਣੀ ਗਹੀਰ, ਕਰਬੰਤੀ ਸਲਾਇਆ ਨਾਨਕ ਕਰ ਗੁਰਪੀਰ, ਚੌਥੇ ਪੈਰ ਸੁਭਾਗੇ ਸੁਰਤਿਆਂ ਉਪਜੇ ਚਾਉ, ਤਿਨਾ ਦਰਿਆ ਬੰਸੂ ਦੋਸਤੀ ਮਨਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕੱਸੀਏ ਵੰਡੀ ਚੜੇ ਚੁੜਾਓ, ਜੇ ਹੋਵੇ ਨਦਰ ਸ਼ਰਾਫ ਦੀ ਬੌੜ ਨ ਪਾਈ ਤਾਓ, ਸੱਤੀ ਪੈਰੀ ਸੱਤ ਭਲਾ ਪਈਏ ਪੜਿਆ ਪਾਸ, ਉੱਥੇ ਪਾਪਨ ਵਿਚਾਰੀਏ ਕੂੜੇ ਕੱਠੇ ਰਾਸ, ਉੱਥੇ ਖੋਟੇ ਸੱਟੀਏ ਖਰੇ ਕੀਜੇ ਸ਼ਾਬਾਸ਼, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਹਸਮੇ ਪਾਸ। ਮਹਿਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨ ਸਰਾਧ ਹੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਬਚੀ ਤੁਰ ਮਜ਼ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ। ਸੱਚਾ ਭੋਜਨ ਪਾਉ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਖਸਿਆ, ਸੱਚੇ ਕੋਟ ਗਰਾਏ ਨਿਚ ਕਰ ਵਸਿਆ, ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ, ਸੱਚੇ ਦੇ ਦੀਵਾਨ ਕੂੜ ਦੰਜਾਈਐ, ਝੂਠੋ ਝੂਠ ਵਖਾਣ ਸੁਮੈਲ ਖੁਆਈਐ, ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਐ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ। ਸੋਕ ਮਹੱਲਾ ਪਹਿਲਾ। ਪੈਰਾ ਅਗਨ ਹਿਵੇ ਕਰ ਬਾਧਾ ਪੂਜਨ ਸਾਰ ਕਰਾਈ, ਅਗਲੇ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਆਗ ਚਲਾਈ, ਤਹਿਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਇਹ ਵਧ ਵਧਾ ਮਾਵਾਂ ਨਾਹੀ ਸਭਸੇ ਨੱਥ ਚਲਾਈ, ਇਹ ਤਾਣ ਹੋਏ ਮਨ ਅੰਤਰ ਕਰੇ ਪਿਆ ਕਰਾਈ, ਜੇਵੜ ਸਾਹਿਬ ਤੇ ਵੜਦਾਤੀ ਦੇ ਦੇ ਕਰੇ ਰਚਾਈ,
ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾ ਵੜਿਆਈ। ਮਹਿਲਾ ਦੂਜਾ, ਆਖਣ ਆਖ ਨ ਰੁੱਝਿਆ, ਸੁਣ ਨ ਰੁੱਝੇ ਕੰਨ, ਅੱਖੀ ਦੇਖ ਨ ਰੱਜੀਆਂ, ਗੁਣ ਗਾਹੇ ਕਿ ਕਵੰਨ, ਭੁੱਖਿਆ ਭੁੱਖ ਨਾ ਉਤਰੇ ਗੱਲੀ, ਭੁੱਖ ਨ ਜਾਏ, ਨਾਨਕ ਭੁੱਖਾ ਤਾਂ ਰੱਜੇ, ਜਾਗਣ ਕਹਿ ਗੁਣੀ ਸਮਾਏ ਪਵੜੀ। ਬਿਣ ਸੱਚੇ ਸਭ ਕੁਝ ਕੂੜ ਕਮਾਈਐ, ਬਿਣ ਸੱਚੇ ਕੁੜਿਆਰ ਬੰਨ ਚਲਾਈਐ, ਬਿਣ ਸੱਚੇ ਤਨ ਛਾਰ ਛਾਰ ਰਲਾਈਐ, ਬਿਣ ਸੱਚੇ ਸਭ ਭੁੱਖ ਜੇ ਪੈਂਜੇ ਖਾਈਐ, ਬਿਣ ਸੱਚੇ ਦਰਬਾਰ ਕੂੜ ਨ ਪਾਈਐ, ਕੂੜੇ ਲਾਲਚ ਲੱਗ ਮਹਿਲ ਖੁਆਈਐ, ਸਮਝ ਠੱਗਿਓ ਠੱਗ ਆਈਏ ਜਾਈਐ, ਤਨ ਮੈਂ ਤਿਸ਼ਨਾ ਅੱਗ ਸ਼ਬਦ ਬਜਾਈਐ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ, ਰੁੱਖ ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਕਿਆ ਧਿਆਨ, ਪਤ ਕੇ ਸਾਧ ਖਾਂਦਾ ਲਹਿ ਦਾਨਾ ਕੇ ਸਰਦਾਨ। ਮਹੱਲਾ ਪਹਿਲਾ। ਸੋਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇ ਹਰ ਲਾਲ, ਤਿਤ ਫਲ ਰਤਨ ਲੱਗੇ ਮੁਖ ਭਾਗਤ, ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, ਅੜਸਰ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਸੇਖ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੰਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ। ਜਿਵੇਂ ਦੇ ਅਮਰ ਮਾਰ ਨ ਪਛੋਤਾਈਏ, ਝੂਠਾ ਏ ਸੰਸਾਰ ਕਿਨ ਸਮਝਾਈਏ, ਸੱਚ ਨ ਧਰੇ ਪਿਆਰ ਤੰਦੇ ਤਾਈਏ, ਕਾਲ ਬੁਲੇ ਖੈ ਕਾਲ ਸਿਰ ਦੁਨਿਆਈਏ, ਹੁਕਮੀ ਸਿਰ ਜੰਦਾਰ ਮਾਰੇ ਦਾਈਏ, ਆਪੇ ਦੇ ਪਿਆਰ ਮਨ ਵਸਾਈਏ, ਮੋਹਤ ਨ ਚਸ਼ਾ ਵਿਲੰਬ ਭਰੀਏ ਪਾਈਐ, ਗੁਰਪ੍ਰਸਾਦੀ ਬੁੱਝ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਤੁਮੀ ਤੁਮਾ ਵਿਸ ਆਕਤ ਤੂਰਾ ਨਿੰਮ ਫਲ, ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨ ਆਵੇ, ਨਾਨਕ ਕਹੀਏ ਕਿਸ ਹੰਡਨ ਕਰਮਾਂ ਬਾਰੇ। ਮਹਿਲਾ ਪਹਿਲਾ। ਮਤ ਪਖੇਰੂ ਕਿਰਥ ਸਾਥ, ਕਬੂ ਤੁਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ। ਕੀਤੇ ਕਹੇ ਵਖਿਆਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨ ਪਾਵਣਾ, ਪੜੀਏ ਨਾਹੀ ਭੇਦ ਬੁੱਝੀਏ ਪਾਵਣਾ, ਖੜ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ, ਮੰਨੇ ਨੌ ਬਿਸੰਖ ਦਰਗਹਿ ਪਾਵਣਾ, ਖਾਲਕ ਉਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਆਂ ਨਾਗੀ, ਲੱਗੇ ਜਾਏ ਆਪਣੇ ਹੱਥੀ, ਆਪਣਾ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ ਤੀਹੂੰ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ ਡੂਬੇ ਹੱਕ ਨਿਆਏ, ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਉਪਾਏ, ਨਾਨਕੇ ਮੈਂ ਜਾਣੀਏ ਸਭ ਕੁਛ ਤਿਸੇ ਰਜਾਏ। ਮਹਿਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ, ਵਟਨ ਕਰੀ ਮਾਮਲਾ ਜਾਣੇ ਮਹਿਮਾਨ, ਮੂਲ ਜਾਣੇ ਗੱਲਾਂ ਕਰੇ ਹਾਣ ਲਾਏ ਹਾਣ, ਲੱਭਣ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਣ, ਸਰ ਸੰਦੇਹ ਆਗਾਸ ਕੋ ਕਿਉਂ ਪਹੁੰਚੇ ਬਾਣ, ਅੱਗੇ ਉਹ ਗਮ ਹੈ ਵਹਿੰਦੜ ਜਾਣ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ, ਕਰਨ ਭਗਤ ਦਿਨ ਰਾਤ ਨਰਾਇਣ ਨਵਾਰੀਆਂ, ਮਹਿਲਾ ਮਾਂਝਨ ਵਾਹ ਸ਼ਬਦ ਸਵਾਰੀਆਂ, ਸੱਚ ਕਹਿਣ ਅਰਦਾਸ ਬੇਚਾਰੀਆਂ, ਸੋਹਨ ਖਸਮੇ ਪਾਸ ਹੁਕਮ ਸੁਧਾਰੀਆਂ, ਸਖੀ ਕਹਿਣ ਅਰਦਾਸ ਮਨੋ ਪਿਆਰੀਆਂ, ਵਿਰਨਾ ਵਿਤ੍ਰਿਕ ਵਾਸ ਫਿੱਟ ਸੋ ਜੀ ਵਿਆ, ਸ਼ਬਦ ਸਵਾਰੀ ਅਸ ਅੰਮ੍ਰਿਤ ਪੀ ਵਿਆ। ਸ਼ੋਕ ਮਹੱਲਾ ਪਹਿਲਾ। ਮਾਰੂ ਮੂੰਹ ਨਾ ਤ੍ਰਿਪਤ ਮਾਰੂ ਮੀਂਹ ਨਾ ਤ੍ਰਿਪਤ ਆਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ ਸਾਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ। ਮਹਿਲਾ ਦੂਜਾ। ਨੇ ਫਲੰਗ ਤਸ ਜਨਮਸ ਜਾਵਦ ਬ੍ਰਹਮ ਨ ਬਿੰਦ ਤੇ, ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ, ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ। ਖਸਮੈ ਕਹਿ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਕਸਿਆ,
ਕਸਮ ਪੂਰਾ ਪਾਏ ਮਨੋਰਹੱਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਦਿਓਸਿਆ, ਢਾਡੀ ਕਥੇ ਕੱਥ ਸ਼ਬਦ ਸਵਾਰਿਆ, ਨਾਨਕ ਗੁਣ ਕਹਿ ਰਾਸ ਹਰ ਜਿਉ ਮਿਲੇ ਪਿਆਰਿਆ। ਸ਼ਲੋਕ ਮਹੱਲਾ ਪਹਿਲਾ। ਖਤਿਓ ਜੰਮੇ ਖੱਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਤੋਤੇ ਮੂਲ ਨਾ ਉਤਰੇ ਜੋ ਸੋ ਧੂਵਣ ਪਾਹੇ, ਨਾਨਕ ਬਖਸ਼ੇ ਬਖਸ਼ੀਏ ਨਾਹੇ ਤਾਂ ਪਾਹੀ ਪਾਹੇ। ਮਹਿਲਾ ਪਹਿਲਾ। ਨਾਨਕ ਬੋਲਣ ਚੱਖਣ ਦੁੱਖ ਛੱਡ ਮੰਗੀਏ ਸੁੱਖ, ਸੁੱਖ ਦਾ ਦੁੱਖ ਕਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੇ, ਚਾਰੇ ਕੁੰਡਾਂ ਦੇਖ ਅੰਦਰ ਪਾ ਲਿਆ, ਸੱਚੇ ਪੁਰਖ ਅਲੱਖ ਸਿਰਜ ਨਿਹਾਲ ਲਿਆ, ਓਜੜ ਪੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲ ਲਿਆ, ਪਾਇਆ ਰਤਨ ਕਰਾਹ ਦੀਵਾ ਬਾਲਿਆ, ਸੱਚੇ ਸ਼ਬਦ ਸਲਾਏ ਸੁਕੀਏ ਸੱਚ ਬਾਲਿਆ, ਨਡਰਿਆ ਡਰ ਲੱਗ ਗਰਭ ਸਿਗਾ ਲਿਆ, ਨਾਮੋ ਭੁੱਲਾ ਜਗ ਫਿਰੇ ਬੇਤਾ ਲਿਆ। ਸ਼ਲੋਕ ਮਹੱਲਾ ਤੀਜਾ। ਪਹਿਵੇ ਜੰਮੇ ਪਹਿ ਮਰੇ ਪੀਪੋ ਮਨ ਮੈਂ ਹੋਏ, ਨਾਨਕ ਪਹਿਵੇ ਜੇ ਮਰੇ ਸੈਲਾ ਆਇਆ ਸੋਏ। ਮਹਿਲਾ ਤੀਜਾ। ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਪੈਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦਹੀ ਸੁਖ ਦੇ ਹਾ, ਸਤਿਗੁਰ ਹੋਏ ਦਿਆਲ ਤਾਂ ਨਵਨਿਤ ਪਾਈ ਹੈ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈ ਹੈ। ਸ਼ਲੋਕ ਮਹੱਲਾ ਪਹਿਲਾ। ਸਿਰ ਕੁਹਾਂ ਪੀਵੇ ਮਲਵਾਣੀ, ਜੂਠਾ ਮੰਗ ਮਖਾਹੀ, ਉਲਫ ਦੀ ਹਦ ਮੂੰਹ ਲੈਣ ਪੜਾਸਾ ਪਾਣੀ ਦੇਖ ਸਗਾਹੀ, ਪੇਡਾਂ ਵਾਂਗੀ ਸਿਰ ਖੋ ਆਇਨ ਭਰੀਨ ਹੱਥ ਸੁਆਹੀ, ਮਾਉ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ, ਉਹ ਨਾ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੋਏ ਕਥਾਹੂ ਪਾਹੀ, ਅੜਸਰ ਤੀਰਥ ਦੇਣ ਨਾ ਢੋਈ, ਬ੍ਰਾਹਮਣ ਅੰਨ ਨਖਾਹੀ, ਸਦਾ ਕੁਚੀਰ ਰਹੇ ਦਿਨ ਰਾਤੀ, ਮਿੱਥੇ ਮੱਥੇ ਟਿੱਕੇ ਨਾਹੀ, ਚੁੰਡੀ ਪਾਏ ਬਹਿਨ ਨਿਤ ਮਰਨੇ, ਦੜ ਦੇ ਵਾਣ ਨ ਜਾਹੀ, ਲੱਕੀ ਕਾਸੇ

दैवगोय फिरे बिगुत्ते फिट्टे बत्ते गल्ला जिया मार जवाले सोई अवन कोई रखै दानो ते शनानो वंजे पस पई सिर खुथे पाणी बिचो रतन पन्ने मेर किया मदानी अड़सठ तीर्थ देवी थापे पुरबी लगे बाणी नाए नवाजा नाते पूजा नामन सदा सजाणी मोया जीमती अंगत हो बेजा सिर पाइये पाणी नानक सिर खुथे शैतानी इन्ना गल न पाणी उठे होए उठे होए होए बलावल जिया जो समाणी उठे अनक मालक पाहा सबसे पर्दा होवे उठे कहा चरे निसुर ही सातन दही बलोवे तित के होम जग सद पूजा पहिए कार्ज सोहे गुरु समुंद नदी सब सिखी नाते जद बड़ियाई नानक जे सिर खुथे नावण नाही ता सत चटे सिर शाही मेला दूजा अग्गी पाला के कर सूरज के ही रात चंद नेरा के करे पौन पानी क्या जात धरती चीजी के करे जिस सब कुछ होए नानक ता पत जानिए जा पत रखे सोए पौड़ी तुत सजे सुबहान सदा कलाणिया तू सच्चा दिवान हो रे आवण जानिया सच मंगे दान से तुदे जेहया सच तेरा फरवान शब्द सोहया मनिए ज्ञान ध्यान तुदे ते पाया कर्म मिले निशान चले चलाया तू सच्चा जस दतार नित देवे चढ़े सवाया नानक मंगे दान जो तुद पाया श्लोक मोहल्ला दूजा दिखिया आख बुझाया सिपती सच समयो तिनको क्या उपदेसी है जिन गुरु नानक देव महला पहला आप जाए सोई बुझे जिस आप सजाए ते सब कुछ सुझे कह के कथना माया लूजे हुक्मी सगल करी आकार आपे जाने सर्व विचार अखर नानक अखियो आप लहे प्रांत होवे जिस दात पौड़ी होटा डी विकार कारे लाया राधे है के वार तुरों फरमाया ढाडी सच्चे महल खसम बुलाया सच्ची शिव सलाह कपड़ा पाया सच्चा अमृत नाम भोजन आया गुरमती खादा राज तिन सुख पाया ढाडी करे पसाओ शब्द बजाया नानक सच सलाहे पूरा पाया शुद्ध रागवाड़ी ग्वारे री महला पहला चौप दे दो पदे एक ओंकार सत नाम करता पुरख निर्भौ निर्वैर काल मूर्त अजूनी सैवंगुर प्रसाद भूमच पारा बड़ा तोल मनमत हौली बोले बोल सिर सिर सिर तर चलिए सहीए पार नदरी करमी गुर बेचार पैबन को इन लंगस पैर पौ पौ राख्या पाए सवार रहाओ पैतन अगन पखे पैनाल पै पौ कड़िए शब्द विसवार पैबन काट कच नकच अंधा सच्चा अंधी सट बुद्धि बाजी उपजे पाओ सह सहन पवे न ताओ नानक मनमुख बोलन वाओ अंधा अखर वाह दुआओ गौड़ी मेला पहला डर घर घर डर डर डर जाए सो डर के हा जित डर डर पाए तिर बिंदु जी ना ही जाए जो किश वरते सब तेरी हीर जाए डरिए जे डर होवे होर डर डर डर ना मन का शोर रहाओ ना जू मरे न डूबे तरे जिन किश किया सो किश सो किश करे हुक्मे आवे हुक्मे जाए आगे पाछे हुक्म समाए हंस हेत आसा समान तिस बे भूख बहुत नैशान पौ खाना पीना या धार बिन खादे मर होए गवार जिसका कोए कोई कोए कोए सबको तेरा तू सबना का सोए जाके जी जंत तनमाल नानक आखण बिख विचार गौड़ी मेला पहला माता मत पिता संतोख सत पाई कर ए बसेख कहना है कुछ कह न जाए तो कुदरत कीमत नहीं पाए प्राओ सारम सोर दो ससुर पाए करनी कामन करमन लाए साहा संजोग व्याह विजोग सच संतन को नानक जोग गौड़ी मेला पहला पौने पाणी अग्नि का मेल चचल चप्पल बुद्ध का खेल नौ दरवाजे दसमा द्वार भूज रज्ञानी है विचार
ਕਥਾ ਭਗਤਾ ਸੁਣਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ ਰਹਾ। ਦੇਹੀ ਮਾਟੇ ਬੋਲੇ ਪੌਣ, ਬੂਝ ਰੇ ਗਿਆਨੀ ਮੂਹੈ ਕੌਣ। ਮੂਹੀ ਸੁਰਤ ਬਾਦ ਹੰਕਾਰ, ਉਹ ਨ ਮੂਹਾ ਜੋ ਦੇਖਣ ਹਾਰ। ਜੈ ਕਾਰਨ ਧਰਤੀਰਥ ਜਾਹੀ, ਰਤਨ ਪਦਾਰਥ ਕਟਹੀ ਮਾਹੀ। ਪੜਪੜ ਪੰਡਤ ਬਾਦ ਬਖਾਣੇ, ਭੀਤਰ ਹੁੰਦੀ ਵਸਤਨ ਜਾਣੇ। ਉਹ ਨ ਮੂਹਾ ਮੇਰੀ ਮੂਹੀ ਬੁਲਾਏ, ਉਹ ਨ ਮੂਹਾ ਜੋ ਰਹਿ ਸਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਜ਼ਰ ਨ ਆਇਆ। ਗੌੜੀ ਮਹਿਲਾ ਪਹਿਲਾ ਦੱਖਣੀ, ਸੁਣ ਸੁਣ ਬੂਝੇ ਬਾਨੇ ਨਾਉ। ਤਾਕੇ ਸਤਿਬਰੇ ਹਾਰੇ ਜਾਓ, ਆਪ ਲਾਏ ਠਾਓ ਨਾ ਠਾਓ। ਤੂੰ ਸਮਝਾਵੇ ਮੇਲ ਮਿਲਾਓ, ਨਾ ਮਿਲੇ ਚੱਲੇ ਮੈਂ ਨਾਲ। ਮਿਣ ਨਾਵੇਂ ਬਾਂਦੀ ਸਵਕਾਰ ਰਹਾਓ। ਖੇਤੀ ਬਣ ਨਾਵੇਂ ਕੀ ਓੜ, ਪਾਪ ਪੁੰਨ ਬੀਜ ਕੀ ਪੋੜ। ਕਾਮ ਕ੍ਰੋਧ ਜੀ ਮੈਂ ਚੋੜ, ਨਾਮ ਸਾਰੇ ਚੱਲੇ ਮਨ ਖੋਟ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ। ਜਲ ਪੁਰਾਇਣ ਰਸ ਕਮਲ ਪਰੀਖ, ਸ਼ਬਦ ਰਤੇ ਮਿੱਠੇ ਰਸੀਖ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਬਸੇ ਮਿਲ ਜੋਤੇ ਅਪਾਰ। ਆਪ ਤੁਲੇ ਆਪੇ ਬਣਜਾਰ, ਨਾਨਕ ਨਾਮ ਸਵਾਰਣ ਹਾਰ। ਗੌੜੀ ਮਹਿਲਾ ਪਹਿਲਾ, ਜਾਤੋ ਜਾਏ ਕਹਾਂ ਤੇ ਆਵੇ। ਕਹਿ ਉਪਜੇ ਕਹਿ ਜਾਏ ਸਮਾਵੇ, ਕਿਉਂ ਬਾਂਧਿਓ ਕਿਉਂ ਮੁਕਤੀ ਪਾਵੇ। ਕਿਉਂ ਅਵਨਾਸੀ ਸਹਿ ਸਮਾਵੇ, ਨਾਮ ਹਿਰਦੇ ਅੰਮ੍ਰਿਤ ਮੁਖ ਨਾਮ। ਨਰ ਹਰਿ ਨਾਮ ਨਰ ਹਰਿ ਨੇ ਕਾਮ ਰਹਾਉ। ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਏ ਸਮਾਏ। ਗੁਰਮੁਖ ਮੁਕਤੋ ਬੰਧਨ ਪਾਏ, ਸ਼ਬਦ ਵਿਚਾਰ ਛੂਟੇ ਹਰਿ ਨਾਏ। ਹਰ ਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਸਾਜ ਵਿਹਾਗ ਤੱਕੇ ਆਗਾਸ, ਦੈ ਦੇ ਧਾਵੇਂ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੇ ਬਿਖ ਮਾਟ। ਬਿਨ ਬਖਰ ਸੂਨੋ ਕਰ ਹਾਟ, ਗੁਰਮਿਲ ਖੋਲੇ ਬਜਰ ਕਪਾਟ। ਸਾਧ ਮਿਲੇ ਪੂਰਵ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਗ। ਮਨ ਤਨ ਦੇ ਲੈ ਸਹਿ ਸੁਭਾਏ, ਨਾਨਕ ਤਿਨ ਕੇ ਲਾਗੂ ਪਾਏ। ਗੌੜੀ ਮਹਿਲਾ ਪਹਿਲਾ, ਕਾਮ ਕ੍ਰੋਧ ਮਾਇਆ ਮੇ ਚੀਤ, ਝੂਠ ਬਕਾਰ ਜਾਗੇ ਹਿਤ ਚੀਤ। ਪੂੰਜੀ ਪਾਪ ਲੋਭ ਕੀ ਹੇਤ, ਤਰ ਤਾਰੇ ਮਨ ਨਾਮ ਸੁਚੇਤ। ਵਾਹ ਵਾਹ ਸੱਚੇ ਮੈਂ ਤੇਰੀ ਟੇਕ, ਹਉ ਪਾਪੀ ਤੂੰ ਨਿਰਮਲ ਏਕ ਰਹਾਉ। ਅਗਨ ਪਾਣੀ ਬੋਲੇ ਬੜਵਾਓ, ਜੇ ਵਾਹ ਇੰਦਰੀ ਏਕ ਸੁਆਓ। ਦਿਸ਼ਟ ਬਕਾਰ ਨਾਹੀਂ ਪਉ ਪਾਓ, ਆਪ ਮਾਰੇ ਤਾਂ ਪਾਏ ਨਾ। ਸ਼ਬਦ ਮਰੇ ਫਿਰ ਮਰਨ ਨਾ ਹੋਏ, ਬਿਨ ਮੂਹੇ ਕਿਉਂ ਪੂਰਾ ਹੋਏ। ਪਰਪੰਚ ਵਿਆਪ ਰਿਹਾ ਮਨ ਦੋਏ, ਥਿਰ ਨਰਾਏ ਕਰੇ ਸੋ ਹੋਏ। ਬੋਧ ਚੜੂ ਜੂੰ ਆਵੇ ਵਾਰ, ਠਾਕੇ ਬੋਧ ਦਰਗਹਿ ਮਾਰ। ਸੱਚ ਸੁਰਾਹੀ ਧਨ ਗੁਰਦੁਆਰ, ਨਾਨਕ ਦਰ ਕਰੇ ਇਕੰਕਾਰ। ਗੌੜੀ ਮਹਿਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ। ਅੰਮ੍ਰਿਤ ਧਾਰ ਗਗਨ ਦਸ ਦੁਆਰ, ਤੈ ਬਣਵੇ ਦਿਆ ਆਪ ਬਰਾਰ। ਰੇ ਮਨ ਮੇਰੇ ਭਰਮ ਨ ਕੀਜੇ, ਮਨ ਮਾਨੈ ਅੰਮ੍ਰਿਤ ਰਸ ਪੀਜੈ ਰਹਾਉ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮੰਤੇ ਮਾਨਿਆ। ਨਜ਼ਰ ਪਏ ਕਰ ਕਰਤੇ ਜਾਣਿਆ, ਜਦ ਤਾ ਤੀਰਥ ਮੱਜਣ ਨਾਮ। ਦਿੱਖ ਬਥਾਰ ਕਰੂੰ ਕਿਸ ਕਾਮ, ਨਾਨ ਨਰਾਇਣ ਅੰਤਰ ਜਾਮ। ਆਨ ਮਨੋ ਤੋਂ ਪਰਕਰ ਜਾਊਂ, ਕਿਸ ਜਾਚੂ ਨਾਹੀ ਕੋ ਥਾਉਂ। ਨਾਨਕ ਗੁਰਮੁਖ ਸਹਿ ਸਮਾਉਂ, ਗੌੜੀ ਮਹਿਲਾ ਪਹਿਲਾ। ਸਤਿਗੁਰ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣ ਰਸੇ ਅੰਤਰ ਭਾਏ। ਗਰਭ ਨਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ। ਹਰ ਜਪ ਜਾਪ ਰਹਿਣ ਹਰ ਸਰਨ ਰਹਾਉ। ਸਤਿਗੁਰ ਮਿਲੇ ਤਦਬਦਾ ਪਾਗੇ, ਕਮਲ ਵਿਗਾਸ ਬਿਗਸ ਮਨ ਹਰ ਪਰ ਲਾਗੇ। ਕਮਲ ਵਿਗਾਸ ਮਨ ਹਰ ਪਰ ਲਾਗੇ, ਜੀਵਤ ਮਰੇ ਮਹਾਂ ਰਸੇ ਆਗੇ। ਸਤਿਗੁਰ ਮਿਲੀਏ ਸਤ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ। ਕਰ ਮਿਲੇ ਜਮਕਾ ਪਉ ਮੂਚਾ, ਗੁਰ ਮਿਲੀਏ ਮੇਰੇ ਅੰਕ ਸਮਾਇਆ। ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ। ਗੌੜੀ ਮਹਿਲਾ ਪਹਿਲਾ, ਕਿਰਤ ਪਿਆ ਨਾ ਮੇਟੇ ਕੋਈ। ਕਿਆ ਜਾਣਾ ਕਿਆ ਆਗੇ ਹੋਏ, ਜੋ ਤਿਸ ਭਾਣਸ ਹੋਈ ਹੂਆ। ਹੋਰ ਨ ਕਰਨੇ ਵਾਲਾ ਦੂਆ, ਨਾ ਜਾਣਾ ਕਰਮ ਕੇਵਲ ਤੇਰੀ ਦਾਤ। ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ। ਤੂੰ ਇਹ ਵਰਦਾਤਾ ਦੇਵਨ ਹਾਰ, ਤੋਤ ਨਹੀਂ ਤੁਧ ਭਗਤ ਭੰਡਾਰ। ਕੀਆ ਗਰਬ ਨ ਆਵੇ ਰਾਸ, ਜੀਉ ਪਿੰਡ ਸਭ ਤੇਰਾ ਪਾਸ। ਤੂੰ ਮਾਰ ਜਮਾਲੇ ਬਖਸ਼ ਮਲਾਏ, ਜੋ ਭਾਵੀ ਤੂੰ ਨਾਮ ਜਪਾਏ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ, ਗੁਰਮਤਿ ਦੇ ਭਰੋਸੇ ਤੇਰੇ। ਧਰਮੇ ਮੈਲ ਨਾਹੀ ਮਨਰਾ।

ਰਾਮ ਭਗਤ ਗੁਰ ਸੇਵਾਤਣ ਨਾ ਬੌੜ ਜਨਮ ਨਾ ਹੋਏ ਹੈ ਮਰ ਨਾ ਰਹਾਉ ਚਾਤ ਪਦਾਰ ਕਹੇ ਸਭ ਕੋਈ ਸਿਮਰਤ ਸਾਧ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿੱਚ ਹਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮੈਂ ਨਿਰਾਸ ਬਜਾਇਆ ਦੀਨਾ ਨਾ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨ ਰਾਤਾ ਰੌੜੀ ਚੇਤੀ ਮਹਿਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀਏ ਸੰਸਾਰੋ ਲੱਭ ਲੋਭ ਮੁਚ ਕੂੜ ਕਮਾਵੇਂ ਬਹੁਤ ਉਠਾਵੇਂ ਭਾਰੋ ਤੂੰ ਕਾਇਆ ਮੈਂ ਰੁਲਤੀ ਦੇਖੀ ਜੋ ਤਰੂ ਉੱਪਰ ਸ਼ਾਰੋ ਸੁਣ ਸੁਣ ਸਿੱਖ ਮਾਰੀ ਸੁਕਰ ਕੀਤਾ ਰਹਿਸੀ ਮੇਰੇ ਜੀੜੇ ਬੌੜਨ ਆਵੇ ਵਾਰੀ ਰਹਾਉ ਹਾਂ ਤੂੰ ਦੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਭਰਾਏ ਝੂਠੀ ਲਾ ਤਵਾਰੀ ਬੇਲ ਪਰਾਹੀ ਜੋਏ ਜੀੜੇ ਕਰੇ ਚੋਰੀ ਬਰਿਆਰੀ ਹੱਸ ਚੱਲਿਆ ਤੂੰ ਪਿੱਛੇ ਰਹੀਏ ਛੁੱਟਰ ਹੋਈਏ ਨਾਰੀ ਤੂੰ ਕਾਇਆ ਰਹੀਏ ਸੁਪਨੰਤਰ ਤੂੰ ਕਿਆ ਕਰਮ ਕਮਾਇਆ ਕਰ ਜੋਰੀ ਮੈਂ ਜਾਂ ਕੁਛ ਲਈਆ ਤਾਂ ਮਨ ਭਲਾ ਪਾਇਆ ਪਲਤਨ ਸੋਭਾ ਪਲਤਨ ਢੋਈ ਐਲਾ ਜਨਮ ਗਵਾਇਆ ਉਹ ਖਰੂ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੇ ਕੋਈ ਰਹਾਉ ਤਾਜੀ ਤੁਰਕੀ ਸੋਨਾ ਤਾਜੀ ਤੁਰਕੀ ਸੋਨਾ ਰੁੱਪਾ ਕੱਪੜ ਕੇਰੇ ਭਾਰਾ ਕਿਸੇ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਵ ਦਵਾ ਲਿਓ ਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚਨ ਦੇਈ ਕਿਸੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨ ਕੇਰੀ ਸੁਣ ਮੂਰਖ ਮਾਨੇ ਜਾਣਾ ਹੋਗ ਤਿਸੇ ਕਾ ਭਾਣ ਰਹਾਉ ਸ਼ਾਹ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਬਣਜਾਰੇ ਜਿਉ ਪਿੰਡ ਸਭ ਰਾਸ ਤਿਸੇ ਕੀ ਮਾਰਾ ਭੇਜੀ ਵਾਲੇ ਗੌੜੀ ਚੇਤੀ ਮਹਿਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੇ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਵਿਖਮ ਕਨਾ ਰਹਾਉ ਸਾਰ ਮਰੋਲੀ ਰਾਖੇ ਦੁਆਰਾ ਪਿੱਤਰ ਬੈਠੀ ਸਾਤ ਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਵਨ ਲੁਟੇ ਸੁਪੰਚ ਜਨਾ ਰਾਹੇ ਮਰੋਲੀ ਲੁਟਿਆ ਦੁਇਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਵਣ ਲੋੜੇ ਸੋਨਾ ਰੁਪਾ ਮਿੱਤਰ ਲੋੜਨ ਸੋਕਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੇ ਜਮ ਪਰ ਭਾ ਦਾਤਾ ਗੌੜੀ ਚੇਤੀ ਮਹਿਲਾ ਪਹਿਲਾ ਮੁੰਦਰਾਂ ਤੇ ਕੜ ਪਿੱਤਰ ਮੁੰਦਰਾਂ ਕਾਇਆ ਖੀਜੇ ਖਿੰਦਰ ਤਾ ਪੰਚੇਲੇ ਬਸ ਕੀਜੇ ਰਾਵਲੇ ਮਨ ਕੀਜੇ ਡੰਡਾ ਤਾ ਜੋਗ ਜੁਗਤ ਪਾਪਸਥਾ ਏਕ ਸ਼ਬਦ ਦੂਜਾ ਹੋਰ ਨਾਸ ਕੰਧ ਮੂਲ ਮਨ ਲਾਵਸਥਾ ਰਹਾਉ ਹੁਣ ਬਣਾਈਏ ਜੇ ਗੁਰ ਪਾਈਏ ਹਮ ਗੁਰ ਕੀ ਨੀਰ ਮੰਗਾ ਤਾ ਤ੍ਰੈਵਣ ਤਾਰਨ ਹਾਰ ਸਵਾਮੀ ਏਕ ਨਚੇਤ ਅੰਤਾਤਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨਤ ਜਾਵਸਤਾ ਏਕ ਚਰਨੀ ਜੇ ਤਿਲਾਵੇ ਲਭ ਲੋਭ ਕੀ ਧਾਵਸਤਾ ਜਪ ਸਨਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਕਢਾ ਰਹਾਉ ਕਾਇਆ ਕਮਲੀ ਹੰਸੀ ਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪਰਮਣ ਨਾਨਕ ਨਾਂਗੀ ਦਾਂਝੇ ਫਿਰ ਪਾਛੇ ਪੁਸ਼ਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨੀ ਏਕੈ ਜੇ ਕਰ ਦਿੜ ਕਰ ਚੀਜੇ ਰਹੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰ ਹਾਲੀ ਜੇ ਰਹੇ ਮਨ ਏਕੋ ਸਹਿ ਭਾਈ ਰੇ ਤਿਰ ਤੀਨ ਗੁਣਾ ਸੰਸਾਰ ਸਮਾਵੇ ਲੱਖਣ ਲੱਖਣਾ ਜਾਈ ਰੇ ਰਹਾਉ ਸ਼ੱਕਰ ਖੰਡ ਮਾਇਆ ਤਨ ਮੀਠੀ ਹਮ ਤੋ ਪੰਡ ਉਚਾਈ ਰੇ ਰਾਤ ਨੇਰੀ ਸੂਜਨ ਨਾਹੀ ਲਚੂਗਲ ਮੂਸਾ ਪਹਾਈ ਰੇ ਮਨ ਮੁਖ ਕਰੇ ਤੇ ਤਾ ਦੁਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਨ ਕੀਆ ਸੋਈ ਹੋਆ ਕਿਰਤਨ ਮੇਟਿਆ ਜਾਈ ਰੇ ਸੁਭਰ ਪਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨਕੀ ਪੰਕ ਹੋਵੇ ਜੇ ਨਾਨਕ ਤੋਂ ਮੂੜਾ ਕੁਛ ਪਾਈ ਰੇ ਗੌੜੀ ਚੇਤੀ ਮਹਿਲਾ ਪਹਿਲਾ ਕਦਕੀ ਮਾਏ ਬਾਪ ਕਦਕੇਰਾ ਕਿੰਦੂ ਥਾ ਮੂੰਹ ਅਵੇ ਆਏ ਅਗਨ ਬਿੰਬ ਜਲ ਭੀਤਰ ਨਿਭਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਗੌਣ ਗਾਣ ਗੌਣ ਜਾਣੇ ਗੁਣ ਤੇਰੇ ਕਹਿ ਨ ਜਾਨੀ ਔਗਣ ਮੇਰੇ ਰਹਾਉ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਾ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ ਹਟਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਤੇ ਕਹਾਂ ਛਪਾਵੇ ਤੜ ਤੀਰਥ ਹਮ ਨਵਖਣ ਦੇਖੇ ਹਟਪਟਣ ਬਜ਼ਾਰਾ ਲੈ ਕੇ ਤਕੜੀ ਤੋਲਣ ਲੱਗਾ ਕਢੀ ਮੈਂ ਬਣ ਜਾ

ਜੇਤਾ ਸਮੁੰਦ ਸਾਗਰ ਨੀਰ ਭਰੇ ਤੇ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤੱਪੈ ਪਿੱਤਰ ਵਗੈ ਕਾਤੇ, ਪਰਮ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ, ਗੌੜੀ ਬਰਾਗਣ ਮਹਿਲਾ ਪਹਿਲਾ, ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਹੇ ਰਹੇ ਰਹਾਉ, ਅੰਤ ਧਨ ਧਰਨੀ ਤਰੇ ਅਨੰਤ ਨ ਚਾਇਆ ਜਾਏ, ਅਨੰਤ ਕੋ ਚਾਹਣ ਜੋ ਗਏ ਸੇ ਆਏ ਅਨੰਤ ਗਵਾਏ, ਆਪਣ ਲਈ ਅਜੇ ਮਿਲੇ ਤਾਂ ਸਭ ਕੋ ਸਭ ਕੋ ਭਾਂਖਟ ਹੋਏ, ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ, ਨਾਨਕ ਕਰਨਾ ਜਿੰਦ ਕੀਆ ਸਹੀ ਕਾਰ ਕਰੇ, ਹੁਕਮ ਨ ਜਾਪੀ ਖਸਮ ਕਾ ਕਿਸੇ ਵਡਾਈ ਦੇ, ਗੌੜੀ ਬਰਾਗਣ ਮਹਿਲਾ ਪਹਿਲਾ, ਅਰਨੀ ਹੋਮਾ ਬਨ ਵਸਾਂ ਕੰਧ ਮੂਲ ਚੁਣ ਖਾਓ, ਗੁਰਪ੍ਰਸਾਦੀ ਮੇਰਾ ਸ਼ੋਮਲ ਵਾਰ ਵਾਰ ਹੋ ਜਾਉ ਜੀਓ, ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਰਹਾਓ, ਕੋਕਲ ਹੋਮਾ ਅੰਬ ਵਸਾਂ ਸਹਿ ਸ਼ਬਦ ਵਿਚਾਰ, ਸਹਿ ਸਭੈ ਮੇਰਾ ਸ਼ੋ ਮਿਲੇ ਦਰਸ਼ਨ ਰੂਪ ਅਪਾਰ, ਮਛਲੀ ਹੋਮਾਂ ਜਲ ਵਸਾਂ ਜੀ ਜਨ ਸਭਸਾਰ, ਵਾਰ ਪਾਰ ਮੇਰਾ ਸ਼ੋ ਵਸੇ ਹੋ ਮਿਲੂੰਗੀ ਬਾਹਾਂ ਪਸਾਰ, ਨਾਗਣ ਹੋਵਾਂ ਧਰ ਵਸਾਂ ਸ਼ਬਦ ਵਸੇ ਪਾਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ, ਗੌੜੀ ਪੂਰਵੀ ਦੀਪਕੀ ਮਹਿਲਾ ਪਹਿਲਾ, ਇੱਕਿਓਂਕਾ ਸਤਿਗੁਰ ਪ੍ਰਸਾਦ, ਜੈਕਰ ਕੀਰਤੀ ਆਖੀਏ ਕਰਤੀ ਕਾਹੂ ਵਿਚਾਰੋ, ਤਿਲਕਰ ਗਾਵੋ ਸੋਲਾ ਸਿਵਰਿਓ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ ਹੋ, ਵਾਰੀ ਜਾਉਂ ਜੇ ਸੋਰੇ ਸਦਾ ਸੁਖ ਹੋਏ ਰਹਾਉ, ਨਿਤਨੇ ਜਿਹੜੇ ਸੰਭਾਲੀਆਂ ਦੇਖੇ ਗਾ ਦੇਵਣੋ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤੇ ਦਾਤੇ ਕਮਲ ਸੁਮਾਰ, ਸੰਬਲ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣੇ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦਇਆਵਨ, ਰਾਹ ਗੌੜੀ ਗੁਆਰੀ ਮਹਿਲਾ ਤੀਜਾ ਚੌਪਦੇ, ਇੱਕੀ ਓਂਕਾਰ ਸਤਿਗੁਰ ਪ੍ਰਸਾਦ, ਗੁਰ ਮਿਲੀਏ ਹਰ ਮੇਲਾ ਹੋ।

0: ਸੱਚਾ ਸਾਹਿਬ ਸਿਵ ਸਵਾਲਜ ਕੀਤੀ ਸੋ ਪਾਰ ਪਿਆ ਕਹੋ ਨਾਲ ਪ੍ਰਤੀ ਕੀਆ ਬਾਪਾ ਜੋ ਕੁਛ ਕਰਨਾ ਸੋ ਰਹਿਆ
1: ਸੋ ਦਰਾਗਾ ਸਮਹੱਲਾ ਪਹਿਲਾ